ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਅੱਜ ਦਿਨ ਸ਼ੁੱਕਰਵਾਰ ਸ਼ਕ ਸੰਵਤ 1948 ਦੇ ਵਿਸਾਖ ਮਹੀਨੇ ਦੀ 31 ਤਰੀਕ ਤੇ ਈਸਵੀ ਸੰਨ 2026 ਦੇ ਮਈ ਮਹੀਨੇ ਦੀ 22 ਤਰੀਕ ਏ। ਇਸ ਵੇਲੇ 5:58 ਅਤੇ 30 ਸਕਿੰਟ ਹੋਏ ਨੇ। ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਸ਼ੁਰੂ ਹੁੰਦੀ ਏ। ਇਸ ਸਭਾ ਵਿਚ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਏ।

ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਐਂਡ 101.1 ਮੈਗਾਹਰਟਜ਼ ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 5:59 ਦਾ। ਠੀਕ 6 ਵਜੇ ਰਿਲੇਅ ਕਰਾਂਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ, 6:05 ਤੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ।

ਪ੍ਰੋਗਰਾਮ ਸਰੋਤਾ ਮੰਚ। ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਸਤਪਾਲ ਬਰਾੜ ਅਤੇ ਮਮਤਾ ਅਰੋੜਾ। ਇੱਕ ਵੱਜ ਕੇ 10 ਮਿੰਟ ਤੇ ਰਿਲੇਅ ਕਰਾਂਗੇ ਪਰਦੇਸ਼ੀ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਦੁਪਹਿਰ 1:15 ਵਜੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਤਹਿਤ ਸਿਲਸਿਲਾ ਚਿੱਠੀਆਂ ਮਿੱਠੀਆਂ। ਤੇ ਸਾਡੇ ਸਰੋਤਿਆਂ ਨੇ ਇਸ ਪ੍ਰੋਗਰਾਮ ਦੇ ਵਿੱਚ ਭੇਜਣੇ ਜੀ ਆਪਣੇ ਖਤ ਤੇ ਵਟਸਐਪ ਮੈਸੇਜਸ। ਤੇ ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਸ਼ਹਿਨਾਜ਼। ਦੁਪਹਿਰ 2 ਵਜੇ ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ, 2:15 ਵਜੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਪ੍ਰੋਗਰਾਮ ਸੁਰੀਲੀ ਦੁਪਹਿਰ, ਜੋ ਕਿ ਸਾਡੇ ਸਰੋਤਿਆਂ ਦੁਆਰਾ ਭੇਜੇ ਗਏ ਖਤਾਂ ਅਤੇ ਵਟਸਐਪ ਮੈਸੇਜਸ ਤੇ ਆਧਾਰਿਤ ਹੋਵੇਗਾ, ਲੈ ਕੇ ਹਾਜ਼ਰ ਹੋਵਾਂਗੇ ਦੁਪਹਿਰ 2:30 ਵਜੇ। ਸ਼ਾਮ 3 ਵਜੇ ਤੋਂ 5 ਵਜੇ ਤੱਕ ਰਿਲੇਅ ਕਰਾਂਗੇ ਵਿਵਿਦ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 3 ਵਜੇ ਹੋਵੇਗਾ ਪ੍ਰੋਗਰਾਮ ਹੈਲੋ ਸਹੇਲੀ, 4 ਵਜੇ ਪ੍ਰੋਗਰਾਮ ਗੀਤੋਂ ਭਰੀ ਕਹਾਣੀ। ਸ਼ਾਮ 5 ਵਜੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ। ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਮਮਤਾ ਅਰੋੜਾ। ਪ੍ਰੋਗਰਾਮ ਤਹਿਤ ਸਿਲਸਿਲਾ ਹੋਵੇਗਾ ਪਿੰਡਾਂ ਵਾਲੇ ਦੇ ਤਹਿਤ, ਵਿਸ਼ਾ ਸ਼ੇਖ ਫਰੀਦ ਜੀ, ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ। ਛੇ ਵੱਜ ਕੇ 20 ਮਿੰਟ ਤੇ ਰਿਲੇਅ ਕਰਾਂਗੇ ਪਰਦੇਸ਼ੀ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਨੌਜਵਾਨ ਸਰੋਤਿਆਂ ਲਈ ਪ੍ਰੋਗਰਾਮ ਯੁਵਾਣੀ ਲੈ ਕੇ ਹਾਜ਼ਰ ਹੋਵਾਂਗੇ ਸ਼ਾਮ 6:30 ਵਜੇ। ਪ੍ਰੋਗਰਾਮ ਸ਼ਾਮ ਸੁਹਾਣੀ ਲੈ ਕੇ ਹਾਜ਼ਰ ਹੋਵਾਂਗੇ ਸ਼ਾਮ 7 ਵਜੇ ਤੇ ਪ੍ਰੋਗਰਾਮ ਲਾਈਵ ਫੋਨ ਇਨ ਹੋਵੇਗਾ। ਪ੍ਰੋਗਰਾਮ ਤਹਿਤ 7:30 ਵਜੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। 7:40 ਤੇ ਫਿਰ ਤੋਂ ਤੁਸੀਂ ਆਨੰਦ ਮਾਣ ਸਕਦੇ ਹੋ ਪ੍ਰੋਗਰਾਮ ਸ਼ਾਮ ਸੁਹਾਣੀ ਦਾ। 8 ਵਜੇ ਤੁਸੀਂ ਸੁਣੋਗੇ NCERT ਵੱਲੋਂ ਪ੍ਰਾਯੋਜਿਤ ਪ੍ਰੋਗਰਾਮ ਉਮੰਗ। ਅੱਜ ਤੁਸੀਂ ਇਸਦਾ ਐਪੀਸੋਡ ਨੰਬਰ 1290 ਸੁਣੋਗੇ। 8:30 ਵਜੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ, ਜੋ ਕਿ ਸਾਡੇ ਸਰੋਤਿਆਂ ਦੁਆਰਾ ਭੇਜੇ ਗਏ ਖਤਾਂ ਅਤੇ ਵਟਸਐਪ ਮੈਸੇਜਸ ਤੇ ਆਧਾਰਿਤ ਹੋਵੇਗਾ। 8:45 ਤੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ, 9 ਵਜੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਰਾਤ 9:15 ਵਜੇ ਤੋਂ 11 ਵਜੇ ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 9:15 ਵਜੇ ਹੋਵੇਗਾ ਪ੍ਰੋਗਰਾਮ ਆਪਕੇ ਲਈ, 9:30 ਵਜੇ ਪ੍ਰੋਗਰਾਮ ਛਾਇਆ ਗੀਤ, 10 ਵਜੇ ਪ੍ਰੋਗਰਾਮ ਆਜ ਕੇ ਫਨਕਾਰ ਤੇ 10:30 ਵਜੇ ਹੋਵੇਗਾ ਪ੍ਰੋਗਰਾਮ ਢਲਤੀ ਜਾਏ ਰਾਤ, ਤੇ ਰਾਤ ਦੇ 11 ਵਜੇ ਸਾਡੀ ਅੱਜ ਦੀ ਪ੍ਰਸਾਰਣ ਸਭਾ ਦੀ ਹੋਵੇਗੀ ਸਮਾਪਤੀ। ਇਸ ਜਾਣਕਾਰੀ ਅੱਜ ਪ੍ਰਸਾਰਿਤ ਅਤੇ ਰਿਲੇਅ ਹੋਣ ਵਾਲੇ ਪ੍ਰੋਗਰਾਮਾਂ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ। ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਸ ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 6:15 ਅਤੇ 15 ਸਕਿੰਟ ਦਾ, ਤੇ ਹੁਣ ਵੇਲਾ ਇਹ ਪ੍ਰੋਗਰਾਮ ਅੰਮ੍ਰਿਤ ਵੇਲਾ ਦਾ। ਸ਼ਬਦ ਸਰਵਨ ਕਰਦੇ ਹਾਂ ਭਾਈ ਸੁਰਿੰਦਰ ਸਿੰਘ ਜੋਧਪੁਰੀ ਤੇ ਉਹਨਾਂ ਦੇ ਜਥੇ ਪਾਸੋਂ ਗਾਇਨ ਕੀਤਾ ਹੋਇਆ।

ਹੁਣੇ ਤੁਸੀਂ ਸ਼ਬਦ ਸਰਵਣ ਕਰ ਰਹੇ ਸੀ ਭਾਈ ਰਵਿੰਦਰ ਸਿੰਘ ਰਾਗੀ ਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਹੋਇਆ ਤੇ ਆਓ ਹੁਣ ਸਰਵਣ ਕਰਦੇ ਆ ਸ਼ਬਦ ਗਾਇਨ ਕਰ ਰਹੇ ਨੇ ਭਾਈ ਜੋਗਿੰਦਰ ਸਿੰਘ ਰਿਆੜ ਤੇ ਉਹਨਾਂ ਦਾ ਰਾਗੀ ਜਥਾ।

0: ਆਕਾਸ਼ਵਾਨੀ ਐਫਐਮ ਬਠਿੰਡਾ 101.1 ਮੈਗਾਹਰਟਜ਼ ਤੇ ਤੁਸੀਂ ਸਰਵਣ ਕਰ ਰਹੇ ਹੋ ਪ੍ਰੋਗਰਾਮ ਅੰਮ੍ਰਿਤ ਵੇਲਾ।
1: ਜੀ ਸਰੋਤਿਓ, ਸਟੂਡੀਓ ਦੀ ਘੜੀ 'ਤੇ ਸਮਾਂ ਹੋ ਚੁੱਕਿਆ 6:45 ਦਾ, ਅਤੇ ਆਓ ਹੁਣ ਸਰਵਣ ਕਰਦੇ ਹਾਂ ਭਗਤੀ ਰਚਨਾ ਕਮਲ ਹੰਸਪਾਲ ਦੀ ਆਵਾਜ਼ ਵਿੱਚ।

ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਠੀਕ 7 ਵਜੇ ਦਾ। ਹੁਣ ਵੇਲਾ ਇਹ ਪ੍ਰੋਗਰਾਮ ਸੱਜਰੀ ਸਵੇਰ ਦਾ।

0: ਸਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713 7316 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-2240-3131 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।
1: ਮੂਰਖਾ ਸੁਧਰ ਜਾ।
2: ਪੇਮੈਂਟਸ ਲਈ ਕੋਈ ਓਪਨ ਵਾਈਫਾਈ ਨਹੀਂ,
3: ਮਤਲਬ ਧੋਖਾ ਧੜੀ ਨੂੰ ਬਾਏ ਬਾਏ।
2: RBI ਕਹਿੰਦਾ ਹੈ
4: ਕਰੋ ਸਹੀ ਸ਼ੁਰੂਆਤ, ਬਣੋ ਵਿੱਤੀ ਤੌਰ ਤੇ ਸਮਾਰਟ।
5: CAPF NCGHS ਮੁਲਾਜ਼ਮਾਂ ਦੇ ਲਈ ਹੁਣ ਕੈਸ਼ਲੈਸ ਮੈਡੀਕਲ ਸੁਵਿਧਾਵਾਂ ਮੌਜੂਦ ਨੇ, ਪਰ ਕਿੱਥੇ?
6: ਮਾਲਵਾ ਦਾ ਪ੍ਰਮਾਣਿਤ ਹਸਪੀਟਲ ਮੈਕਸ ਸੁਪਰ ਸਪੈਸ਼ਲਿਟੀ ਹਸਪੀਟਲ ਬਠਿੰਡਾ। ਵਧੇਰੀ ਜਾਣਕਾਰੀ ਲਈ ਕਾਲ ਕਰੋ 0164-521-2000।

0: ਜੀ ਸਰੋਤਿਓ, ਤੇ ਫੋਨ ਦੀ ਘੰਟੀ ਜਿਹੜੀ ਆ ਉਹ ਵੱਜ ਚੁੱਕੀ ਹੈ, ਤੇ 0164-2540-331 ਨੰਬਰ ਡਾਇਲ ਕਰਕੇ ਕਿਹੜੇ ਸਰੋਤਾ ਸਾਡੇ ਨਾਲ ਜੁੜੇ ਨੇ, ਦੇਖਦੇ ਆ ਜੀ ਕਿੱਥੋਂ ਗੱਲ ਕਰ ਰਹੇ ਨੇ। ਹੈਲੋ,
1: ਹੈਲੋ,
0: ਹਾਂਜੀ, ਆਪਣਾ ਨਾਮ ਸਾਂਝਾ ਕਰ ਦਿਓ।
1: ਸਤਿ ਸ਼੍ਰੀ ਅਕਾਲ ਮੈਡਮ ਜੀ, ਮੇਰਾ ਨਾਮ ਅਮਨਜੋਤ ਹੈ ਜੀ, ਕੋਟਕਪੁਰਾ ਤੋਂ।
0: ਜੀ ਸਤਿ ਸ਼੍ਰੀ ਅਕਾਲ ਜੀ, ਤੇ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
1: ਧੰਨਵਾਦ ਜੀ।
0: ਆਪਣੀ ਪਹਿਲੀ ਵਾਰੀ ਗੱਲ ਹੋ ਰਹੀ ਹੈ ਜੀ?
1: ਨਹੀਂ ਜੀ, ਅੱਗੇ ਵੀ ਕੀਤੀ ਆ
0: ਜੀ, ਤੇ
1: ਫਾਦਰ ਸਾਹਿਬ ਦੇ ਫੋਨ ਤੋਂ ਅੱਗੇ ਵੀ ਕੀਤੀ ਆ
0: ਜੀ। ਜੀ ਤੇ ਪਹਿਲਾਂ ਤਾਂ ਗੀਤ ਦੀ ਫਰਮਾਇਸ਼ ਦੱਸ ਦਿਓ, ਕਿਹੜਾ ਗੀਤ ਸੁਣੋਗੇ?
1: ਉਪਕਾਰ ਫਿਲਮ ਦਾ ਹੀ ਕੋਈ ਵੀ ਸੁਣਾ ਦਿਓ
0: ਜੀ, ਤੇ ਗੀਤ ਤੁਹਾਡਾ ਅਸੀਂ ਕੱਢ ਲੈਂਦੇ ਹਾਂ ਜੀ। ਤੇ ਜੇਕਰ ਗੱਲ ਕਰੀਏ ਵਾਤਾਵਰਨ ਦੀ, ਹਨਾ, ਆਪਾਂ ਅੱਜ ਸਿਲਸਿਲਾ ਜੀ ਰਾਖੇ ਸਰਹੱਦਾਂ ਦੇ, ਹਨਾ, ਜਿਹੜੇ ਸਾਡੇ ਫੌਜੀ ਵੀਰ ਨੇ ਉਹ ਤਾਂ ਆਪਣਾ ਫਰਜ਼ ਨਿਭਾ ਹੀ ਰਹੇ ਆ, ਉਹ ਤਾਂ ਆਪਣੀ ਡਿਊਟੀ ਨਿਭਾ ਹੀ ਰਹੇ ਆ, ਤਾਂ ਆਪਣਾ ਕੀ ਫਰਜ਼ ਬਣਦਾ ਆਪਣੇ ਦੇਸ਼ ਦੇ ਪ੍ਰਤੀ?
1: ਆਪਣਾ ਦੇਸ਼ ਦੇ ਪ੍ਰਤੀ ਫਰਜ਼ ਹੈ ਜੀ, ਆਪਾਂ ਨੂੰ ਪਹਿਲਾਂ ਤਾਂ ਜੇ ਆਪਾਂ ਦੇਖਿਆ ਜਾਵੇ ਤਾਂ ਆਪਦੇ ਆਲੇ ਦੁਆਲੇ ਵੀ ਨਹੀਂ ਵੇਖਣਾ ਚਾਹੀਦਾ। ਜੇ ਵਾਤਾਵਰਨ ਨੂੰ ਲੈ ਕੇ ਚੱਲੀਏ ਤਾਂ ਜੀ ਆਪਾਂ ਨੂੰ ਸਫਾਈ ਰੱਖਣੀ ਚਾਹੀਦੀ, ਜੇ ਆਪਾਂ ਘਰ ਦੀ ਸਫਾਈ ਕਰਦੇ ਤਾਂ ਬਾਹਰ ਦੀ ਵੀ ਰੱਖਣੀ ਚਾਹੀਦੀ ਹੈ
0: ਜੀ।
1: ਕੂੜਾ ਬਾਹਰ ਨਹੀਂ ਸੁੱਟਣਾ ਚਾਹੀਦਾ, ਵਾਤਾਵਰਨ ਦਰਖਤ ਲਾਉਣੇ ਚਾਹੀਦੇ ਆ ਜਿਹਦੇ ਨਾਲ ਜਿਹੜਾ ਪੋਲਿਊਸ਼ਨ ਜਿਹੜਾ ਹੈਗਾ ਚੱਕਿਆ ਜਾਊਗਾ ਜੀ।
0: ਜੀ ਤੇ ਜਿਵੇਂ ਕਹਿ ਰਹੇ ਆ ਕਿ ਪੋਲੀਥੀਨ ਦੀ ਵਰਤੋਂ ਬਹੁਤ ਘੱਟ ਕਰਨੀ ਚਾਹੀਦੀ ਹੈ, ਹਨਾ?
1: ਉਹ ਤਾਂ ਕਰਨੀ ਨਹੀਂ ਚਾਹੀਦੀ
0: ਜੀ।
1: ਅੱਗੇ ਹੁੰਦਾ ਹੀ ਸੀ, ਪਹਿਲਾਂ ਵੀ ਤਾਂ ਲੋਕ ਜਿਹੜੇ ਘਰ ਦੇ ਥੈਲੇ ਬਣਾਉਂਦੇ ਸੀ ਕੱਪੜੇ ਦੇ, ਹਨਾ, ਉਹ ਯੂਜ ਕਰਦੇ ਸੀਗੇ, ਤੇ ਹੁਣ ਵੀ ਉਹੀ ਕਰਨੇ ਚਾਹੀਦੇ
0: ਜੀ। ਤੇ ਕਿਤੇ ਨਾ ਕਿਤੇ ਨਾ ਲੋਕ ਸ਼ਰਮ ਮਹਿਸੂਸ ਕਰਦੇ, ਹਨਾ, ਵੀ ਜਿਹੜਾ ਘਰ ਦੇ ਵਿੱਚ ਥੈਲਾ
1: ਲਈ, ਉਹ ਤਾਂ ਚੰਗੀ ਗੱਲ
0: ਹੈ। ਜੇ ਆਪਾਂ ਕਈ ਲੋਕ ਸ਼ਰਮ ਮਹਿਸੂਸ ਕਰਦੇ ਆ, ਪਰ ਇਹ ਹੋਣਾ ਨਹੀਂ ਚਾਹੀਦਾ, ਹਨਾ,
1: ਨਹੀਂ ਹੋਣਾ ਚਾਹੀਦਾ ਜੀ। ਉਹ ਸ਼ਰਮ ਵਾਲੀ ਕੋਈ ਗੱਲ ਨਹੀਂ ਹੋਣੀ ਚਾਹੀਦੀ
0: ਜੀ, ਕਿਉਂਕਿ ਜਿੱਥੇ ਆਪਾਂ ਆਪਣੇ ਦੇਸ਼ ਦੀ ਨੂੰ ਬਚਾਉਣ ਦੀ ਖਾਤਰ ਕੁਛ ਵੀ ਕਰ ਸਕਦੇ ਹਾਂ, ਉਹ ਆਪਣੀ ਜਾਨ ਦੇ ਸਕਦੇ ਹਾਂ, ਤਾਂ ਆਪਾਂ ਇੰਨੀ ਕੁ ਜਿਹੜੀ ਕੋਸ਼ਿਸ਼ ਨਾਲ ਆਪਣੇ ਦੇਸ਼ ਨੂੰ ਬਚਾ ਸਕਦੇ ਹਾਂ,
1: ਆਪਾਂ ਇੰਨਾ ਕੁ ਕੰਮ ਤਾਂ ਕਰ ਹੀ ਸਕਦੇ ਹਾਂ ਜੀ, ਉਹ ਆਪਣੇ ਵਾਸਤੇ ਇੰਨਾ ਕੁਛ ਕਰ ਰਹੇ ਤਾਂ
0: ਜੀ। ਤੇ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ, ਸ਼ੁਕਰੀਆ ਜੀ ਫੋਨ ਕਰਨ ਦੇ ਲਈ।
1: ਧੰਨਵਾਦ।

0: ਫਿਲਹਾਲ ਇੱਕ ਸਰੋਤਾ ਸਾਡੇ ਨਾਲ ਜੁੜੇ ਹੋਏ ਨੇ ਜੀ, ਦੇਖਦੇ ਹਾਂ ਕੌਣ ਨੇ ਤੇ ਕਿੱਥੋਂ ਗੱਲ ਕਰ ਰਹੇ ਨੇ। ਹੈਲੋ
1: ਹੈਲੋ ਸੁਖਦੀਪ ਭੈਣ, ਸਤਿ ਸ੍ਰੀ ਅਕਾਲ।
0: ਹੈਲੋ, ਹਾਂਜੀ
1: ਸੁਖਦੀਪ ਭੈਣ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਮੈਂ ਜੀ ਜਸਵੀਰ ਫੌਜੀ ਟੇਲਰ ਮਾਸਟਰ ਬੋਲਦਾ ਜੀ, ਪਿੰਡ ਸੇਲਵਾ ਤੋਂ, ਬਾਬਾ ਸਾਹਿਬ ਦੇ ਸਥਾਨ ਤੋਂ ਜੀ।
0: ਜੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
1: ਧੰਨਵਾਦ ਭੈਣ ਜੀ, ਪਹਿਲਾਂ ਤਾਂ ਤੁਹਾਡੇ ਸਾਰੇ ਸਟਾਫ ਨੂੰ ਤੇ ਮੇਰੇ ਸੁਣਨ ਵਾਲੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਪਰਮਾਤਮਾ ਨਾਲ ਤੰਦਰੁਸਤੀ ਰੱਖੇ ਜੀ।
0: ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਗੀਤ ਕਿਹੜਾ ਸੁਣੋਗੇ ਅੱਜ?
1: ਗੀਤ ਭੈਣ ਜੀ ਤੁਸੀਂ ਸੁਣਾ ਦਿਓ, ਕੁਲਦੀਪ ਮਾਨਕ ਜੀ ਦਾ ਇੱਕ ਵੀਰ ਦੇ ਮੇਰੇ ਰੱਬਾ।
0: ਹੈਲੋ,
1: ਹਾਂਜੀ ਕੁਲਦੀਪ ਮਾਨਕ ਜੀ ਦਾ ਗੀਤ ਲਾ ਦਿਓ, ਇੱਕ ਵੀਰ ਦੇ ਮੇਰੇ ਰੱਬਾ। ਇਹ ਵੀ ਗੀਤ ਹੈਗਾ ਗਾ ਜੋਧਾ ਸਿੰਘ ਨੂੰ ਡੈਡੀਕੇਟ ਕਰਨਾ ਜੀ, ਮੱਲੇ ਵਾਲੇ ਦੀ
0: ਜੀ। ਤੇ ਗੀਤ ਤੁਹਾਡਾ ਅਸੀਂ ਕੱਢ ਲਿਆ ਜੀ, ਤੇ ਕੁਝ ਕਹਿਣਾ ਚਾਹੋਗੇ ਫੌਜੀ ਵੀਰਾਂ ਨੂੰ?
1: ਬਾਬਾ ਜੀ ਮੈਂ ਫੌਜੀ ਵੀਰਾਂ ਨੂੰ ਬਹੁਤ ਬਹੁਤ ਸਲੂਟ ਭੈਣ ਜੀ, ਜੋ ਸਾਡੇ ਦੇਸ਼ ਲਈ ਬਹੁਤ ਕੁਝ ਕਰਦੇ ਨੇ, ਅਸੀਂ ਉਹਨਾਂ ਨੂੰ ਬੇਨਤੀ ਨਹੀਂ ਦੇ ਸਕਦੇ। ਬਾਕੀ ਸਾਰੇ ਜੋ ਵੀ ਸਾਡੇ ਜਿੰਨੇ ਵੀ ਮੇਰੇ ਸ਼ਹੀਦ ਹੈ ਮੇਰੇ ਦੇਸ਼ ਦੇ, ਉਹਨਾਂ ਨੂੰ ਜੀ ਸਲਾਮ। ਤੇ ਬਾਕੀ ਫਿਰ ਬਹੁਤ ਵਧੀਆ ਜੀ, ਮੈਂ ਇੱਕ ਗੱਲ ਕਹਿਣੀ ਚਾਹੂੰਗਾ ਕਿ ਆਪਣੀ ਪ੍ਰਕਿਰਤੀ ਨੂੰ ਭਰਾਵੋ ਬਚਾ ਕੇ ਰੱਖੋ, ਨਸ਼ਿਆਂ ਤੋਂ ਦੂਰ ਰਹੋ, ਦੇਸ਼ ਦੀ ਸੇਵਾ ਕਰੋ, ਬਸ ਇਵੇਂ ਕਹੂੰਗਾ ਜੀ। ਕੁਦਰਤ ਪਿਆਰ ਕਰੋ ਜੀ।
0: ਜੀ ਜੀ, ਤੇ ਕੀ ਤੁਹਾਡਾ ਪਹੁੰਚ ਗਿਆ ਜੀ ਤੁਹਾਡੇ ਰੇਡੀਓ ਸੈੱਟ ਤੇ? ਸ਼ੁਕਰੀਆ ਜੀ ਕਾਲ ਕਰਨ ਦੇ ਲਈ।
1: ਧੰਨਵਾਦ ਜੀ।

FM ਬਠਿੰਡਾ ਦੇ ਪਿਆਰੇ ਸਰੋਤਿਓ, 22 ਮਈ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ ਦੇ ਅੰਤਰਗਤ ਸਾਡਾ ਵਿਸ਼ਾ ਹੋਵੇਗਾ ਹਜ਼ਰਤ ਬਾਬਾ ਸ਼ੇਖ ਫਰੀਦ ਜੀ।

0: प्लेटफॉर्म नंबर 2 से चलने वाली सुपर फास्ट एक्सप्रेस के यात्रियों
1: नहीं थे यहाँ।
2: तेनू नहीं अनु, मोबाइल चार्ज करना सी,
1: दिमाग चार्ज कर अपना।
3: अजय पब्लिक पोर्ट तो चार्ज कीता ता तुहाडा निजी डाटा हो जाएगा पब्लिक।
1: देखिया
2: पापा रुको मैं पे कर दा। नो सिग्नल।
3: हुण की करोगे?
2: मुफ्त वाईफाई है ना।
1: मूर्खा सुधर जा।
3: पेमेंट्स ले कोई ओपन वाईफाई नहीं,
2: मतलब धोखा तड़ी नू बाय बाय।
3: आरबीआई कहता है
4: करो सही शुरुआत, बनो वित्तीय तौर ते स्मार्ट।
5: CAPF NCGHS मुलाजमा दे लई हुन कैशलेस मेडिकल सुविधावां मौजूद ने, पर किथे?
6: मालवादा प्रमाणित हॉस्पिटल, मैक्स सुपर स्पेशलिटी हॉस्पिटल, बठिंडा। वधेरी जानकारी लई कॉल करो 0164521200।
7: पेश है सबका फेवरेट
8: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।
9: ਲਓ ਜੀ ਫੋਨ ਦੀ ਘੰਟੀ ਵੱਜ ਚੁੱਕੀ ਹੈ ਜੀ। ਪ੍ਰੋਗਰਾਮ ਸੱਜਰੀ ਸਵੇਰ ਦੇ ਵਿੱਚ ਇੱਕ ਸਰੋਤਾ ਸਾਡੇ ਨਾਲ ਜੁੜ ਗਏ ਨੇ ਜੀ। ਦੇਖਦੇ ਹਾਂ ਕਿਹੜੇ ਸਰੋਤਾ ਜੁੜੇ ਨੇ ਤੇ ਕਿੱਥੋਂ ਗੱਲ ਕਰ ਰਹੇ ਨੇ। ਹੈਲੋ।
10: ਹੈਲੋ, ਸਤਿ ਸ੍ਰੀ ਅਕਾਲ ਮੈਡਮ ਜੀ।
9: ਸਤਿ ਸ੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ?
10: ਮੁਖਤਿਆਰ ਸਿੰਘ, ਪਿੰਡ ਮੀਰ ਸ਼ਾਹ ਵਾਲਾ, ਤਹਿਸੀਲ ਜੀਰਾ, ਡਿਸਟ੍ਰਿਕਟ ਫਿਰੋਜ਼ਪੁਰ ਤੋਂ ਬੋਲ ਰਹੇ ਮੈਡਮ
9: ਜੀ। ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
10: ਹੋਰ ਜੀ ਸਾਰੇ ਆਕਾਸ਼ਵਾਣੀ ਬਠਿੰਡਾ ਨੂੰ ਸਤਿ ਸ੍ਰੀ ਅਕਾਲ। ਸਾਡੇ ਵੱਲੋਂ
9: ਸਾਡੇ ਵੱਲੋਂ ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਅੱਜ ਗੀਤ ਕਿਹੜਾ ਸੁਣੋਗੇ?
10: ਅੱਜ ਗੀਤ ਅਮਰ ਸਿੰਘ ਚਮਕੀਲਾ ਦਾ ਸੁਣਾ ਦਿਓ, ਬਾਬਾ ਦੀਪ ਸਿੰਘ ਜੀ।
9: ਜੀ ਗੀਤ ਤੁਹਾਡਾ ਕੱਢ ਲਿਆ ਜੀ, ਪਹੁੰਚ ਗਿਆ ਤੁਹਾਡੇ ਰੇਡੀਓ ਸੈੱਟ ਤੇ। ਸ਼ੁਕਰੀਆ ਜੀ ਫੋਨ ਕਰਨ ਦਾ।
10: ਸ਼ੁਕਰੀਆ ਮੈਡਮ ਜੀ। ਓਕੇ।

FM ਬਠਿੰਡਾ ਦੇ ਪਿਆਰੇ ਸਰੋਤਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 23 ਮਈ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਤੁਸੀਂ ਸੁਣੋਗੇ ਹਫਤਾਵਾਰੀ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ।

0: ਜੀ ਸਰੋਤੇ 0164242341 ਨੰਬਰ ਹੋ ਚੁੱਕਿਆ ਜੀ ਡਾਇਲ। ਦੇਖਦੇ ਹਾਂ ਕਿਹੜੇ ਸਰੋਤਾ ਜੁੜੇ ਨੇ ਤੇ ਕਿੱਥੋਂ ਗੱਲ ਕਰ ਰਹੇ ਨੇ ਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਨੇ। ਹੈਲੋ
1: ਹੈਲੋ ਹਾਂ ਮੈਮ ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਮੈਂ ਸੁਰੇਸ਼ ਸਿੰਘ ਨਾਲ ਮੇਰਾ ਪੋਤਾ ਜੀ ਹਰਸਿੰਘ ਗਿੱਲ ਜੀ ਕੋਟਪੁਰਾ ਤੋਂ ਬੋਲ ਰਹੇ ਜੀ।
0: ਜੀ
1: ਪਹਿਲਾਂ ਤਾਂ ਜੀ ਵੀਰਾਂ ਨੂੰ ਸਾਰਿਆਂ ਨੂੰ ਸਲਾਮ, ਤੁਹਾਡੇ ਸਾਰੇ ਸਟਾਫ ਨੂੰ ਜੈ ਹਿੰਦ ਜੀ।
0: ਜੀ ਤੇ ਅੱਜ ਗੀਤ ਕਿਹੜਾ ਸੁਣੋਗੇ ਜੀ?
1: ਗੀਤ ਜਗੀਰ ਫਿਲਮ ਦਾ ਸੁਣਾ ਦਿਓ ਲਤਾ ਦੀ ਬਾਤ ਜੀ।
0: ਜੀ ਪਹੁੰਚ ਗਿਆ ਜੀ ਗੀਤ ਤੁਹਾਡੇ ਰੇਡੀਓ ਸੈੱਟ ਤੇ, ਸ਼ੁਕਰੀਆ ਜੀ ਕਾਲ ਕਰਨ ਦਾ।
1: ਧੰਨਵਾਦ ਧੰਨਵਾਦ।

0: ਜੀ ਸਟੂਡੀਓ ਦੀ ਘੜੀ ਤੇ ਸਮਾਂ ਹੋ ਚੁੱਕਿਆ 7:53 ਅਤੇ 4 ਸਕਿੰਟ ਦਾ ਤੇ ਆਖਰੀ ਕਾਲਰ ਜਿਹੜੇ ਸਾਡੇ ਨਾਲ ਜੁੜ ਚੁੱਕੇ ਨੇ ਜੀ ਦੇਖਦੇ ਆ ਕੌਣ ਨੇ ਤੇ ਕਿੱਥੋਂ ਗੱਲ ਕਰ ਰਹੇ ਨੇ ਹੈਲੋ
1: ਹੈਲੋ
0: ਹਾਂਜੀ ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ
1: ਨਛੱਤਰ ਸਿੰਘ ਪਿੰਡ ਕੋਟ ਵਸਤੂ ਤੋਂ
0: ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਨਾਮ
1: ਸ਼ੁਕਰਾ
0: ਤੇ ਗੀਤ ਕਿਹੜਾ ਸੁਣੋਗੇ ਜੀ ਅੱਜ
1: ਨੰਦ ਬੀਬਾ ਲਾਰੇ ਪਾਣੀ
0: ਜੀ ਪਹੁੰਚ ਗਿਆ ਜੀ ਗੀਤ ਤੁਹਾਡੇ ਰੇਡੀਓ ਸੈੱਟ ਤੇ ਸ਼ੁਕਰੀਆ

ਜੀ ਕਹਿੰਦੇ ਨੇ ਕਿ ਅਸੀਂ ਚਾਹ ਤਾਂ ਬਹੁਤ ਕੁਝ ਲੈਂਦੇ ਹਾਂ, ਪਰ ਮਿਲਦਾ ਉਹੀ ਕੁਝ ਹੈ ਜੋ ਮਿਲਣਾ ਹੁੰਦਾ। ਅਸੀਂ ਖਾਮਖਾ ਆਪਣੇ ਸਬਰ ਨੂੰ ਅਸੰਤੁਸ਼ਟ ਕਰਦੇ ਹਾਂ ਅਤੇ ਆਪਣੇ ਜੀਵਨ ਨੂੰ ਆਪ ਬੇਸਵਾਦੀ ਬਣਾਉਂਦੇ ਹਾਂ। ਸੋ ਜੋ ਮਿਲਿਆ ਜੀ, ਉਸ ਦੇ ਵਿੱਚ ਹੀ ਖੁਸ਼ ਰਹੋ ਅਤੇ ਕੋਸ਼ਿਸ਼ ਕਰੋ ਕਿ ਆਪਣੀ ਜ਼ਿੰਦਗੀ ਨੂੰ ਸੋਹਣੀ ਬਣਾਇਆ ਜਾਵੇ। ਅਤੇ ਜਾਂਦੇ ਜਾਂਦੇ ਸੁਣਦੇ ਹਾਂ ਜੀ ਮੇਰੀ ਪਸੰਦ ਦਾ ਇੱਕ ਗੀਤ।

ਇਸ ਕੀਤੇ ਨਾਲ ਹੀ ਪ੍ਰੋਗਰਾਮ ਸੱਚੀ ਸਵੇਰ ਇੱਥੇ ਹੀ ਸੰਪੂਰਨ ਕਰਨ ਦੀ ਮੈਨੂੰ ਸੁਖਦੀਪ ਨੂੰ ਦਿਓ ਇਜਾਜ਼ਤ। ਪ੍ਰੋਗਰਾਮ ਨੂੰ ਤੁਹਾਡੇ ਤੱਕ ਤਕਨੀਕੀ ਸਹਿਯੋਗ ਦੇਣ ਦੇ ਲਈ ਧੰਨਵਾਦ ਕਰਾਂਗੇ ਸਮੂਹ ਤਕਨੀਕੀ ਸਟਾਫ ਦਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਤੇ ਮੈਨੂੰ ਸੁਖਦੀਪ ਨੂੰ। ਹੁਣ ਦਿਓ ਇਜਾਜ਼ਤ, ਧੰਨਵਾਦ।

ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 7:59 ਅਤੇ 18 ਸਕਿੰਟ ਦਾ। ਠੀਕ 8 ਵਜੇ ਤੁਸੀਂ ਸੁਣੋਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ, 8:15 ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦਿੱਲੀ ਤੋਂ, 8:30 ਵਜੇ ਤੁਸੀਂ ਸੁਣੋਗੇ ਪੰਜਾਬੀ ਵਿਚ ਖ਼ਬਰਾਂ ਆਕਾਸ਼ਵਾਣੀ ਜਲੰਧਰ ਤੋਂ।

0: And finally, the Statesman on its front page says, ahead of Nautapa, planes simmer, but some respite around May 29th. And with that, it's back to you, Pramod.
1: Thank you. And now before we end the bulletin, the headlines once again. Prime Minister Narendra Modi to hold talks with President of Cyprus Nikos Christodoulidis in New Delhi today. First International Big Cat Alliance Summit scheduled to take place in New Delhi on the June 1st postponed. Railway urges passengers to remain alert and immediately report any suspicious activity or individual on railway premises on helpline number 139. Calcutta High Court orders setting up special team of CBI to probe hushing up charges in RJ Kar rape murder case. Pulwama terror attack mastermind Hamza Burhan killed by unknown gunmen in Pakistan-occupied Jammu and Kashmir. U.S. Secretary of State Marco Rubio says Washington is ready to sell as much energy as India is willing to buy. And with that, we end the morning news. Have a nice day.
2: Namaskar. A. Akashvani. ਇਸ ਬੁਲੇਟਿਨ ਨਾਲ ਮੈਂ ਅਮਨ ਦੇਵ ਪਹਿਲਾਂ ਚੋਣਵੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਵਿੱਚ ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਕ੍ਰਿਸਟੋਡੋਲਾਈਡਸ ਨਾਲ ਗੱਲਬਾਤ ਕਰਨਗੇ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠ ਕੱਲ੍ਹ ਨਵੀਂ ਦਿੱਲੀ ਵਿੱਚ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਹੋਈ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀ ਨੇ ਕਿਹਾ ਕਿ ਅਮਰੀਕਾ ਲੋੜ ਪੈਣ 'ਤੇ ਭਾਰਤ ਨੂੰ ਈਂਧਨ ਦੀ ਵਿਕਰੀ ਲਈ ਤਿਆਰ ਹੈ ਪੁਲਵਾਮਾ ਦਹਿਸ਼ਤਗਰਦ ਹਮਲੇ ਦਾ ਮੁੱਖ ਸਾਜਿਸ਼ਕਰਤਾ ਹਮਜ਼ਾ ਬੁਰਹਾਨ ਕੱਲ੍ਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਅਣਪਛਾਤੇ ਬੰਦੂਕਧਾਰੀਆਂ ਦੀ ਗੋਲੀਬਾਰੀ ਵਿੱਚ ਮਾਰਿਆ ਗਿਆ ਹੈ ਰੇਲ ਮੰਤਰਾਲੇ ਨੇ ਮੁਸਾਫਰਾਂ ਨੂੰ ਸਫ਼ਰ ਦੌਰਾਨ ਚੌਕਸ ਰਹਿਣ ਅਤੇ ਰੇਲਵੇ ਸਟੇਸ਼ਨਾਂ 'ਤੇ ਸ਼ੱਕੀ ਗਤੀਵਿਧੀ ਜਾਂ ਵਿਅਕਤੀ ਦੀ ਜਾਣਕਾਰੀ ਤੁਰੰਤ ਹੈਲਪਲਾਈਨ ਨੰਬਰ 139 'ਤੇ ਦੇਣ ਲਈ ਕਿਹਾ ਹੈ ਅਤੇ IPL ਕ੍ਰਿਕਟ ਵਿੱਚ ਅਹਿਮਦਾਬਾਦ ਵਿੱਚ ਗੁਜਰਾਤ ਟਾਈਟਨਸ ਨੇ ਚੇਨਈ ਸੁਪਰ ਕਿੰਗਸ ਨੂੰ 99 ਤੋੜਾਂ ਨਾਲ ਹਰਾ ਦਿੱਤਾ ਹੈ ਹੁਣ ਖ਼ਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਵਿੱਚ ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਕ੍ਰਿਸਟੋਡੋਲਾਈਡਸ ਨਾਲ ਗੱਲਬਾਤ ਕਰਨਗੇ ਸਾਈਪ੍ਰਸ ਦੇ ਰਾਸ਼ਟਰਪਤੀ ਕੱਲ੍ਹ ਨਵੀਂ ਦਿੱਲੀ ਪਹੁੰਚੇ ਹਵਾਈ ਅੱਡੇ 'ਤੇ ਸੜਕ ਆਵਾਜਾਈ ਅਤੇ ਸ਼ਾਹਰਾਹ ਰਾਜ ਮੰਤਰੀ ਅਜੇ ਟਮਟਾ ਨੇ ਉਨ੍ਹਾਂ ਦਾ ਸਵਾਗਤ ਕੀਤਾ ਸ਼੍ਰੀ ਕ੍ਰਿਸਟੋਡੋਲਾਈਡਸ ਪਹਿਲਾਂ ਮੁੰਬਈ ਦਾ ਦੌਰਾ ਕਰ ਚੁੱਕੇ ਨੇ ਉਨ੍ਹਾਂ ਦੇ ਨਾਲ ਵਿਦੇਸ਼ ਮੰਤਰੀ ਸੰਚਾਰ ਅਤੇ ਨਿਰਮਾਣ ਮੰਤਰੀ ਅਤੇ ਸੀਨੀਅਰ ਅਧਿਕਾਰੀਆਂ ਅਤੇ ਵਪਾਰਕ ਆਗੂਆਂ ਦਾ ਇੱਕ ਉੱਚ ਪੱਧਰੀ ਵਫਦ ਵੀ ਆਇਆ ਹੈ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਸ਼੍ਰੀ ਕ੍ਰਿਸਟੋਡੋਲਾਈਡਸ ਦਾ ਇਹ ਪਹਿਲਾ ਭਾਰਤ ਦੌਰਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਨਵੀਂ ਦਿੱਲੀ ਵਿੱਚ ਮੰਤਰੀ ਮੰਡਲ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਮੀਟਿੰਗ ਵਿੱਚ ਰਹਿਣ ਸਹਿਣ ਦੀ ਅਤੇ ਕਾਰੋਬਾਰ ਕਰਨ ਵਿੱਚ ਸੌਖ ਨੂੰ ਉਤਸ਼ਾਹਿਤ ਕਰਨ ਨਾਲ ਸੰਬੰਧਿਤ ਮੁੱਦਿਆਂ ਅਤੇ ਸਭ ਤੋਂ ਵਧੀਆ ਅਭਿਆਸਾਂ 'ਤੇ ਚਰਚਾ ਕੀਤੀ ਗਈ ਇੱਕ ਵਿਕਸਿਤ ਭਾਰਤ ਦੇ ਸਾਂਝੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ ਭਵਿੱਖ ਵਿੱਚ ਸੁਧਾਰਾਂ ਦੇ ਢੰਗ ਤਰੀਕਿਆਂ 'ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀ ਨੇ ਕਿਹਾ ਕਿ ਅਮਰੀਕਾ ਲੋੜ ਪੈਣ 'ਤੇ ਭਾਰਤ ਨੂੰ ਊਰਜਾ ਵੇਚਣ ਲਈ ਤਿਆਰ ਹੈ ਉਨ੍ਹਾਂ ਨੇ ਇਹ ਬਿਆਨ ਹੋਰਮੂਜ਼ ਜਲ ਮਾਰਗ ਦੇ ਬੰਦ ਹੋਣ ਕਾਰਨ ਭਾਰਤ ਵਿੱਚ ਵੱਧਦੀਆਂ ਊਰਜਾ ਕੀਮਤਾਂ ਸੰਬੰਧੀ ਇੱਕ ਸਵਾਲ ਦੇ ਜਵਾਬ ਵਿੱਚ ਦਿੱਤਾ ਵਿਦੇਸ਼ ਮੰਤਰੀ ਸਵੀਡਨ 'ਤੇ ਭਾਰਤ ਦੇ ਦੌਰੇ ਲਈ ਰਵਾਨਾ ਹੁੰਦੇ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਭਾਰਤ ਨੂੰ ਇੱਕ ਮਹਾਨ ਭਾਈਵਾਲ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਦੌਰੇ ਦੌਰਾਨ ਉਨ੍ਹਾਂ ਨੂੰ ਕੁਆਡ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲੇਗਾ ਸ਼੍ਰੀ ਰੂਬੀਓ 23 ਤੋਂ 26 ਮਈ ਤੱਕ ਭਾਰਤ ਵਿੱਚ ਰਹਿਣਗੇ ਇਸ ਤਰ੍ਹਾਂ ਉਹ ਕੋਲਕਾਤਾ ਆਗਰਾ ਜੈਪੁਰ ਅਤੇ ਦਿੱਲੀ ਦਾ ਦੌਰਾ ਕਰਨਗੇ 2019 ਦੇ ਪੁਲਵਾਮਾ ਦਹਿਸ਼ਤਗਰਦ ਹਮਲੇ ਜਿਸ ਵਿੱਚ CRPF ਦੇ 40 ਤੋਂ ਵੱਧ ਜਵਾਨ ਸ਼ਹੀਦ ਹੋ ਗਏ ਸਨ ਦਾ ਮੁੱਖ ਸਾਜਿਸ਼ਕਰਤਾ ਹਮਜ਼ਾ ਬੁਰਹਾਨ ਕੱਲ੍ਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ POK ਵਿੱਚ ਅਣਪਛਾਤੇ ਬੰਦੂਕਧਾਰੀਆਂ ਦੀ ਗੋਲੀਬਾਰੀ ਵਿੱਚ ਮਾਰਿਆ ਗਿਆ ਹੈ ਬੁਰਹਾਨ ਉਰਫ ਅਰਜੁਮੰਦ ਗੁਲਜ਼ਾਰ ਡਾਰ ਉਰਫ ਡਾਕਟਰ ਅਲ ਬਦਰ ਦਹਿਸ਼ਤਗਰਦ ਧੜੇ ਦਾ ਇੱਕ ਕਮਾਂਡਰ ਸੀ ਜਿਸ ਨੂੰ ਭਾਰਤ ਨੇ ਅਪ੍ਰੈਲ 2022 ਵਿੱਚ ਜੰਮੂ ਕਸ਼ਮੀਰ ਵਿੱਚ ਕਈ ਦਹਿਸ਼ਤਗਰਦ ਘਟਨਾਵਾਂ ਵਿੱਚ ਸ਼ਾਮਲ ਹੋਣ ਲਈ ਦਹਿਸ਼ਤਗਰਦ ਐਲਾਨਿਆ ਸੀ ਉਹ ਪੁਲਵਾਮਾ ਹਮਲੇ ਤੋਂ ਬਾਅਦ ਇੱਕ ਅਧਿਆਪਕ ਦੇ ਰੂਪ ਵਿੱਚ POK ਵਿੱਚ ਰਹਿ ਰਿਹਾ ਸੀ ਪੁਲਿਸ ਅਨੁਸਾਰ ਮੁਜ਼ੱਫਰਾਬਾਦ ਦੇ ਗੋਜਰਾ ਵਿੱਚ ਇੱਕ ਨਿੱਜੀ ਕਾਲਜ ਦੇ ਪ੍ਰਿੰਸੀਪਲ ਬੁਰਹਾਨ ਨੂੰ ਕੱਲ੍ਹ ਸਵੇਰੇ ਕਾਲਜ ਤੋਂ ਬਾਹਰ ਨਿਕਲਦੇ ਸਮੇਂ ਨਿਸ਼ਾਨਾ ਬਣਾਇਆ ਗਿਆ ਹਮਲਾਵਾਰਾਂ ਨੇ ਉਸ ਦੇ ਨੇੜਿਓਂ ਕਈ ਗੋਲੀਆਂ ਚਲਾਈਆਂ ਪੁਲਿਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੁਰਹਾਨ ਦੇ ਸਿਰ 'ਚ 3 ਗੋਲੀਆਂ ਲੱਗੀਆਂ ਪੁਲਿਸ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਇੱਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਹਮਲੇ ਵਿੱਚ ਵਰਤਿਆ ਗਿਆ ਹਥਿਆਰ ਬਰਾਮਦ ਕਰ ਲਿਆ ਗਿਆ ਹੈ ਇੱਕ ਚਸ਼ਮਦੀਦ ਨੇ ਦੱਸਿਆ ਕਿ ਅਪਰਾਧ ਕਰਨ ਤੋਂ ਬਾਅਦ ਸ਼ੱਕੀ ਮੋਟਰਸਾਈਕਲ 'ਤੇ ਭੱਜ ਰਿਹਾ ਸੀ ਜਦੋਂ ਸਥਾਨਕ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ ਡਾਰ ਜਿਸ ਦਾ ਜਨਮ 1999 ਵਿੱਚ ਹੋਇਆ ਸੀ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਰਤਨੀਪੁਰਾ ਦਾ ਰਹਿਣ ਵਾਲਾ ਸੀ ਉਹ ਜਾਇਜ਼ ਦਸਤਾਵੇਜ਼ਾਂ ਨਾਲ ਪਾਕਿਸਤਾਨ ਗਿਆ ਸੀ ਜਿੱਥੇ ਉਹ ਅਲ ਬਦਰ ਦਹਿਸ਼ਤਗਰਦ ਸਮੂਹ ਵਿੱਚ ਸ਼ਾਮਲ ਹੋ ਗਿਆ ਕੇਂਦਰੀ ਗ੍ਰਹਿ ਮੰਤਰਾਲੇ ਅਨੁਸਾਰ ਡਾਰ ਇੱਕ ਸਰਗਰਮ ਦਹਿਸ਼ਤਗਰਦ ਅਤੇ ਅਲ ਬਦਰ ਦਾ ਕਮਾਂਡਰ ਸੀ

0: ਰੇਲਵੇ ਬੁਨਿਆਦੀ ਢਾਂਚੇ ਅਤੇ ਰੇਲ ਸੰਚਾਲਨ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਹਾਲੀਆ ਘਟਨਾਵਾਂ ਦਰਮਿਆਨ ਰੇਲਵੇ ਮੰਤਰਾਲੇ ਨੇ ਮੁਸਾਫਰਾਂ ਨੂੰ ਸਫ਼ਰ ਦੌਰਾਨ ਚੌਕਸ ਰਹਿਣ ਅਤੇ ਰੇਲਵੇ ਸਟੇਸ਼ਨਾਂ 'ਤੇ ਕਿਸੇ ਵੀ ਸ਼ੱਕੀ ਗਤੀਵਿਧੀ ਜਾਂ ਵਿਅਕਤੀ ਦੀ ਤੁਰੰਤ ਜਾਣਕਾਰੀ ਹੈਲਪਲਾਈਨ ਨੰਬਰ 139 'ਤੇ ਦੇਣ ਦੀ ਅਪੀਲ ਕੀਤੀ ਹੈ। ਇਹ ਬੇਨਤੀ ਕੱਲ੍ਹ ਦਿੱਲੀ ਦੇ ਰੇਲ ਭਵਨ ਵਿਖੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦੀ ਪ੍ਰਧਾਨਗੀ ਹੇਠ ਹੋਈ ਉੱਚ ਪੱਧਰੀ ਸੁਰੱਖਿਆ ਮੀਟਿੰਗ ਤੋਂ ਬਾਅਦ ਕੀਤੀ ਗਈ। ਮੀਟਿੰਗ ਵਿੱਚ ਰੇਲ ਰਾਜ ਮੰਤਰੀ ਵੀ ਸੋਮੰਨਾ ਅਤੇ ਰਮਨੀਤ ਸਿੰਘ ਬਿੱਟੂ ਦੇ ਨਾਲ ਨਾਲ ਦੇਸ਼ ਭਰ ਦੇ ਸੀਨੀਅਰ ਰੇਲਵੇ ਬੋਰਡ ਅਧਿਕਾਰੀਆਂ ਅਤੇ ਫੀਲਡ ਅਫਸਰਾਂ ਨੇ ਸ਼ਿਰਕਤ ਕੀਤੀ। ਮੰਤਰਾਲੇ ਨੇ ਹਾਲ ਹੀ ਵਿੱਚ ਗੱਡੀਆਂ 'ਚ ਅੱਗ ਲੱਗਣ ਦੀਆਂ ਘਟਨਾਵਾਂ ਸਮੇਤ ਹਾਲ ਵਿੱਚ ਹੀ ਕਈ ਘਟਨਾਵਾਂ ਦੀ ਮੁੱਢਲੀ ਜਾਂਚ ਵਿੱਚ ਸਮਾਜ ਵਿਰੋਧੀ ਅਨਸਰਾਂ ਦੀ ਸ਼ਮੂਲੀਅਤ ਦਾ ਸੰਕੇਤ ਦਿੱਤਾ ਹੈ। ਰੇਲਵੇ ਸੁਰੱਖਿਆ ਬਲ RPF ਇਹਨਾਂ ਘਟਨਾਵਾਂ ਦੀ ਸਰਗਰਮੀ ਨਾਲ ਜਾਂਚ ਕਰ ਰਿਹਾ ਹੈ। ਅਧਿਕਾਰੀਆਂ ਨੇ ਮੀਟਿੰਗ ਦੌਰਾਨ ਕਿਹਾ ਕਿ ਕਈ ਮਾਮਲਿਆਂ ਵਿੱਚ ਰੇਲ ਅਧਿਕਾਰੀਆਂ ਵੱਲੋਂ ਸਮੇਂ ਸਿਰ ਅਤੇ ਸਰਗਰਮ ਕਾਰਵਾਈ ਨੇ ਵੱਡੇ ਹਾਦਸਿਆਂ ਨੂੰ ਰੋਕਣ ਵਿੱਚ ਮਦਦ ਕੀਤੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਪੰਜਾਬ ਪੁਲਿਸ ਨੇ ਕੱਲ੍ਹ ਪਠਾਨਕੋਟ ਦੇ ਇੱਕ ਨਿਵਾਸੀ ਨੂੰ ਪਠਾਨਕੋਟ ਜੰਮੂ ਨੈਸ਼ਨਲ ਹਾਈਵੇ 44 'ਤੇ ਇੰਟਰਨੈੱਟ ਨਾਲ ਜੁੜੇ CCTV ਕੈਮਰਾ ਲਗਾ ਕੇ ਪਾਕਿਸਤਾਨ ਅਧਾਰਤ ਹੈਂਡਲਰਾਂ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਸਾਡੇ ਜਲੰਧਰ ਵਾਲੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਪਠਾਨਕੋਟ ਦੇ ਸੀਨੀਅਰ ਪੁਲਿਸ ਸੁਪਰਡੈਂਟ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਮੁਲਜ਼ਮ ਬਲਜੀਤ ਸਿੰਘ ਨੇ ਹਾਈਵੇ 'ਤੇ ਇੱਕ ਪੁਲ ਨੇੜੇ ਇੱਕ CCTV ਲਾਇਆ ਸੀ ਤਾਂ ਜੋ ਕਥਿਤ ਤੌਰ 'ਤੇ ਫੌਜ ਅਤੇ ਨੀਮ ਫੌਜੀ ਬਲਾਂ ਦੀ ਗਤੀਵਿਧੀ 'ਤੇ ਨਜ਼ਰ ਰੱਖੀ ਜਾ ਸਕੇ। ਇਸ ਦੀ ਲਾਈਵ ਫੀਡ ਪਾਕਿਸਤਾਨੀ ਏਜੰਸੀ ISI ਦੇ ਹੈਂਡਲਰਾਂ ਨੂੰ ਸਾਂਝੀ ਕੀਤੀ ਜਾਂਦੀ ਸੀ। ਪੁਲਿਸ ਉਸ ਦੇ 3 ਹੋਰ ਸਾਥੀਆਂ ਦੀ ਵੀ ਭਾਲ ਕਰ ਰਹੀ ਹੈ।
1: ਕੱਲ ਸਾਡੇ CIA ਟੀਮ ਪਠਾਨਕੋਟ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਲਜੀਤ ਸਿੰਘ ਜਿਹੜਾ ਹੈਗਾ, ਬਲਜੀਤ ਸਿੰਘ ਬੀਤੂ ਆ, ਇਹ ਪਿੰਡ ਧਾਰੀਵਾਲ ਚੱਕ ਦਾ ਰਹਿਣ ਵਾਲਾ ਆ। ਧਾਰੀਵਾਲ ਚੱਕ ਪੁਲਿਸ ਸਟੇਸ਼ਨ ਸਦਰ ਦੇ ਵਿੱਚ ਆਉਂਦਾ ਹੈਗਾ। ਉਹ ਤੇ ਉਹਦੇ 3 ਸਾਥੀ ਜਿਹੜੇ ਹੈਗੇ ਆ, ਪਠਾਨਕੋਟ ਵਿੱਚ ਜਿਹੜਾ ਨੈਸ਼ਨਲ ਹਾਈਵੇ 44 ਆ, ਜਿਹੜਾ ਕਿ ਪਠਾਨਕੋਟ ਤੋਂ ਜੰਮੂ ਨੂੰ ਜਾ ਰਿਹਾ, ਉਹਦੇ ਰਸਤੇ ਵਿੱਚ ਸੁਜਾਨਪੁਰ ਦਾ ਜਿਹੜਾ ਅੱਡਾ ਆਉਂਦਾ, ਉਸ ਅੱਡੇ ਦੇ ਉੱਤੇ ਇਹਨਾਂ ਨੇ ਜਾਸੂਸੀ ਕਰਨ ਵਾਸਤੇ ਕੈਮਰੇ ਲਗਾਏ ਸੀ। ਇਹ ਸੰਵੇਦਨਸ਼ੀਲ ਜਗ੍ਹਾ ਹੈਗੀ ਆ, ਇੱਥੋਂ ਹਰ ਤਰ੍ਹਾਂ ਦੀ ਜਿਹੜੀ ਮੂਵਮੈਂਟ ਕੈਚ ਕਰਨ ਵਾਸਤੇ ਜਿਹੜੇ ਕੈਮਰੇ ਲਗਾਏ ਗਏ ਸੀਗੇ, ਤੇ ਇਹਨੂੰ ਕੱਲ੍ਹ ਗ੍ਰਿਫਤਾਰ ਕੀਤਾ ਗਿਆ। ਇਹਦੀ ਜਿਹੜੀ ਹੈਗੀ ਆ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ। ਪੁੱਛਗਿੱਛ ਉਪਰੰਤ ਜਿਹੜੀ ਹੈਗੀ ਆ ਉਸ ਜਗ੍ਹਾ ਦੀ ਨਿਸ਼ਾਨਦੇਹੀ ਕੀਤੀ ਗਈ, ਔਰ ਉਸ ਜਗ੍ਹਾ ਤੋਂ ਜਿਹੜੇ ਸਟੈਂਡ ਲੋਨ ਇੰਟਰਨੈਟ ਬੇਸਡ ਆ ਉਹ ਕੈਮਰੇ ਜਿਹੜੇ ਹੈਗੇ ਆ ਪੁਲਿਸ ਨੇ ਰਿਕਵਰ ਕਰ ਲਏ ਆ। ਇਹਦੇ ਪਿੱਛੇ 3 ਸਾਥੀ ਹੋਰ ਆ ਇਹਦੇ, ਇੱਕ ਲੋਜਿਸਟਿਕਸ ਪ੍ਰੋਵਾਈਡ ਕਰਵਾ ਰਿਹਾ ਲੋਕਲ, ਤੇ 2 ਜਿਹੜੇ ਹੈਗੇ ਆ ਉਹ ਫਰਦਰ ਜਿਹੜੇ ਹੈਗੇ ਆ ਵਿਦੇਸ਼ ਵਿੱਚ ਬੈਠੇ ਹੋਏ ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਆ ਉਹਨਾਂ ਨਾਲ ਇਨ ਟੱਚ ਹੈਗੇ ਆ। ਸੋ ਇਹਨੂੰ ਮੋਟੀਵੇਟ ਕੀਤਾ ਗਿਆ ਸੀਗਾ ਇਸ ਕੰਮ ਲਈ, ਔਰ ਇਸ ਕੰਮ ਵਾਸਤੇ ਇਹਨੂੰ ਉਹਨਾਂ ਨੇ ਥੋੜੇ ਬਹੁਤੇ ਪੈਸੇ ਵੀ ਦਿੱਤੇ ਆ।
0: ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਵੀ ਪੁਲਿਸ ਨੇ ਪਾਕਿਸਤਾਨ ਦੇ 2 ISI ਸਮਰਥਿਤ ਜਾਸੂਸੀ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਸੀ ਜੋ ਸੰਵੇਦਨਸ਼ੀਲ ਫੌਜੀ ਸਥਾਨਾਂ ਦੀ ਲਾਈਵ ਫੀਡ ਪਾਕਿਸਤਾਨ ਅਧਾਰਤ ਹੈਂਡਲਰਾਂ ਨੂੰ ਭੇਜਦੇ ਸਨ। CBI ਨੇ ਨੀਟ ਪ੍ਰੀਖਿਆ ਪੇਪਰ ਲੀਕ ਮਾਮਲੇ ਦੇ ਸਬੰਧ ਵਿੱਚ ਲਾਤੂਰ ਤੋਂ ਬੱਚਿਆਂ ਦੇ ਇੱਕ ਡਾਕਟਰ ਮਨੋਜ ਸ਼ਰੂਰੇ ਨੂੰ ਹਿਰਾਸਤ ਵਿੱਚ ਲਿਆ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜਾਂਚ ਏਜੰਸੀ ਨੂੰ ਸ਼ੱਕ ਹੈ ਕਿ ਡਾਕਟਰ ਸ਼ਰੂਰੇ ਨੇ ਕਥਿਤ ਤੌਰ 'ਤੇ ਆਪਣੀ ਧੀ ਲਈ ਨੀਟ ਪ੍ਰੀਖਿਆ ਪ੍ਰਸ਼ਨ ਪੱਤਰ ਖਰੀਦਿਆ ਸੀ। CBI ਅਧਿਕਾਰੀ ਨੇ ਕੁਝ ਦਿਨ ਪਹਿਲਾਂ ਡਾਕਟਰ ਸ਼ਰੂਰੇ ਦੇ ਹਸਪਤਾਲ ਦਾ ਦੌਰਾ ਕੀਤਾ ਸੀ ਅਤੇ ਵਿਆਪਕ ਪੁੱਛਗਿੱਛ ਕੀਤੀ ਸੀ। ਤਾਮਿਲਨਾਡੂ ਵਿੱਚ ਅੱਜ ਜੋਸੈਫ ਵਿਜੇ ਦੀ ਅਗਵਾਈ ਵਾਲੇ ਮੰਤਰੀ ਮੰਡਲ ਵਿੱਚ 2 ਹੋਰ ਮੰਤਰੀ ਸ਼ਾਮਲ ਕੀਤੇ ਜਾਣਗੇ। VCK ਦੇ ਵਨਿਆ ਅਰਾਸੂ ਅਤੇ IUML ਦੇ AM ਸ਼ਾਹਜਾਂ ਮੰਤਰੀਆਂ ਵਜੋਂ ਸਹੁੰ ਚੁੱਕਣਗੇ। IPL ਕ੍ਰਿਕਟ ਵਿੱਚ ਬੀਤੀ ਰਾਤ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਗੁਜਰਾਤ ਟਾਈਟਨਸ ਨੇ ਚੇਨਈ ਸੁਪਰ ਕਿੰਗਜ਼ ਨੂੰ 99 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਦੇ ਨਾਲ ਹੀ ਚੇਨਈ ਸੁਪਰ ਕਿੰਗਜ਼ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ। ਗੁਜਰਾਤ ਟਾਈਟਨਸ ਵੱਲੋਂ ਦਿੱਤੇ ਗਏ 230 ਦੌੜਾਂ ਦੇ ਟੀਚੇ ਦੇ ਜਵਾਬ ਵਿੱਚ ਚੇਨਈ ਸੁਪਰ ਕਿੰਗਜ਼ 13 ਓਵਰਾਂ ਅਤੇ 4 ਗੇਂਦਾਂ ਵਿੱਚ ਸਿਰਫ 140 ਦੌੜਾਂ ਹੀ ਬਣਾ ਸਕੀ। ਗੁਜਰਾਤ ਟਾਈਟਨਸ ਵੱਲੋਂ ਮੁਹੰਮਦ ਸਿਰਾਜ, ਰਾਸ਼ਿਦ ਖਾਨ ਅਤੇ ਕਾਗੀ ਸੋਰਬਾਡਾ ਨੇ 3-3 ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਗੁਜਰਾਤ ਟਾਈਟਨਸ ਨੇ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ ਵਿੱਚ 4 ਵਿਕਟਾਂ ਅਤੇ 229 ਦੌੜਾਂ ਬਣਾਈਆਂ। ਅੱਜ ਹੈਦਰਾਬਾਦ ਵਿੱਚ ਸ਼ਾਮੀ 7:30 ਵਜੇ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਰਾਇਲ ਚੈਲੇਂਜਰਸ ਬੰਗਲੁਰੂ ਨਾਲ ਹੋਏਗਾ। ਮੌਸਮ ਵਿਭਾਗ ਨੇ ਅੱਜ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਵਿਦਰਭ ਵਿੱਚ ਗਰਮੀ ਅਤੇ ਲੂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਵੀ ਅੱਜ ਲੂ ਦੀ ਸਥਿਤੀ ਬਣੇ ਰਹਿਣ ਦੀ ਸੰਭਾਵਨਾ ਹੈ। ਉੱਤਰ ਪ੍ਰਦੇਸ਼ ਵਿੱਚ ਤਾਪਮਾਨ ਸਾਰੇ ਰਿਕਾਰਡ ਤੋੜ ਰਿਹਾ। ਪੂਰਾ ਰਾਜ ਭਿਆਨਕ ਗਰਮੀ ਦੀ ਲਪੇਟ ਵਿੱਚ। ਬਾਂਦਾ ਜ਼ਿਲ੍ਹੇ ਵਿੱਚ ਕੱਲ੍ਹ ਲਗਾਤਾਰ 5ਵੇਂ ਦਿਨ ਦੇਸ਼ ਦਾ ਸਭ ਤੋਂ ਵੱਧ ਤਾਪਮਾਨ 47.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੌਰਾਨ ਪੰਜਾਬ ਵਿੱਚ ਜਲੰਧਰ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਅੱਜ ਸਵੇਰੇ ਹਲਕੀ ਬਾਰਿਸ਼ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਕਾਨਸ ਫਿਲਮ

0: ਫੈਸਟੀਵਲ ਵਿੱਚ ਕੱਲ੍ਹ ਪੂਰੀ ਤਰ੍ਹਾਂ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਬਣੀ ਇੱਕ ਨਵੀਂ ਫਿਲਮ ਦਾ ਪ੍ਰੀਮੀਅਰ ਕੀਤਾ ਗਿਆ। ਹੈਲਗ੍ਰਿੰਡ ਨਾਮ ਦੀ ਇਹ ਫਿਲਮ 95 ਮਿੰਟ ਦੀ ਫਿਲਮ ਹੈ ਜੋ 15 ਲੋਕਾਂ ਦੀ ਟੀਮ ਨੇ ਸਿਰਫ 14 ਦਿਨਾਂ ਵਿੱਚ ਬਣਾਈ ਹੈ। ਇਸ 'ਤੇ ਲਗਭਗ $5,00,000 ਖਰਚ ਹੋਏ ਨੇ। ਸੈਨ ਫਰਾਂਸਿਸਕੋ ਸਟਾਰਟਅਪ ਹਿਕਸਫੀਲਡ AI ਨੇ ਬੁੱਧਵਾਰ ਨੂੰ ਇਸ ਫਿਲਮ ਦਾ ਟ੍ਰੇਲਰ ਵੀ ਰਿਲੀਜ਼ ਕਰ ਦਿੱਤਾ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਵਿੱਚ ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਕ੍ਰਿਸਟੋਡੋਲਾਈਟਸ ਨਾਲ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੱਲ੍ਹ ਨਵੀਂ ਦਿੱਲੀ ਵਿੱਚ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਹੋਈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਅਮਰੀਕਾ ਲੋੜ ਪੈਣ 'ਤੇ ਭਾਰਤ ਨੂੰ ਈਂਧਨ ਦੀ ਵਿਕਰੀ ਲਈ ਤਿਆਰ ਹੈ। ਪੁਲਵਾਮਾ ਦਹਿਸ਼ਤਗਰਦ ਹਮਲੇ ਦਾ ਮੁੱਖ ਸਾਜ਼ਿਸ਼ਕਰਤਾ ਹਮਜ਼ਾ ਬੁਰਹਾਨ ਕੱਲ੍ਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਅਣਪਛਾਤੇ ਬੰਦੂਕਧਾਰੀਆਂ ਦੀ ਗੋਲੀਬਾਰੀ ਵਿੱਚ ਮਾਰਿਆ ਗਿਆ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਕ ਖਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 'ਤੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 8:40 ਅਤੇ 12 ਸਕਿੰਟ ਦਾ। ਹੁਣ ਵੇਲਾ ਇਹ ਪ੍ਰੋਗਰਾਮ ਮਹਿਕ ਪੰਜਾਬੀ ਦਾ। ਜੀ ਸਰੋਤਿਓ, ਪ੍ਰੋਗਰਾਮ ਮਹਿਕ ਪੰਜਾਬ ਦੀ ਲੈ ਕੇ ਹਾਜ਼ਰ ਹਾਂ ਮੈਂ ਆਪ ਸਭ ਦੀ ਰੇਡੀਓ ਤੋਂ ਸੁਖਦੀਪ। ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਅੱਜ ਦੇ ਪ੍ਰੋਗਰਾਮ ਤਹਿਤ ਸੁਣਾਵਾਂਗੇ ਤੁਹਾਨੂੰ ਪਰਦੇਸ਼ਿਕ ਸੰਗੀਤ, ਤੇ ਆਓ ਫਿਰ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਸਿੰਧੀ ਗੀਤ ਦੇ ਨਾਲ ਜਿਸ ਨੂੰ ਆਵਾਜ਼ਾਂ ਦਿੱਤੀਆਂ ਨੇ ਭਗਵਤੀ ਨਵਾਨੀ, ਸੁਰਿੰਦਰ ਅਤੇ ਜਗਦੀਸ਼ ਜੇਠਾ ਲਾਲ ਨੇ।

0: ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਕਮਰ ਗਰੇਵਾਲ ਔਰ ਤੁਸੀਂ ਸੁਣ ਰਹੇ ਹੋ ਜੀ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ।
1: ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਮਹਿਕ ਪੰਜਾਬ ਦੀ, ਤੁਸੀਂ ਆਨੰਦ ਮਾਣ ਰਹੇ ਹੋ ਪ੍ਰਦੇਸ਼ਿਕ ਸੰਗੀਤ ਦਾ। ਤੇ ਆਓ ਹੁਣ ਪ੍ਰੋਗਰਾਮ ਤਹਿਤ ਸੁਣਦੇ ਹਾਂ ਗਾਇਤਰੀ ਉਪਾਧਿਆ ਦੀ ਆਵਾਜ਼ ਦੇ ਵਿੱਚ ਰਾਜਸਥਾਨੀ ਗੀਤ।

0: ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਹਰਜੀਤ ਹਰਮਨ ਤੇ ਤੁਸੀਂ ਸੁਣ ਰਹੇ ਹੋ ਮਾਲਵੀ ਦੀ ਸ਼ਾਨ ਤੇ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ।
1: ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਮਹਿਕ ਪੰਜਾਬ ਦੀ, ਤੁਸੀਂ ਆਨੰਦ ਮਾਣ ਰਹੇ ਹੋ ਪ੍ਰਦੇਸ਼ਿਕ ਸੰਗੀਤ ਦਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਚੁੱਕਿਆ 8:52 ਅਤੇ 7 ਸਕਿੰਟ ਦਾ, ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦੇ ਤਹਿਤ ਹਿਮਾਚਲੀ ਗੀਤ ਜਿਸ ਨੂੰ ਆਵਾਜ਼ ਦਿੱਤੀ ਹੈ ਸ਼ਾਂਤੀ ਬਿਸ਼ਟ ਨੇ।

0: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਹਾਬੀ ਢਾਲੀਆ ਵਾਲਾ, ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਐਪ ਨਿਊਜ਼ ਔਨ KIR ਤੇ।
1: ਪ੍ਰੋਗਰਾਮ ਮਹਿਕ ਪੰਜਾਬੀ ਦੇ ਅਖੀਰ ਵਿੱਚ ਸੁਣਦੇ ਹਾਂ ਹਰਿਆਣਵੀ ਗੀਤ, ਜਿਸ ਨੂੰ ਆਵਾਜ਼ਾਂ ਦਿੱਤੀਆਂ ਨੇ ਨਵਿਲ ਅਤੇ ਵਿਪਿਨ ਨੇ।

ਇਸ ਦੇ ਨਾਲ ਹੀ ਪ੍ਰੋਗਰਾਮ ਮਹਿਕ ਪੰਜਾਬ ਦੀ ਮੈਨੂੰ ਸੁਖਦੀਪ ਨੂੰ ਇੱਥੇ ਹੀ ਸੰਪੂਰਨ ਕਰਨ ਦੀ ਦਿਓ ਆਗਿਆ। ਧੰਨਵਾਦ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਐਂਡ 101.1 ਮੈਗਾਹਰਟਸ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 8:59 ਅਤੇ 30 ਸਕਿੰਟ ਦਾ। ਠੀਕ 9 ਵਜੇ ਤੋਂ ਲੈ ਕੇ 10 ਵਜੇ ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 9 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਤਰਲੋਕ ਤੇ 9:30 ਪ੍ਰੋਗਰਾਮ ਆਜ ਕੇ ਫਨਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਐਂਡ 101.1 ਮੈਗਾਹਰਟਸ ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 10:15 ਦਾ। ਹੁਣ ਵੇਲਾ ਇਹ ਪ੍ਰੋਗਰਾਮ ਗੀਤ ਪਿਟਾਰਾ ਦਾ।

FM ਬਠਿੰਡਾ ਦੇ ਪਿਆਰੇ ਸਰੋਤਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 23 ਮਈ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਤੁਸੀਂ ਸੁਣੋਗੇ ਹਫਤਾਵਾਰੀ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ।

0: CAPF MCGHS ਮੁਲਾਜ਼ਮਾਂ ਦੇ ਲਈ ਹੁਣ ਕੈਸ਼ਲੈਸ ਮੈਡੀਕਲ ਸੁਵਿਧਾਵਾਂ ਮੌਜੂਦ ਨੇ, ਪਰ ਕਿੱਥੇ?
1: ਮਾਲਵਾਦਾ ਪ੍ਰਮਾਣਿਤ ਹਸਪਤਾਲ, ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ, ਬਠਿੰਡਾ। ਵਧੇਰੀ ਜਾਣਕਾਰੀ ਲਈ ਕਾਲ ਕਰੋ 0164521200।
2: ਸਰੋਤਿਓ, ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ, ਮਾਰਫਤ ਕੇਂਦਰ ਨਿਰਦੇਸ਼ਕ, ਆਕਾਸ਼ਵਾਣੀ ਬਠਿੰਡਾ ਤੇ, ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713-7316 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-2240-3131 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ FM ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।

ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ AS ਕੰਗ ਦੀ ਆਵਾਜ਼ ਦੇ ਵਿੱਚ। ਗੀਤ ਰਚਨਾ AS ਕੰਗ ਦੀ ਤੇ ਸੰਗੀਤ ਦਿੱਤਾ ਚਰਨਜੀਤ ਆਹੂਜਾ ਨੇ।

0: CAPF and CGHS ਮੁਲਾਜ਼ਮਾਂ ਦੇ ਲਈ ਹੁਣ ਕੈਸ਼ਲੈਸ ਮੈਡੀਕਲ ਸੁਵਿਧਾਵਾਂ ਮੌਜੂਦ ਨੇ। ਪਰ ਕਿੱਥੇ?
1: ਮਾਲਵਾਦਾ ਪ੍ਰਮਾਣਿਤ ਹਸਪਤਾਲ, ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ, ਬਠਿੰਡਾ। ਵਧੇਰੀ ਜਾਣਕਾਰੀ ਲਈ ਕਾਲ ਕਰੋ 01645212000।

ਹੁਣੇ ਤੁਸੀਂ ਸੁਣ ਰਹੇ ਸੀ ਦੀਦਾਰ ਸੰਧੂ ਅਤੇ ਸਨੇਹਲਤਾ ਦੀਆਂ ਆਵਾਜ਼ਾਂ ਦੇ ਵਿੱਚ ਪ੍ਰੋਗਰਾਮ ਗੀਤ ਪਟਾਰਾ ਦੇ ਤਹਿਤ ਇਹ ਗੀਤ ਤੇ ਆਓ ਹੁਣ ਸੁਣਦੇ ਅਗਲਾ ਗੀਤ ਹਰਚਰਨ ਗਰੇਵਾਲ ਅਤੇ ਸੁਰਿੰਦਰ ਸੀਮਾ ਦੀਆਂ ਆਵਾਜ਼ਾਂ ਦੇ ਵਿੱਚ ਗੀਤ ਰਚਨਾ ਗੁਰਦੇਵ ਮਾਨ ਦੀ ਅਤੇ ਸੰਗੀਤ ਦਿੱਤਾ ਕੇ ਐਸ ਨਰੂਲਾ ਨੇ।

0: ਕੀ ਤੁਸੀਂ ਆਪਣੇ ਵਿਦਿਅਕ ਅਦਾਰੇ ਵਿੱਚ ਚੱਲ ਰਹੇ ਕੋਰਸਾਂ ਅਤੇ ਡਿਗਰੀਆਂ ਬਾਰੇ ਇਲਾਕੇ ਦੇ ਲੋਕਾਂ ਨੂੰ ਜਾਣੂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦੇ ਨਾਲ। ਸਾਡਾ ਸੰਪਰਕ ਨੰਬਰ ਹੈ 78 379 63 306। ਈਮੇਲ ਆਈਡੀ ਹੈ AIRFM.BTI@gmail.com। ਨੰਬਰ ਇੱਕ ਵਾਰ ਫੇਰ ਨੋਟ ਕਰ ਸਕਦੇ ਹੋ 78 379 63 306।
1: ਸਰੋਤੇ ਹੋ ਆਕਾਸ਼ਵਾਣੀ FM ਬਠਿੰਡਾ ਤੋਂ ਹਰ ਸ਼ਨੀਵਾਰ ਸਵੇਰੇ 10:30 ਵਜੇ ਤੁਸੀਂ ਸੁਣਦੇ ਹੋ ਸਾਹਿਤਕ ਅਦਬੀ ਪ੍ਰੋਗਰਾਮ ਸੁਖਨ ਦੇ ਵਾਰਿਸ। ਅਤੇ ਇਸ ਵਾਰ ਯਾਨੀ ਕਿ 23 ਮਈ ਦਿਨ ਸ਼ਨੀਵਾਰ ਨੂੰ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਰੂਬਰੂ ਹੋਵੇਗੀ ਕਹਾਣੀ ਰੰਗਮੰਚ ਅਤੇ ਸ਼ਾਇਰੀ ਨੂੰ ਪਰਨਾਈ ਇੱਕ ਸ਼ਖਸੀਅਤ ਸਿਮਰਨ ਅਕਸ।
2: ਮੁਹੱਬਤ ਲਿਖਾਂਗੀ ਬਗਾਵਤ ਲਿਖਾਂਗੀ ਮੈਂ ਦੋਹਾਂ ਨੂੰ ਰੂਹ ਦੀ ਜ਼ਰੂਰਤ ਲਿਖਾਂਗੀ ਲਿਖਾਂਗੀ ਕਿ ਲਿਖਣਾ ਨਾ ਲਿਖਣੇ ਦੀ ਖਾਤਰ ਲਿਖਾਂਗੀ ਕਿ ਲਿਖਣਾ ਨਾ ਲਿਖਣੇ ਦੀ ਖਾਤਰ ਮੈਂ ਲਿਖਣੇ ਨੂੰ ਕਲਮੀ ਇਬਾਦਤ ਕਹਾਂਗੀ।
1: ਵਾਹ, ਮੁਲਾਕਾਤੀ ਰਹਾਂਗਾ ਮੈਂ ਮਨਦੀਪ ਰਜੌਰਾ। ਸੋ ਸੁਣਨਾ ਜ਼ਰੂਰ ਦਿਨ ਸ਼ਨੀਵਾਰ ਸਵੇਰੇ 10:30 ਵਜੇ ਆਕਾਸ਼ਵਾਣੀ FM ਬਠਿੰਡਾ ਤੋਂ ਪ੍ਰੋਗਰਾਮ ਸੁਖਨ ਦੇ ਵਾਰਿਸ।

ਪ੍ਰੋਗਰਾਮ ਗੀਤ ਪਟਾਰਾ ਦੇ ਤਹਿਤ ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਹਰਚਰਨ ਗਰੇਵਾਲ ਅਤੇ ਸੁਰਿੰਦਰ ਕੌਰ ਦੀਆਂ ਆਵਾਜ਼ਾਂ ਦੇ ਵਿੱਚ ਇਸ ਗੀਤ ਦਾ। ਗੀਤ ਰਚਨਾ ਸੀ ਬਾਬੂ ਸਿੰਘ ਮਾਨ ਦੀ ਅਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦੇ ਤਹਿਤ ਅਗਲਾ ਗੀਤ ਨਰਿੰਦਰ ਬੀਬਾ ਅਤੇ ਕਰਨੈਲ ਗਿੱਲ ਦੀਆਂ ਆਵਾਜ਼ਾਂ ਦੇ ਵਿੱਚ। ਗੀਤ ਰਚਨਾ ਹਰਦੀਪ ਦਿਲਗੀਰ ਦੀ।

ਚਾਲੀ ਕਿੱਲੇ ਪੋਏ ਗੱਟ ਦੇ ਉਹ ਵਿਕਾਸ ਤੋਂ ਪਾਉਂਦੇ ਟਿੱਬਿਆਂ ਦੇ ਵਿੱਚ ਪੈਂਦੀ ਕੱਚੀ ਸੜਕ ਮਰ ਦੇ ਜਾਂਦੇ ਟਿੱਬਿਆਂ ਦੇ ਵਿੱਚ ਪੈਂਦੀ ਕੱਚੀ ਸੜਕ।

ਹੁਣੇ ਤੁਸੀਂ ਸੁਣ ਰਹੇ ਸੀ FM ਰੇਨਬੋ ਦਿੱਲੀ ਦੇ ਪ੍ਰਸਾਰਣ। FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਚੋਣ ਕੀਤਾ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ 11:59, ਠੀਕ 12 ਵਜੇ ਤੁਸੀਂ ਸੁਣੋਗੇ ਹਿੰਦੀ ਵਿਚ ਤੇ 12:05 ਤੇ ਅੰਗਰੇਜ਼ੀ ਵਿਚ ਖ਼ਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਕੁਝ ਪਲ ਕਰੋ ਇੰਤਜ਼ਾਰ।

0: ਤੇ ਉਹ ਜਿਹੜੀ ਰਿਵਰਬ ਲੱਗੀ ਹੋਈ ਹੈ ਨਾ ਉਹਦਾ ਅਸਰ ਹੈ ਬਿਲਕੁਲ ਸਾਰਿਆਂ ਤੇ।
1: ਉਹ ਅੱਜ ਨਾ ਮਤਲਬ ਸੁਣ ਸੁਣ ਕੇ ਤਿੰਨ ਚਾਰ ਦਿਨਾਂ ਦਾ ਤੂੰ ਐਂ ਲੱਗ ਰਿਹਾ ਕਿ ਇਸੇ ਤਰ੍ਹਾਂ ਹੀ ਬੋਲਣਾ, ਕਿ ਸਾਨੂੰ ਆਪਣਾ ਜਿਹੜਾ ਬੋਲਣ ਦਾ ਤਰੀਕਾ ਨਾ ਉਹ ਭੁੱਲ ਰਿਹਾ। ਤੇ ਮੇਰੇ ਨਾਲ ਮੈਂ ਸਰੋਤਿਓ ਖਾਤਾ ਦੇ ਜਿਹੜੇ ਆ ਤੁਹਾਡੇ ਆਏ ਹੋਏ ਖਤ ਪੜੂੰਗੀ, ਵਟਸਐਪ ਰਾਹੀਂ ਜਿਹੜੇ ਤੁਸੀਂ ਖਤ ਭੇਜੋਗੇ ਜਾਂ ਫਿਰ ਜਿਹੜੇ ਤੁਸੀਂ ਫੋਨ ਕਾਲ ਹੈ ਤੇ ਉਹਨਾਂ ਦਾ ਜਵਾਬ ਦੇਣ ਲਈ ਸਤਪਾਲ ਬਰਾੜ ਜੀ ਮੌਜੂਦ ਨੇ ਜੀ, ਆਕਾਸ਼ਵਾਣੀ ਬਠਿੰਡਾ ਦੇ ਬਾਬਾ ਪਿੱਪਲ।
0: ਬਾਬਾ ਪਿੱਪਲ, ਇਹ ਨਵਾਂ ਸ਼ਬਦ ਕਿੱਥੋਂ ਕੱਢਦਾ? ਪਿੱਪਲ ਤਾਂ ਕਹਿੰਦੇ
1: ਬਾਬਾ ਬੋਰਡ ਦਾ ਸੁਣਿਆ ਹੋਏਗਾ ਨਾ।
0: ਬਾਬਾ ਬੋਰਡ, ਬੋਰਡ ਤਾਂ ਫਿਰ ਵੀ ਚੰਗਾ ਹੁੰਦਾ, ਪਿੱਪਲ ਤਾਂ
1: ਨਹੀਂ। ਨਹੀਂ, ਪਿੱਪਲ ਬਹੁਤ ਵਧੀਆ ਹੁੰਦਾ, ਫਾਇਦੇ ਵਾਲਾ ਹੁੰਦਾ, ਪਿੱਪਲ ਦੇ ਗੁਣ ਬਹੁਤ ਹੁੰਦੇ ਨੇ। ਬਾਬਾ ਪਿੱਪਲ ਤਾਂ ਕਿਹਾ ਕਿ ਪੀਪਲਸ ਦੀ ਆਵਾਜ਼, ਲੋਕਾਂ ਦੀ ਆਵਾਜ਼ ਬਾਬਾ ਪਿੱਪਲ।
0: ਹਾਂ, ਤੇ ਪਿੰਡ ਵਾਲੇ ਕਹਿੰਦੇ ਨੇ ਹਿੱਕ ਤੇ ਪਿੱਪਲ ਲਾਵਾਂਗੇ, ਇਸ ਕਰਕੇ ਥੋੜਾ ਪਿੱਪਲ ਨਾ ਦੂਜੇ ਵੀ ਲੈਂਦੇ ਆ। ਚਲੋ
1: ਜੀ, ਤੇ ਸਰੋਤਿਆਂ ਨੂੰ ਵੀ ਸੱਦਾ ਦੇ ਦਈਏ ਜੀ, 0164-242-3431 ਡਾਇਲ ਕਰਕੇ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ, ਤੇ ਨਾਲ 77-173-73-146 ਰਾਹੀਂ ਵੀ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ। ਤੇ ਆਪਾਂ ਕਰਦੇ ਹਾਂ ਜੀ ਸ਼ੁਰੂਆਤ ਇੱਕ ਵਟਸਐਪ ਰਾਹੀਂ ਪਹਿਲਾਂ ਖਤਾ ਤੇ ਕਰ ਲਈਏ ਜੀ। ਜੀ, ਤੇ ਜਿਹੜਾ ਪਹਿਲਾ ਖਤ ਹੈ ਜੀ, ਛੋਟਾ ਜਿਹਾ ਮੈਸੇਜ ਉਹਨਾਂ ਨੇ ਭੇਜਿਆ, ਸੁਖਚੈਨ ਰੋਡ ਪਿੰਡ ਗੁਦਰਾਨਾ, ਜੈਲਾ ਸਿੰਘ ਸਰਾਂ, ਕੁਲਵੰਤ ਸਿੰਘ ਮਾਨ, ਲੈਰੀ ਸਿੰਘ ਢਿੱਲੋਂ, ਨਛੱਤਰ ਸਿੰਘ ਢਿੱਲੋਂ, ਲਾਲਬਾਈ ਪਿੰਡ ਲਾਲਬਾਈ ਤੋਂ। ਇਹਨਾਂ ਨੇ ਕਿਹਾ, ਸਾਰੇ ਪ੍ਰੋਗਰਾਮ ਅਸੀਂ ਸੁਣਦੇ ਹਾਂ, ਭਗਤੀ ਰਸ, ਸਜਰੀ ਸਵੇਰ, ਗੀਤ ਪਿਟਾਰਾ, ਘਰ ਪਰਿਵਾਰ, ਹੈਲੋ ਫਰਮਾਇਸ਼, ਸੁਰੀਲੀ ਦੁਪਹਿਰ, ਪੰਜ ਪਾਣੀਆਂ ਦੇ ਗੀਤ, ਸ਼ਾਮ ਸੁਹਾਨੀ। ਕਿਰਪਾ ਕਰਕੇ ਸਾਡੀ ਬੇਨਤੀ ਇਹ ਹੈ, ਪੈਗਾਮ ਦੇ ਵਿੱਚ ਗੀਤ ਜਿਹੜੇ ਲਗਾਏ ਜਾਂਦੇ ਹਨ ਤਾਂ ਉਹ ਬੰਦ ਕੀਤੇ ਜਾਣ, ਤਾਂ ਕਿ ਗੀਤ ਸੁਣਨ ਵਾਸਤੇ ਤਾਂ ਹੋਰ ਵੀ ਪ੍ਰੋਗਰਾਮ ਵਾਧੂ ਨੇ ਜੀ, ਤੇ ਹੁਣ ਸਾਡੀ ਬੇਨਤੀ ਮੰਨ ਲਓ।
0: ਤੁਹਾਡੀ ਬੇਨਤੀ ਅਸੀਂ ਤਾਂ ਮੰਨਾਂਗੇ ਜੀ,
1: ਜੇ ਉਹਨਾਂ ਨੇ ਅੱਗੋਂ ਪੂਰੀ ਲਾਈਨ ਲਿਖੀ ਹੈ, ਜਾਂ ਤਾਂ ਸਾਡੀ ਬੇਨਤੀ ਮੰਨ ਲਓ ਜਾਂ ਗਾਲਾਂ ਕੱਢ ਲਓ।
0: ਨਾ ਜੀ ਨਾ, ਐ ਨਹੀਂ, ਐ ਨਹੀਂ ਹੁੰਦੀਆਂ, ਤੇ ਅਸੀਂ ਕਿਹੜਾ ਮਾਂ ਪਿਓ ਆ ਵੀ ਸਾਡੀਆਂ ਜਿਹੜੀਆਂ ਉਹ ਹੋਣਗੀਆਂ ਤੇ ਘਿਓ ਦੀਆਂ ਨਾਲਾਂ ਹੋਣਗੀਆਂ, ਅਸੀਂ ਤਾਂ ਤੁਹਾਡੇ ਵਰਗੇ ਹੀ ਹਾਂ, ਇਸ ਕਰਕੇ ਬੰਦ ਨਹੀਂ ਕੀਤੇ ਜਾ ਸਕਦੇ ਗਾਣੇ। ਹਾਂ, ਅਸੀਂ ਉਹਦਾ ਇੱਕ ਸਥਾਈ ਅੰਤਰਾ ਲਾ ਸਕਦੇ ਹਾਂ, ਕਿਉਂਕਿ ਜਾਂ ਫਿਰ ਤੁਸੀਂ ਵਾਅਦਾ ਕਰੋ ਕਿ ਤੁਸੀਂ ਰਚਨਾਵਾਂ ਹੀ ਇੰਨੀਆਂ ਸੋਹਣੀਆਂ ਭੇਜੋਗੇ।
1: ਇਹ ਸ਼ਾਮ ਸੁਹਾਨੀ ਦੀ ਗੱਲ ਕਰ ਰਹੇ ਨੇ,
0: ਪੈਗਾਮ ਦੀ ਗੱਲ ਕਰ ਰਹੇ ਨੇ ਜੀ।
1: ਹਾਂ, ਪੈਗਾਮ,
0: ਪੈਗਾਮ ਦੇ ਵਿੱਚ ਜਾਂ ਤਾਂ ਤੁਸੀਂ ਪੈਗਾਮ ਹੀ ਇੰਨੇ ਸੋਹਣੇ ਭੇਜੋ ਕਿ ਗਾਣਿਆਂ ਦੀ ਲੋੜ ਹੀ ਨਾ ਮਹਿਸੂਸ ਹੋਵੇ। ਦੇਖੋ, ਪੈਗਾਮ ਤਾਂ ਤੁਹਾਡੇ ਸਾਡੇ ਵਰਗੇ ਹੀ ਹੁੰਦੇ ਆ, ਠੀਕ ਠਾਕ ਜੇ, ਹਨਾ, ਤੇ ਕਈ ਸੱਜਣ ਬਹੁਤ ਸੋਹਣੇ ਪੈਗਾਮ ਲਿਖਦੇ ਨੇ, ਤੇ ਜਦੋਂ ਸੋਹਣਾ ਪੈਗਾਮ ਪੜ੍ਹਦੇ ਆ ਤੇ ਨਾਲ ਗਾਣਾ ਬੜਾ ਸੋਹਣਾ ਲੱਗਦਾ ਫਿਰ ਉਹਦੇ, ਤੇ ਇਹ ਅਸੀਂ ਫਿਲਹਾਲ ਨਹੀਂ ਕਰ ਸਕਦੇ, ਇਹ ਤੁਸੀਂ ਕਰ ਸਕਦੇ ਹੋ, ਘੈਂਟ ਤੋਂ ਘੈਂਟ ਪੈਗਾਮ ਲਿਖ ਕੇ ਕਿ ਗਾਣੇ ਦੀ ਲੋੜ ਨਾ ਮਹਿਸੂਸ ਹੋਵੇ, ਕਰ ਲਓ ਜੇ ਕਰ ਸਕਦੇ ਹੋ ਤਾਂ।
1: ਬਿਲਕੁਲ,
0: ਹਾਂਜੀ, ਫੋਨ ਕਾਲ, ਹੈਲੋ
1: ਜੀ, ਕੱਟੀ ਗਈ,
0: ਕੱਟਿਆ ਗਿਆ ਜੀ।
1: ਤੇ ਇੱਕ ਛੋਟਾ ਜਿਹਾ ਖਤ, ਜੀ ਟੀ ਵੀ ਮਾਰਕੀਟ, ਅਹਿਮਦਗੜ੍ਹ ਮੰਡੀ, ਪੰਜਾਬ ਤੋਂ, ਮੁਹੰਮਦ ਅਨਵਰ ਅੰਸਾਰੀ, ਰਵੀਨਾ ਆਫੀਆ, ਜਾਵੇਦ ਅੰਸਾਰੀ। ਪ੍ਰੋਗਰਾਮ ਹਰ ਇੱਕ ਲਾਜਵਾਬ ਹੈ, ਬੇਨਤੀ ਹੈ ਕਿ ਇੱਕ ਈਮੇਲ ਵਾਲਾ, ਵਟਸਐਪ ਵਾਲਾ ਪ੍ਰੋਗਰਾਮ ਪੇਸ਼ ਕਰੋ, ਸਰੋਤਾ ਮੰਚ ਵਿੱਚ ਕਿਸੇ ਸਰੋਤੇ ਦੀ ਈਮੇਲ ਸ਼ਾਮਿਲ ਵੀ ਕਰੋ, ਮੁਲਾਕਾਤ ਕਰੋ, ਪ੍ਰੋਗਰਾਮ ਇੱਕ ਘੰਟੇ ਦਾ ਹੋਵੇ।
0: ਦੇਖੋ, ਈਮੇਲ ਤੇ ਅਸੀਂ ਤਾਂ ਕਹਿੰਦੇ ਹਾਂ ਸਰੋਤਿਆਂ ਨੂੰ ਕਿ ਈਮੇਲ ਪਾਓ ਸਾਨੂੰ, ਸਾਡੇ ਸਰੋਤੇ ਥੋੜੇ ਜਿਹੇ ਆਦੀ ਨਹੀਂ ਹੋਏ ਹਜੇ ਈਮੇਲ ਦੇ, ਤੇ ਵਟਸਐਪ ਤੇ ਪੈਗਾਮ ਅਸੀਂ ਪੜ੍ਹ ਹੀ ਰਹੇ ਹਾਂ ਤੇ ਸੁਨੇਹੇ ਵੀ ਤੁਹਾਡੇ ਪੜ੍ਹ ਰਹੇ ਹਾਂ।
1: ਬਿਲਕੁਲ, ਤੇ ਜੇ ਸਰੋਤੇ ਆਪਾਂ ਨੂੰ ਈਮੇਲ ਕਰਨਗੇ ਤਾਂ ਉਹ ਸ਼ਾਮਿਲ ਹੋਏਗੀ air.bti@gmail.com ਤੇ, ਤੇ ਉਹ ਜ਼ਰੂਰ ਆਪਣੀਆਂ ਈਮੇਲਸ ਭੇਜੋ, ਸ਼ਾਮਿਲ ਹੋਣਗੀਆਂ।
0: ਇੱਕ ਫੋਨ ਕਾਲ ਲੈ ਲਈਏ ਜੀ।
1: ਜੀ ਬਿਲਕੁਲ,
0: ਹੈਲੋ।
2: ਹੈਲੋ,
0: ਹਾਂਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਸਰ।
0: ਹਾਂਜੀ, ਫਰਮਾਓ ਜੀ, ਕਿੱਥੋਂ ਬੋਲਦੇ ਹੋ?
2: ਕੋਟ ਭਾਈ ਤੋਂ ਬੋਲਦੇ ਆ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
0: ਅੱਛਾ, ਕੋਟ ਭਾਈ ਵਾਲਿਓ, ਕੀ ਹਾਲ ਹੈ?
2: ਠੀਕ ਹੈ ਜੀ, ਬਹੁਤ ਵਧੀਆ ਜੀ।
0: ਦਿਓ ਫਿਰ ਕੀ ਸਲਾਹ ਦਿਓਗੇ ਸਾਨੂੰ?
2: ਸਲਾਹ ਜੀ, ਬਲਜੀਤ ਸ਼ਰਮਾ ਦੇ ਪ੍ਰੋਗਰਾਮ ਬਹੁਤ ਸੋਹਣੇ ਹੁੰਦੇ ਆ ਜੀ।
0: ਇਹ ਤਾਂ ਤਾਰੀਫ ਹੋ ਗਈ, ਸਲਾਹ ਪੁੱਛੀ ਜੀ ਮੈਂ।
2: ਸਲਾਹ ਜੀ, ਪ੍ਰੋਗਰਾਮ ਸਾਰੇ ਬਹੁਤ ਸੋਹਣੇ ਹੁੰਦੇ ਜੀ, ਬਹੁਤ ਵਧੀਆ, ਤੇ ਜੀ ਲੱਗ ਜਾਂਦਾ ਜੀ ਜਦੋਂ ਤੁਹਾਡੇ ਪ੍ਰੋਗਰਾਮ ਸੁਣਦੇ ਆ।
0: ਜਦੋਂ ਬਲਜੀਤ ਸ਼ਰਮਾ ਜੀ ਨਾ ਹੀ ਲੈਤਾ ਤੇ ਪ੍ਰੋਗਰਾਮ ਤਾਂ ਸੋਹਣੇ, ਮਤਲਬ ਦੋਨੇ ਗੱਲਾਂ ਇੱਕੋ ਹੀ ਸਾਨੂੰ ਲੱਗਦੀਆਂ।
2: ਤੇ ਸ਼ਾਮ ਨੂੰ ਜਿਹੜੀ ਟੀਮ ਹੁੰਦੀ ਆ ਜੀ, ਜਗਤਾਰ ਸਿੰਘ ਸਰ, ਉਹਨਾਂ ਦੀ ਸ਼ਾਇਰੀ ਬਹੁਤ ਸੋਹਣੀ ਆ ਜੀ।
0: ਜੀ,
2: ਮੈਡਮ ਸੀਮਾ ਕਟਾਰੀਆ ਦੇ ਪ੍ਰੋਗਰਾਮ ਬਹੁਤ ਸੋਹਣੇ ਹੁੰਦੇ
0: ਜੀ। ਜੀ, ਇਹ ਤਾਂ ਹੋ ਗਈ ਤਾਰੀਫ, ਤੇ ਕੋਈ ਸਲਾਹ ਮਸ਼ਵਰਾ, ਕੋਈ ਸੁਧਾਰ?
2: ਸਲਾਹ ਬਸ, ਪ੍ਰੋਗਰਾਮ ਬਹੁਤ ਸੋਹਣੇ ਹੁੰਦੇ, ਸਲਾਹ ਇਹੀ ਆ ਜੀ, ਜਿਵੇਂ ਵੀ ਕਰੀ ਜਾਂਦੇ ਬਹੁਤ ਵਧੀਆ ਜੀ।
0: ਮਿਹਰਬਾਨੀ ਜੀ, ਲੱਗੇ ਰਹੋ ਪ੍ਰੋਗਰਾਮ ਸੁਣਨ, ਤੇ ਅਸੀਂ ਵੀ ਤੁਹਾਡੇ ਵਾਸਤੇ ਵਧੀਆ ਵਧੀਆ ਪ੍ਰੋਗਰਾਮ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਰਵਾਂਗੇ ਜੀ। ਫੋਨ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਹਾਂਜੀ
1: ਜੀ, ਤੇ ਸਮਾਂ ਦੱਸਦੀ ਜੀ, 12:16-03 ਦਾ ਅਗਲਾ ਖਤ ਹੈ, ਪਿੰਡ ਕੋਟਸ਼ਮੀਰ ਤੋਂ, ਜਥੇਦਾਰ ਪਿਆਰਾ ਸਿੰਘ, ਸੁਖਪਾਲ ਸਿੰਘ, ਮੇਜਰ ਸਿੰਘ ਪੰਜੂ, ਪ੍ਰਗਟ ਸਿੰਘ ਢਿੱਲੋਂ, ਹਰਭਜਨ ਸਿੰਘ ਭੱਟੀ, ਤੇ ਇਹਨਾਂ ਨੇ ਲਿਖਿਆ ਜੀ, ਮੰਗਲਵਾਰ

0: ਨੂੰ ਜਿਹੜਾ ਸਰੋਤਾ ਮੰਚ ਸੀ, ਸਤਪਾਲ ਬਰਾੜ ਤੇ ਮਮਤਾ ਅਰੋੜਾ ਜੀ ਨੇ ਚਾਰ ਚੰਨ ਲਗਾ ਦਿੱਤੇ। ਅੱਜ ਅੰਮ੍ਰਿਤ ਵੇਲਾ ਰਾਖੇ ਸਰਹੱਦਾਂ ਦੇ ਗੀਤ ਪਿਟਾਰਾ ਸੁਖਦੀਪ ਨੇ ਬਾ ਕਮਾਲ ਪੇਸ਼ ਕੀਤਾ। ਮੰਗਲਵਾਰ ਸੀਮਾ ਜੀ ਨੇ ਪੈਗਾਮ ਬੈਸਟ ਪੇਸ਼ ਕੀਤਾ। ਲਵਲੀਨ ਸਚਦੇਵਾ ਜੀ ਨੇ ਬੁੱਧਵਾਰ ਸ਼ਾਮ ਸੁਹਾਨੀ ਪੰਜ ਪਾਣੀਆਂ ਦੇ ਗੀਤ ਲਾਜਵਾਬ ਪੇਸ਼ ਕੀਤੇ। ਵੀਰਵਾਰ ਵਿਸ਼ੇਸ਼ ਪ੍ਰੋਗਰਾਮ ਗਰਮੀ ਤੇ ਲੂ ਤੋਂ ਬਚਣ ਦੇ ਉਪਾਏ ਜ਼ਿਲ੍ਹਾ ਸਿਹਤ ਅਫਸਰ ਮੈਡਮ ਡਾਕਟਰ ਊਸ਼ਾ ਗੋਇਲ ਜੀ ਨੇ ਵਡਮੁੱਲੀ ਜਾਣਕਾਰੀ ਦਿੱਤੀ। ਮੁਲਾਕਾਤੀ ਰਜੌਰਾ ਸਾਹਿਬ ਜੀ ਨੇ ਬੜੇ ਵਧੀਆ ਸਵਾਲ ਪੁੱਛੇ। ਸ਼ੁਰਲੀਆਂ ਅੱਜ ਕੱਲ ਸਿਖਰਾਂ ਤੇ ਚੱਲ ਰਿਹਾ, ਜ਼ਰੂਰੀ ਮੰਗ ਪੇਸ਼ ਕਰਦੇ ਹਾਂ। ਚਿੱਠੀਆਂ ਪੋਸਟ ਕਾਰਡ ਵਾਲੇ ਜਿਹੜੇ ਚਿੱਠੀਆਂ ਜਿਹੜੀਆਂ ਪੋਸਟ ਕਾਰਡ ਵਾਲੇ ਉਹ ਪਹਿਲ ਤੇ ਆਧਾਰ ਤੇ ਪੜੇ ਜਾਣ, ਨੰਬਰ ਇੱਕ। ਨੰਬਰ ਦੋ, ਭੰਗੜਾ ਫਿਲਮ ਦੀ ਮੰਗ ਪੈਂਡਿੰਗ ਹੈ, ਕੀ ਕਾਰਨ ਹੈ? ਨੰਬਰ ਤਿੰਨ, ਹੰਸਰਾਜ ਹੰਸ ਜੀ ਦੇ ਗਾਏ ਸ਼ਲੋਕ ਬਾਬਾ ਫਰੀਦ ਜੀ ਦੇ ਸਰੋਤਾ ਮੰਚ ਵਿੱਚ ਮਨਜ਼ੂਰੀ ਹੋ ਚੁੱਕੀ ਸੀ, ਰਜੌਰਾ ਜੀ ਰਾਹੀਂ ਲਾਗੂ ਨਹੀਂ ਕੀਤੀ ਗਈ। ਚੌਥੀ ਮੰਗ, ਹੈਲੋ ਫਰਮਾਇਸ਼ ਘਰ ਪਰਿਵਾਰ ਸੁਰੀਲੀ ਦੁਪਹਿਰ ਵਿੱਚ ਮਮਤਾ ਅਰੋੜਾ ਜੀ ਦੀ ਡਿਊਟੀ ਲਗਾਤਾਰ ਲਗਾਈ ਜਾਵੇ।
1: ਅੱਛਾ ਜੀ,
0: ਤੇ ਪੂਰਾ ਕਰਦਾ ਮੈਂ।
1: ਹਾਂਜੀ,
0: ਤੇ ਅੱਗੋ ਲਿਖਿਆ ਜੀ, ਉਹਨਾਂ ਦੀ ਪੇਸ਼ਕਾਰੀ ਉਹਨਾਂ ਨੂੰ ਵਧੀਆ ਲੱਗਦੀ ਹੈ, ਜਿਵੇਂ ਕਿ ਉਹ ਆਂਦੇ ਹੁੰਦੇ ਨੇ। ਅੱਛਾ, ਕਿ ਮੇਜਰ ਸਿੰਘ ਪੰਜੂ, ਜਥੇਦਾਰ ਪਿਆਰਾ ਸਿੰਘ ਜੀ, ਇਹਨਾਂ ਦੇ ਪਿੱਛੇ ਉਂਗਲੀ ਫੜ ਕੇ ਖੜੇ ਨੇ ਪ੍ਰਗਟ ਸਿੰਘ ਢਿੱਲੋਂ ਤੇ ਹਰਭਜਨ ਸਿੰਘ। ਪੰਜਵੀਂ ਮੰਗ ਇਹ ਹੈ, ਕਮੀ ਇਸ ਗੱਲ ਦੀ ਹੈ ਜੋ ਫੈਸਲਾ ਸਰੋਤਾ ਮੰਚ ਵਿੱਚ ਫੈਸਲਾ ਕਰਕੇ ਲਾਗੂ ਕਿਉਂ ਨਹੀਂ ਕੀਤਾ ਜਾਂਦਾ, ਜਿਵੇਂ ਸ਼ਰਮਾ ਜੀ ਨੇ ਪੁਰਜ਼ੋਰ ਆਵਾਜ਼ ਵਿੱਚ ਫੈਸਲਾ ਕੀਤਾ ਸੀ ਕਿ 15 ਦਿਨਾਂ ਤੋਂ ਪਹਿਲਾਂ ਵਾਲੇ ਦਾ ਫੋਨ ਕੱਟਿਆ ਜਾਵੇ, ਲਾਗੂ ਕੀਤਾ ਜਾਵੇ, ਉਹ ਰੂਲ ਲਾਗੂ ਕੀਤਾ ਜਾਵੇ। ਜਥੇਦਾਰ ਪਿਆਰਾ ਸਿੰਘ ਜੀ,
1: ਜਥੇਦਾਰ ਪਿਆਰਾ ਸਿੰਘ ਜੀ, ਤੁਸੀਂ ਲਗਾਤਾਰ ਪ੍ਰੋਗਰਾਮ ਸੁਣਦੇ ਹੋ, ਵਿਸਥਾਰ ਨਾਲ ਸੁਣਦੇ ਹੋ, ਇੱਕ ਇੱਕ ਚੀਜ਼ ਨੋਟ ਕਰਦੇ ਹੋ। 15 ਦਿਨ ਵਾਲਾ ਤਾਂ ਆਪਾਂ ਗੁਜ਼ਾਰਿਸ਼ ਕਰ ਸਕਦੇ ਹਾਂ ਸਰੋਤਿਆਂ ਨੂੰ, ਅਤੇ ਕਾਫ਼ੀ ਅੱਗੇ ਨਾਲੋਂ ਫਰਕ ਵੀ ਪੈ ਗਿਆ। ਅਤੇ ਕੱਟਣ ਵਾਲਾ ਕੰਮ ਤਾਂ ਇਹ ਆ ਕਿ ਵੀ ਸ਼ਹਿਨਾਜ਼ ਹੋ ਗਏ ਅਤੇ ਕਿਰਨਪਾਲ ਹੋ ਗਏ, ਕੁਛ ਬੰਦੇ ਹੈਗੇ ਆ ਸਾਡੇ ਹਿੰਮਤੀ ਜਿਹੜੇ ਕਰਦੇ ਆ, ਤੇ ਫਿਰ ਜਦੋਂ ਉਹ ਕੱਟਦੇ ਆ ਤੇ ਫਿਰ ਅੱਗੋਂ ਸ਼ਿਕਾਇਤ ਵੀ ਨਾਲ ਦੀ ਨਾਲ ਹੀ ਪਈ ਹੁੰਦੀ ਹੈ,
0: ਜਿਵੇਂ ਜਗਤਾਰ ਜੀ ਦੀਆਂ ਕਈ ਵਾਰੀ ਸ਼ਿਕਾਇਤ ਆ ਜਾਂਦੀ
1: ਹੈ। ਇਹ ਦੇਖੋ ਜੀ, ਤਵਾ ਇੱਕ ਪਾਸੋਂ ਕਾਲਾ ਹੁੰਦਾ, ਮੈਂ ਨਹੀਂ ਮੰਨਦਾ ਦੋਨੇ ਪਾਸਿਓਂ ਕਾਲਾ, ਇਸ ਕਰਕੇ ਐਂ ਨਾ ਕਰੋ ਤੁਸੀਂ ਕਦੇ ਇੱਧਰੋਂ ਕਦੇ ਉੱਧਰੋਂ, ਸਾਨੂੰ ਵਿਚਾਲੇ ਤੁਸੀਂ ਮਤਲਬ ਸੇਕੀ ਜਾਂਦੇ ਹੋ। ਕੁਛ ਸਰੋਤੇ ਕਹਿੰਦੇ ਆ ਨਾ ਲਓ ਜੀ, ਜੇ ਨਹੀਂ ਲੈਂਦੇ ਤਾਂ ਉਹ ਸਰੋਤੇ ਫਿਰ ਸ਼ਿਕਾਇਤ ਕਰਦੇ ਨੇ। ਦੇਖੋ, ਜਾਂ ਬਦਲ ਬਦਲ ਕੇ ਆਵਾਜ਼ਾਂ ਜਾਂ ਬਦਲ ਬਦਲ ਕੇ ਫੋਨ ਕਰਦੇ ਨੇ, ਅਤੇ ਆਪਾਂ ਰਲ ਮਿਲ ਕੇ ਮਸਲੇ ਦਾ ਹੱਲ ਕਰੀਏ। ਇਹਦੇ 'ਤੇ ਸਖਤਾਈ ਕਰਨੀ ਜਿਹੜੀ ਸਾਨੂੰ ਕਈ ਵਾਰੀ ਮਹਿੰਗੀ ਪੈ ਰਹੀ ਆ, ਇਹ ਸ਼ਹਿਨਾਜ਼ ਵੀ ਦੱਸਦੀ ਹੈ ਅਤੇ ਕਿਰਨਪਾਲ ਕੌਰ ਵੀ ਦੱਸਦੀ ਹੈ, ਅਤੇ ਫਿਰ ਇਹਨਾਂ ਦੇ ਖਾਤਾ ਆਉਂਦੇ ਆ ਅਤੇ ਇਹਨਾਂ ਦੇ ਨਾਂ ਆਉਂਦੇ ਆ, ਅਤੇ ਫਿਰ ਸਾਡਾ ਫੋਨ ਕੱਟਤਾ ਜੀ, ਸਾਡੀ ਗੱਲ ਨਹੀਂ ਸੁਣੀ ਜੀ, ਸਾਡਾ ਗਾਣਾ ਨਹੀਂ ਲਾਇਆ ਜੀ, ਅਤੇ ਹੁਣ ਦੇਖੋ ਅਸੀਂ ਤਾਂ ਵਿਚਾਲੇ ਪਿੱਛਦੇ ਹਾਂ। ਅਤੇ ਮਿਹਰਬਾਨੀ ਕਰਕੇ ਸਾਡੇ 'ਤੇ ਤਰਸ ਕਰੋ ਅਤੇ
0: ਆਪ ਹੀ ਸਮਝਣ,
1: ਇਹ ਗੱਲ ਨੂੰ ਆਪ ਹੀ ਮੈਨੇਜ ਕਰੋ, ਆਪਾਂ ਸਾਰਿਆਂ ਨੂੰ ਵਾਰੀ ਦੇਣੀ। ਇੱਕ ਇਹਨਾਂ ਨੇ ਹੋਰ ਕੀ ਕਿਹਾ ਸੀਗਾ,
0: ਮੈਂ ਲਾਈਨ ਵਾਈਜ਼ ਚੱਲਦੀ ਹਾਂ ਜਿਹੜੀ ਇਹਨਾਂ ਦੀ, ਇਹਨਾਂ ਨੇ ਇੱਕ ਤਾਂ ਕਿਹਾ ਕਿ ਚਿੱਠੀਆਂ ਪਹਿਲ ਦੇ ਆਧਾਰ ਤੇ ਪੜੀਆਂ ਜਾਣ।
1: ਦੇਖੋ, ਚਿੱਠੀਆਂ ਪਹਿਲ ਦੇ ਆਧਾਰ ਤੇ ਜੇ ਪੜਦੀਆਂ ਤਾਂ ਫਿਰ ਚਿੱਠੀਆਂ ਇੰਨੀਆਂ ਨੇ ਤੇ ਫਿਰ ਫੋਨ ਵਾਲੇ ਪੈਗਾਮ ਰਹਿ ਜਾਣਗੇ। ਅੱਜ ਸਾਡੀ ਕੋਸ਼ਿਸ਼ ਹੁੰਦੀ ਹੈ ਇੱਕ ਚਿੱਠੀ ਇੱਕ ਫੋਨ ਦਾ ਪੈਗਾਮ, ਇੱਕ ਚਿੱਠੀ ਇੱਕ ਫੋਨ ਦਾ ਪੈਗਾਮ, ਤਾਂ ਕਿ ਬੈਲੈਂਸ ਰਹੇ। ਤੇ ਕਈ ਮਹਾਂਪੁਰਸ਼ ਐਂ ਵੀ ਕਰਦੇ ਆ, ਚਿੱਠੀ ਵੀ ਪਾ ਦਿੰਦੇ ਤੇ ਪੈਗਾਮ ਵੀ ਭੇਜ ਦਿੰਦੇ ਆ, ਉਹ ਵੀ ਸਾਨੂੰ ਖਿਆਲ ਰੱਖਣਾ ਪੈਂਦਾ। ਇਹ ਨਹੀਂ ਕਰ ਸਕਦੇ ਸੀ, ਪਹਿਲਾਂ ਚਿੱਠੀਆਂ ਪੜ੍ਹੀਏ ਸਾਰੀਆਂ ਤੇ ਫਿਰ ਤਾਂ ਚਿੱਠੀਆਂ ਹੀ ਪੜ੍ਹੀਆਂ ਜਾਣਗੀਆਂ, ਪੈਗਾਮ ਨਹੀਂ ਪੜੇ ਜਾਣੇ ਕਿਉਂਕਿ ਚਿੱਠੀਆਂ ਸੁੱਖਣ ਵਾਲੇ ਇੰਨੀਆਂ ਹੁੰਦੀਆਂ।
0: ਜੀ, ਦੂਸਰੇ ਨੰਬਰ ਤੇ ਇਹਨਾਂ ਨੇ ਕਿਹਾ ਭੰਗੜਾ ਫਿਲਮ ਦੀ ਮੰਗ ਜਿਹੜੀ ਉਹ ਪੈਂਡਿੰਗ ਹੈ, ਕੀ ਕਾਰਨ ਹੈ?
1: ਉਹ ਵੈਸੇ ਹੀ ਪੈਂਡਿੰਗ ਹੈ ਜੀ, ਕਈ ਵਾਰੀ ਨਹੀਂ ਹੁੰਦਾ ਗਾ
0: ਜੀ। ਵੈਸੇ ਇੱਕ ਹੋਰ ਚੀਜ਼ ਹੈ ਸਰ, ਕਿ ਇਹਦੀ ਨਾ ਜਿਹੜਾ ਹਰ ਤੱਥ ਆਪਾਂ ਨਾ ਜਾਂ ਵਿਕੀਪੀਡੀਆ ਯੂਟਿਊਬ ਆਪਾਂ ਸਾਰੀ ਸਰਚ ਕਰਨੀ ਹੁੰਦੀ ਹੈ, ਤਾਂ ਉਹ ਸੋਸ਼ਲ ਮੀਡੀਆ ਤੇ ਵੀ ਨਾ ਭੰਗੜਾ ਦਾ ਕਿਤੇ ਵੀ ਹੈ, ਤੇ ਜਿਹੜੇ ਉਹਦੇ ਫਿਲਮ ਦੇ ਉਹ ਪਈ ਹੈ ਨਾ ਆਵਾਜ਼ ਤੇ ਗਾਣੇ, ਉਹ ਬਿਲਕੁਲ ਉਹ ਸਾਫ਼ ਨਹੀਂ ਹੈ, ਜਿਹੜੇ ਕਿ ਆਪਾਂ ਕਹਿ ਸਕਦੇ ਕਿ ਕੀਤੇ ਜਾ ਸਕਣ ਮਾਈਕ ਤੇ।
1: ਚਲੋ, ਅਸੀਂ ਇਹਨਾਂ ਦੀ ਜਿਹੜੀ ਫਰਮਾਇਸ਼ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਅਲੱਗ ਤੋਂ ਗਾਣੇ ਮੰਗਵਾਉਣ ਦੀ ਕੋਸ਼ਿਸ਼ ਕਰਾਂਗੇ, ਤੇ ਇਹਨਾਂ ਦਾ ਜਿਹੜਾ ਫਿਲਮ ਹੈ ਫਿਲਮ ਨੂੰ ਦੇਖ ਕੇ ਦੁਬਾਰਾ ਸਕ੍ਰਿਪਟਿੰਗ ਕਰਨ ਕੇ ਮਿਹਨਤ ਦੇਖੋ ਜੀ 4 ਗੁਣਾ ਇਹਦੇ ਤੇ, ਪਰ ਕਰਾਂਗੇ ਜ਼ਰੂਰ
0: ਜੀ। ਤੇ ਇੱਕ ਉਹਨਾਂ ਨੇ ਕਿਹਾ ਹੰਸਰਾਜ ਹੰਸ ਜੀ ਦੇ ਗਾਏ ਸ਼ਲੋਕ ਸ਼ਾਮਿਲ ਕੀਤੇ ਜਾਣ, ਉਹ ਸ਼ਰਮਾ ਜੀ ਨੇ ਵੀ ਕਿਹਾ ਸੀ ਕਿ ਆਪਾਂ ਭਗਤੀ ਰਸ ਦੇ ਵਿੱਚ ਸ਼ਾਮਿਲ ਕਰਾਂਗੇ, ਤੇ ਉਹ ਮੈਨੂੰ ਲੱਗਦਾ ਕਿ ਤੁਸੀਂ ਐਡਿਟ ਕਰਕੇ ਤੇ ਤੁਸੀਂ ਕਰ ਦੇਣਾ।
1: ਉਹ ਪੈਂਡਿੰਗ ਆ, ਉਹ ਵੀ ਕਰਾਂਗੇ ਜੀ, ਕਿਉਂਕਿ ਉਹ ਸਾਨੂੰ ਮੰਗਵਾ ਕੇ ਤੇ ਸਾਨੂੰ ਆਪਦੇ ਕੰਪਿਊਟਰ 'ਚ ਪਰਮਿਸ਼ਨ ਸਾਨੂੰ ਲੈਣੀ ਪੈਂਦੀ ਹੈ, ਫਿਰ ਉਹ ਸਾਰੇ ਗਾਣੇ ਜਿਹੜੇ ਪਰਮਿਸ਼ਨ ਨਾਲ ਪੈਂਦੇ ਆ
0: ਜੀ,
1: ਉਹ ਅਸੀਂ ਪਾਵਾਂਗੇ ਜੀ
0: ਜੀ। ਤੇ ਸਮਾਂ 12:20 ਤੇ 52 ਸਕਿੰਟ ਦਾ।
1: ਇੱਕ ਕਾਲ ਸਾਡੀ ਵੇਟ ਕਰ ਰਹੀ ਆ। ਹੈਲੋ
2: ਹੈਲੋ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ,
2: ਹਰਖਣ ਸਿੰਘ ਬੇਦੀ ਬੋਲਦਾ ਜੀ।
1: ਬੋਲੋ ਜੀ,
2: ਫੁੱਲੋ ਮਿੱਠੀ ਤੋਂ
1: ਮਿੱਠੀ ਵਾਲੋ। ਤੁਸੀਂ ਆਵਾਜ਼ ਜਾਂ ਤਾਂ ਰੇਡੀਓ ਬੰਦ ਕਰ ਦਿਓ
2: ਜੀ,
1: ਤੁਹਾਡੀ ਆਵਾਜ਼ ਗੂੰਜਦੀ ਹੈ,
2: ਵੋਟਾਂ ਬੰਦ ਕਰਤਾ ਜੀ,
1: ਵੋਟਾਂ ਵਾਲਿਆਂ ਨੂੰ ਆਵਾਜ਼ ਗੂੰਜੀ ਜਾਂਦੀ ਆ।

0: ਕਰਤਾ ਜੀ।
1: ਹਾਂ ਹੁਕਮ ਕਰੋ ਹੁਣ।
0: ਪ੍ਰੋਗਰਾਮ ਬਹੁਤ ਵਧੀਆ ਚੱਲਦਾ ਜੀ।
1: ਠੀਕ ਹੈ ਜੀ।
0: ਸਾਹਣੀ ਬਹੁਤ ਵਧੀਆ ਚੱਲਦਾ ਜੀ।
1: ਠੀਕ ਹੈ ਜੀ।
0: ਭੈਣਾਂ ਦਾ ਪ੍ਰੋਗਰਾਮ ਬਹੁਤ ਵਧੀਆ ਜੀ।
1: ਠੀਕ ਹੈ ਜੀ।
0: ਹਰਜਾ ਢਿੱਲੋਂ ਮੇਰਾ ਸਾਥੀ ਹੈ ਜੀ।
1: ਠੀਕ ਹੈ ਜੀ। ਠੀਕ ਹੈ, ਧੰਨਵਾਦ ਜੀ।
2: ਕਿਆ ਗਾਣਾ ਸੀ, ਕਿਆ ਤੁਕ, ਮਤਲਬ ਜੋੜ ਵੀ ਕਿਆ ਵਧੀਆ ਸੀਗਾ, ਜਿਹੜਾ ਤੁਸੀਂ ਆਨਸਰ ਤੇ ਉਹਨਾਂ ਦੇ ਜਵਾਬ ਬਹੁਤ
1: ਵਧੀਆ। ਮੈਨੂੰ ਪਤਾ ਲੱਗ ਗਿਆ ਸੀ ਵੀ ਬੰਦਾ ਸਿਆਣਾ
2: ਜੀ। ਬਿਲਕੁਲ। ਤੇ ਅਗਲਾ ਜਿਹੜਾ ਖਾਤਾ ਜੀ, ਪਿੰਡ ਬੁਰਜ ਮਾਨਸਾ ਤੋਂ ਨੇੜੇ ਮੌੜ ਮੰਡੀ ਜ਼ਿਲ੍ਹਾ ਬਠਿੰਡਾ ਤੋਂ ਰਾਮ ਸਿੰਘ ਤੱਗੜ, ਕਮਲਪ੍ਰੀਤ ਸਿੰਘ ਤੱਗੜ, ਮੀਤ ਕੌਰ ਤੱਗੜ, ਗੁਰਜੀਤ ਸਿੰਘ ਨੰਬਰਦਾਰ ਮਾਨਸਾ ਕਰਾ ਲਿਖਿਆ ਇਹਨਾਂ ਨੇ, ਤਿੱਤਰ ਕੈਂਥ ਜੀ, ਤਿੱਤਰ ਕੈਂਥ ਮੰਡੀ ਕਲਾਂ, ਮਲਕੀਤ ਮਾਨਸਾ ਕਲਾਂ ਤੋਂ, ਮੰਗੂ ਰਾਜਸਥਾਨੀ ਮੌੜ ਮੰਡੀ ਤੋਂ, ਸਾਰਾ ਤੱਗੜ ਪਰਿਵਾਰ ਲਿਖਦੇ ਜੀ। ਸਾਰੇ ਪ੍ਰੋਗਰਾਮ ਟੋਪੋ ਟੋਪ ਚੱਲ ਰਹੇ ਨੇ, ਚੱਲਣ ਵੀ ਕਿਉਂ ਨਾ, ਸ਼ਰਮਾ ਜੀ ਕਮਾਨ ਕਰਦੇ ਹਨ, ਸੋਹਣੇ ਤਰੀਕੇ ਨਾਲ ਪ੍ਰੋਗਰਾਮ ਪੇਸ਼ ਕਰਦੇ ਨੇ, ਗਾਗਰ ਚ ਸਾਗਰ ਭਰ ਦਿੰਦੇ ਨੇ। 21 ਮਈ ਦਿਨ ਵੀਰਵਾਰ ਰਜੌਰਾ ਜੀ ਨੇ ਗਰਮੀ ਤੋਂ ਬਚਣ ਵਾਸਤੇ ਬੱਚਿਆਂ ਨੂੰ ਸੋਹਣੇ ਟਿਪਸ ਦੱਸੇ, ਉਹਨਾਂ ਨਾਲ ਗੋਇਲ ਡਾਕਟਰ ਗੋਇਲ ਨੇ ਖਾਣ ਪੀਣ ਦੇ ਬੱਚਿਆਂ ਨੂੰ ਕੀ ਖਾਣਾ ਦੇਣਾ ਚਾਹੀਦਾ ਸੋਹਣਾ ਚਾਨਣਾ ਪਾਇਆ। ਪ੍ਰੋਗਰਾਮ ਵਿੱਚ ਇੱਕ ਤੋਂ ਇੱਕ ਵੱਧ, ਇਹ ਪ੍ਰੋਗਰਾਮ ਸਾਰੇ ਇੱਕ ਤੋਂ ਵੱਧ ਇੱਕ ਹਨ, ਕੋਈ ਪ੍ਰੋਗਰਾਮ ਨਿੰਦਣਯੋਗ ਨਹੀਂ ਹੈ। ਜਦੋਂ ਕਿ ਬਾਗ ਦੇ ਮਾਲੀ ਸੋਹਣੀ ਕੇਅਰ ਕਰਦਾ ਹੋਵੇ ਤਾਂ ਫੁੱਲ ਫਲ ਲੱਗਣੇ ਸੁਭਾਵ ਹੀ ਹਨ। ਧੰਨਵਾਦ ਜੀ। ਜਦੋਂ ਵੀ ਸੰਭਵ ਹੋਵੇ ਤਾਂ ਸੂਫੀ ਕਲਾਕਾਰ ਸਰਤਾਜ ਉਹਨਾਂ ਦਾ ਪ੍ਰੋਗਰਾਮ ਜਿਹੜਾ ਰਿਪੀਟ ਕੀਤਾ ਜਾਵੇ। ਆਪ ਜੀ ਦੇ ਅਤੀ ਧੰਨਵਾਦ ਦੀ ਹੋਵਾਂਗੇ, ਮਿਹਰਬਾਨੀ। ਸਾਰੇ ਅਨਾਊਂਸਰ ਵਧੀਆ ਨੇ, ਤੇ ਅੱਗੋਂ ਇਹਨਾਂ ਨੇ ਸਾਰੇ ਅਨਾਊਂਸਰ ਜਿੰਨੇ ਵੀ ਆ ਫੀਮੇਲਸ, ਫਿਰ ਉਹਨਾਂ ਦੇ ਨਾਮ ਲਿਖੇ, ਮੈਂ ਨਾਮ ਨਹੀਂ ਪੜਾਂਗੀ, ਫਿਰ ਤੁਸੀਂ ਕਹਿ ਦੇਣਾ ਕਿ ਵੀਰ ਕਿੱਧਰ ਗਏ। ਠੀਕ ਹੈ ਜੀ। ਇਹ ਬੀਬੀਆਂ ਦੀ ਪੇਸ਼ਕਾਰੀ ਕਮਾਲ ਹੈ, ਮਿੱਠੀ ਆਵਾਜ਼ ਹੈ, ਸਰੋਤਿਆਂ ਨਾਲ ਸੋਹਣੀ ਗੱਲਬਾਤ ਕਰਦੀਆਂ ਨੇ ਬੀਬੀਆਂ ਸਾਰੀਆਂ ਦਾ ਧੰਨਵਾਦ। ਰਾਮ ਸਿੰਘ ਤੱਗੜ ਬੁਰਜਮਾਨ ਸਾਹਿਬ।
1: ਹਾਂ ਦੇਖੋ ਜੀ, ਬੀਬੀਆਂ ਦੀ ਆਵਾਜ਼ ਤਾਂ ਹੁੰਦੀ ਮਿੱਠੀ ਹੈ, ਇਸ ਕਰਕੇ ਹੈ ਨਾ ਉਹ ਸਾਰਿਆਂ ਨੂੰ ਵਧੀਆ ਲੱਗਦੀ ਹੈ। ਤੇ ਸਾਡਾ ਇਹ ਇੱਕ ਸਮਾਜਿਕ ਪ੍ਰਭਾਵ ਵੀ ਹੈ ਇਸ ਗੱਲ 'ਤੇ ਕਿ ਜਦੋਂ ਫੀਮੇਲਸ ਪ੍ਰੋਗਰਾਮ ਕਰਦੇ ਨੇ ਕਿਤੇ ਵੀ ਕਰਦੇ ਨੇ ਤਾਂ ਉਹ ਦੇਖੋ ਉਹਨਾਂ ਨੂੰ ਲੋਕ ਜ਼ਿਆਦਾ ਪਸੰਦ ਕਰਦੇ ਉਹਨਾਂ ਦੀ ਆਵਾਜ਼ ਨੂੰ, ਕਿਉਂਕਿ ਕੋਮਲਤਾ ਦਾ ਰੂਪ ਹੁੰਦੀ ਹੈ ਅਤੇ ਉਹ ਸਭ ਨੂੰ ਅੱਛਾ ਲੱਗਦਾ
2: ਜੀ। ਤੇ ਇੱਕ ਫੋਨ ਕਾਲ ਹੈ ਜੀ।
1: ਹੈਲੋ,
3: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ,
3: ਗੁਰਦੇਵ ਸਿੰਘ ਬੋਲ ਰਿਹਾ ਜੀ, ਐਕਸ ਰੇਡੀਓ ਬਿਲਟ ਆਫ ਬਾਰਡਰ ਸਿਕਿਉਰਟੀ ਫੋਰਸ।
1: ਅੱਛਾ ਜੀ,
3: ਓਕੇ।
1: ਕਿਹੜੀ ਥਾਂ ਤੋਂ
3: ਹੈ ਜੀ?
1: ਕਿਹੜੀ ਜਗ੍ਹਾ ਤੋਂ ਬੋਲਦੇ ਹੋ?
3: ਕੋਲੋਕਿਆਂ ਤੋਂ ਬੋਲ ਰਿਹਾ ਜੀ, ਰਾਮਪੁਰਾ ਫੂਲਕੋਲੇ, ਜ਼ਿਲ੍ਹਾ ਬਠਿੰਡਾ।
1: ਠੀਕ ਹੈ ਜੀ, ਹੁਕਮ ਕਰੋ ਜੀ।
3: ਅਸੀਂ ਜੀ ਕਹਿੰਦੇ ਸੀ ਅੱਜ ਸ਼ਰਮਾ ਸਾਹਿਬ ਨੇ ਨਾਂ ਬਹੁਤ ਵਧੀਆ ਰੱਖਿਆ ਰਾਖੇ ਸਰਹੱਦਾਂ ਦੇ
1: ਜੀ ਜੀ, ਬਿਲਕੁਲ ਬਿਲਕੁਲ।
3: ਇੱਕ ਦੋ ਦਿਨਾਂ ਚੋਂ ਇੱਕ ਦਿਨ ਉਹਨਾਂ ਨੂੰ ਦੇ ਦਿਓ ਜੇ ਪ੍ਰੈਜ਼ੀਡੈਂਟ ਰਾਖੇ ਸਰਹੱਦਾਂ ਦੇ ਹੈ ਤੇ ਰਿਟਾਇਰ ਹੈ।
1: ਅੱਛਾ, ਉਹਨਾਂ ਚੋਂ ਇੱਕ ਨੂੰ ਅਸੀਂ ਮਤਲਬ ਵਰਤਮਾਨ ਚ ਦੇ ਦਈਏ, ਇੱਕ ਨੂੰ ਜਿਹੜੇ ਰਿਟਾਇਰ ਹੋ ਗਏ ਉਹਦਾ ਨਾਂ ਦੇ ਦਈਏ।
3: ਨਹੀਂ ਜੀ, ਉਹ ਦੋ ਦਿਨ ਦਿੱਤੇ ਵੀ ਹੈ ਨਾ, ਉਹਦੇ ਚੋਂ ਇੱਕ ਦਿਨ ਤੇ ਇਹਦਾ ਹਰ ਇੱਕ ਲਾ ਲੈਂਦਾ, ਫਿਰ ਕਹਿ ਦਿੰਦਾ ਫੌਜੀ ਬਹੁਤ ਔਖੇ ਹੈ।
1: ਨਹੀਂ, ਤੁਹਾਡੀ ਗੱਲ ਸਮਝ ਗਿਆ ਮੈਂ, ਵੀ ਇੱਕ ਦਿਨ ਅਸੀਂ ਇਹ ਅਨਾਊਂਸ ਕਰ ਦਈਏ ਕਿ ਅੱਜ ਜਿਹੜੇ ਹੁਣ ਵਰਤਮਾਨ 'ਚ ਜੋਬ ਕਰਦੇ ਨੇ ਉਹਨਾਂ ਨੂੰ ਸਮਰਪਿਤ ਹੈ, ਇੱਕ ਦਿਨ ਦੇ ਦਈਏ ਜਿਹੜੇ ਰਿਟਾਇਰ ਨੇ ਉਹਨਾਂ ਨੂੰ ਸਮਰਪਿਤ ਹੈ, ਐਂ ਕਹਿੰਦੇ ਹੋ?
3: ਨਹੀਂ ਨਹੀਂ, ਐਂ ਨਹੀਂ ਨਹੀਂ, ਇੱਕ ਕਰਦੇ ਆ ਤੇ ਜਿਹੜੇ ਪੈਨਸ਼ਨਰ ਆ ਉਹਨਾਂ ਨੂੰ ਇੱਕ ਦਿਨ ਇੱਕ ਦਿਨ ਉਹ ਛੱਡ ਦੇਣ।
1: ਚਲੋ ਠੀਕ ਹੈ ਜੀ, ਐਂ ਕਰ ਲਾਂਗੇ।
3: ਹਾਂ, ਦੋ ਦਿਨ ਦਿੱਤੇ ਵੀ ਹੈ ਨਾ ਜੀ।
1: ਠੀਕ ਹੈ ਜੀ, ਠੀਕ ਹੈ, ਹੋਰ ਕੋਈ ਸੁਝਾਅ?
3: ਬਹੁਤ ਸ਼ਾਬਾਸ਼ ਸ਼ਰਮਾ ਸਾਹਿਬ ਨੇ ਜਿਹੜਾ ਇਹ ਨਾਂ ਰੱਖਿਆ।
1: ਨਹੀਂ, ਬਹੁਤ ਸੋਹਣਾ ਨਾਂ ਜੀ, ਬਹੁਤ ਸੋਹਣਾ,
3: ਸਾਂਝਾ ਨਾਂ ਰੱਖਿਆ।
1: ਹਾਂਜੀ, ਬਹੁਤ ਸੋਹਣਾ ਨਾਂ ਜੀ।
3: ਹਾਂ, ਸਾਡੀ ਲੱਗੀ ਨਹੀਂ ਸੀ ਕਾਲ ਬਹੁਤ ਚਿਰ ਦੀ।
1: ਚਲੋ ਅੱਜ ਲੱਗ ਗਈ ਜੀ ਫਿਰ।
3: ਅੱਛਾ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ
2: ਜੀ। ਸਮਾਂ 12:03 ਦਾ ਅਗਲਾ ਖਾਤਾ ਜੀ, ਚੱਕ 10 SDP ਲਾਲਗੜ ਜਾਟਾਨ, ਸ੍ਰੀ ਗੰਗਾਨਗਰ ਰਾਜਸਥਾਨ ਤੋਂ, ਰਾਮੇਸ਼ਵਰ ਜੀ ਨਿਰਾਨੀਆ, ਸੁਮਨ, ਦਿਵਿਆ, ਨੂਤਨ, ਪੰਕਜ, ਮੇਹਰ ਚੰਦ, ਹੇਮੂ, ਮਨੀਸ਼ਾ, ਬ੍ਰਿਜਲਾਲ ਜੀ, ਪਿਛਲੇ ਦਿਨੀ ਪ੍ਰਸਾਰਿਤ ਕਿੱਸਾ ਸਰਵਨ ਭਗਤ ਦੁੱਲਾ ਭੱਟੀ, ਸ੍ਰੀਮਦ ਭਾਗਵਤ ਗੀਤਾ ਬਹੁਤ ਹੀ ਸੁੰਦਰ ਲੱਗੀ। ਕਾਫੀ ਦਿਨ ਪਹਿਲੇ ਇੱਕ ਪ੍ਰੋਗਰਾਮ ਜੱਟਾਂ ਦੇ ਗੋਤਰ, ਇਹ ਪ੍ਰੋਗਰਾਮ ਉਨਕੋ ਅੱਛਾ ਲਗਾ, ਲੇਕਿਨ ਉਹਨੇ ਕਿਹਾ ਕਿ ਇਸ ਕਾਰਜਕ੍ਰਮ ਕੇ ਮੈਂ ਬਾਕੀ ਜਾਤੀਓਂ ਪਰ ਵੀ ਕੋਈ ਪ੍ਰਸਤੁਤੀ ਹੋ ਤੋ ਸਭੀ ਕੋ ਆਪਣੇ ਇਤਿਹਾਸ ਕੇ ਬਾਰੇ ਮੇਂ ਜਾਣਕਾਰੀ ਮਿਲੇਗੀ, ਸਾਥ ਹੀ ਮੇਂ ਰਾਮਾਇਣ ਔਰ ਰਾਮਚਰਿਤ ਮਾਨਸ ਪਰ ਕੋਈ ਪ੍ਰੋਗਰਾਮ ਹੋ ਤੋ ਅੱਛਾ ਲੱਗੇਗਾ।
1: ਦੇਖੋ, ਰਾਮਾਇਣ ਤੇ ਤਾਂ ਪ੍ਰੋਗਰਾਮ ਚੱਲ ਰਿਹਾ ਜੀ, ਤੇ ਬਾਕੀ ਜਿਹੜੀ ਗੋਤਰ ਦੀ ਗੱਲ ਕੀਤੀ,
2: ਰਾਮਾਇਣ ਤੇ ਆਪਾਂ ਸ਼੍ਰੀਮਦ ਭਾਗਵਤ ਗੀਤਾ ਤੇ ਚੱਲ ਰਿਹਾ, ਇਸ ਤੋਂ ਬਾਅਦ ਰਾਮਾਇਣ ਸਟਾਰਟ ਕਰਾਂਗੇ।
1: ਹਾਂ, ਉਹਦੇ ਤੇ ਸਾਡੀ ਤਿਆਰੀ ਆ, ਅਸੀਂ ਸ਼ੁਰੂ ਕਰਾਂਗੇ। ਔਰ ਜਿਹੜਾ ਇਹਨਾਂ ਨੇ ਕਿਹਾ ਕਿ ਗੋਤਰ, ਉਹ ਦੇਖੋ ਜੀ, ਕਹਿੰਦੇ ਹੁੰਦੇ ਦੁੱਧ ਤੋਂ ਜਲਿਆ ਲੱਸੀ ਨੇ ਵੀ ਫੂਕਾ ਮਾਰ ਮਾਰ ਪੀਂਦਾ। ਜੱਟਾਂ ਦੇ ਗੋਤਰ 'ਤੇ ਪ੍ਰੋਗਰਾਮ ਪੇਸ਼ ਕੀਤਾ ਸੀ, ਕੁਛ ਕੁ ਸਾਡੇ ਬੰਦਿਆਂ ਨੇ ਉਹਦੇ 'ਤੇ ਮਤਲਬ ਥੋੜ੍ਹਾ ਜਿਹਾ ਕਿੰਤੂ ਪਰੰਤੂ ਕੀਤਾ ਕਿ ਜਿਹੜੇ ਪਰਸਨਲ ਗੋਤ ਆ ਉਹ

0: ਨਹੀਂ ਅਨਾਊਂਸ ਕਰਨੇ ਚਾਹੀਦੇ, ਅਤੇ ਅਸੀਂ ਥੋੜ੍ਹਾ ਜਿਹਾ ਇੱਕ ਸਟੈਪ ਪਿੱਛੇ ਹਟ ਗਏ, ਇਸ ਕਰਕੇ ਅਸੀਂ ਮਾਫ਼ੀ ਚਾਹੁੰਦੇ ਹਾਂ। ਗੋਤ ਜਾਂ ਜਾਤ 'ਤੇ ਪ੍ਰੋਗਰਾਮ ਅਸੀਂ ਨਹੀਂ ਕਰ ਪਾਵਾਂਗੇ, ਅਤੇ ਬਾਕੀ ਤੁਹਾਡੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ 'ਤੇ ਅਸੀਂ ਵਿਚਾਰ ਕਰਾਂਗੇ। ਇੱਕ ਫੋਨ ਕਾਲ ਹੈ ਜੀ। ਹੈਲੋ,
1: ਹੈਲੋ,
0: ਹਾਂਜੀ,
1: ਹੈਲੋ, ਸਤਿ ਸ਼੍ਰੀ ਅਕਾਲ ਬਾਰ ਸਾਹਿਬ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ?
1: ਬਹੁਤ ਵਧੀਆ ਜੀ, ਹੋਰ ਭੈਣ ਜੀ? ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਬਾਈ ਜੀ।
0: ਉਹ ਮਾੜਾ ਮੋਟਾ ਸੂਰਜ ਤੇ ਚਾਦਰ ਪਾਓ ਯਾਰ, ਗਰਮੀ ਵਾਲੀ ਆ।
1: ਗਰਮੀ ਕੀ ਪੁੱਛਗੇ ਬਾਈ ਯਾਰ, ਪੁੱਛ ਲਾ ਬਾਈ, ਮੈਂ ਤਾਂ ਕੱਲ ਕੂਲਰ ਵੀ ਦੂਜਾ ਬਰਫ ਵਾਲਾ ਕੱਲ ਲੈ ਕੇ ਆਇਆ ਆਪਣੇ ਤੋਂ ਭੜਕੇ ਤੋਂ।
0: ਨਹੀਂ ਫਿਰ ਐ ਤਾਂ ਹੱਲ ਨੀ ਨਾ ਹੋਣਾ, ਸੂਰਜ ਮਾਮਾ ਤਾਂ ਤੰਗ ਕਰੀ ਜਾਂਦਾ।
1: ਹੋਰ ਕੀ ਕਹਿ ਜੇ, ਹੁਣ ਤਾਂ ਬਾਈ ਅਰਦਾਸ ਹੀ ਕਰੂਗੀ ਕੰਮ ਆਪਾਂ, ਹੁਣ ਇਹਦੇ ਤੇ ਕਿਹੜਾ ਜ਼ੋਰ ਆ ਮਲਕ ਤੇ।
0: ਨਹੀਂ, ਦਰਖਤਾਂ ਵਾਲਾ ਕੰਮ ਜਿਹੜਾ ਉਹ ਘਟਾਤਾ ਨਾ ਆਪਾਂ, ਇਹਦੇ ਨਾਲ ਫਰਕ ਪੈ ਗਿਆ।
1: ਉਹਦੇ ਬਾਰੇ ਵੀ ਮੈਂ ਤੁਹਾਨੂੰ ਲੌਂਚ ਕਰੂੰਗਾ ਸਰ, ਮੈਂ ਬੋਲਦਾ।
0: ਹਾਂਜੀ,
1: ਮੈਂ ਜੀ ਜਸਵੀਰ ਸਿੰਘ ਫੌਜੀ ਬੋਲਦਾ ਜੀ, ਟੇਲਰ ਮਾਸਟਰ ਪਿੰਡ ਸੇਲਵਰਾ ਤੋਂ ਜੀ।
0: ਜੀ,
1: ਤੇ ਪ੍ਰੋਗਰਾਮ ਆਪਣੇ ਬਹੁਤ ਵਧੀਆ ਜੀ, ਤੇ ਕੋਈ ਨਿੰਦਣ ਵਾਲਾ ਨੀ, ਤੇ ਇੱਕ ਛੋਟੀ ਜਿਹੀ ਬੇਨਤੀ ਹੈ ਜੀ।
0: ਹੁਕਮ ਕਰੋ ਜੀ।
1: ਹਾਂ, ਜਿਵੇਂ ਭੈਣਾਂ ਦਾ ਪ੍ਰੋਗਰਾਮ ਚੱਲਦਾ ਜੀ, ਇੱਕ ਪਹਿਲਾਂ ਵੀ ਵੀਰ ਨੇ ਕਿਹਾ ਤੇ ਵੀਰਾਂ ਦੇ ਪ੍ਰੋਗਰਾਮ ਜੀ ਇੱਕ ਕੋਈ ਪੇਸ਼ ਕੀਤਾ ਜਾਊ ਕਿਸੇ ਦਿਨ ਤੇ, ਤੇ ਅਸੀਂ ਵੀ ਆਪਦੀ ਕੋਈ ਭੜਾਸ ਕੱਢਣੀ ਚਾਹੁੰਦੇ ਹਾਂ ਜਲਦੀ।
0: ਨਹੀਂ, ਤੁਸੀਂ ਤਾਂ ਭੜਾਸ ਕੱਢ ਹੀ ਲੈਂਦੇ ਹੋ, ਦੇਖੋ ਫੋਨ ਜਿੰਨੇ ਵੀ ਆਉਂਦੇ ਆ ਸਾਰੇ ਭਰਾਵਾਂ ਦੇ ਜ਼ਿਆਦਾ ਆਉਂਦੇ, ਭੈਣਾਂ ਦਾ ਤਾਂ ਕੋਈ ਫੋਨ ਆਉਂਦਾ ਹੀ ਨਹੀਂ, ਘਰ ਪਰਿਵਾਰ 'ਚ ਵੀ ਭਰਾ ਵੜ ਜਾਂਦੇ।
1: ਨਹੀਂ ਬਾਈ ਜੀ, ਜਿਵੇਂ ਘਰ ਕੋਈ ਦੁੱਖ ਸੁੱਖ ਕਰਨਾ, ਜਿਵੇਂ ਵੀਰ ਜਿਵੇਂ ਤੁਹਾਡਾ ਹੁਣ ਕੋਈ ਪ੍ਰੋਗਰਾਮ ਆ, ਤੁਸੀਂ ਪੇਸ਼ ਕਰੋਗੇ ਤੁਹਾਡੇ ਪ੍ਰੋਗਰਾਮ ਦੇ ਵਿੱਚ, ਜਦੋਂ ਵੀਰ ਆਪਣੇ ਦਿਲ ਦੀਆਂ ਗੱਲਾਂ ਦੱਸਣਗੇ ਜਾਂ ਸ਼ਰਮਾ ਜੀ ਕਰਨਗੇ ਜਾਂ ਕੋਈ ਵੀ ਕਰੂਗਾ, ਮੈਂ ਸਰ ਉਹਨਾਂ ਦੀ ਗੱਲ ਕਰਦਾ ਜੀ, ਕਿ ਇੱਕ ਦਿਨ ਜਿਵੇਂ ਭੈਣਾਂ ਦਾ ਪ੍ਰੋਗਰਾਮ ਆ ਤੇ ਵੀਰਾਂ ਦਾ ਪ੍ਰੋਗਰਾਮ ਵੀ ਕਰ ਲਿਆ, ਕਿਉਂ ਐਂ ਨੀ ਕਿ ਭੈਣਾਂ ਸਾਨੂੰ ਕਹਿ ਰਹੀਆਂ, ਭੈਣਾਂ ਦਾ ਪ੍ਰੋਗਰਾਮ ਵੀ ਬਹੁਤ ਵਧੀਆ ਤੇ ਵੀਰ ਵੀ ਜ਼ਰੂਰੀ ਹੈ ਜੀ।
0: ਹਾਂ ਨਹੀਂ, ਚਲੋ ਤੁਹਾਡੀ ਗੱਲ ਠੀਕ ਆ, ਇਹ ਤਾਂ ਉਹ ਗੱਲ ਹੋ ਗਈ ਜਿਵੇਂ ਸਮਾਜ ਦੇ ਵਿੱਚ ਲੇਡੀਜ਼ ਲਈ ਹਰੇਕ ਚੀਜ਼ ਆ, ਲੇਡੀਜ਼ ਦਾ ਹਰੇਕ ਦਿਨ ਆ, ਬੰਦਿਆਂ ਦਾ ਕੋਈ ਦਿਨ ਨਹੀਂ, ਇਹ ਤਾਂ ਕਾਬੇ ਸਾਰੇ ਪਾਸੇ ਹੀ ਆ, ਕੋਈ ਗੱਲ ਨਹੀਂ, ਕਰਦੇ ਹਾਂ ਤੇ ਵਿਚਾਰ।
1: ਬਾਕੀ ਦੇ ਪ੍ਰੋਗਰਾਮ ਸਾਰੇ ਠੀਕ ਹੈ ਜੀ।
0: ਠੀਕ ਹੈ ਜੀ, ਮਿਹਰਬਾਨੀ, ਓਕੇ
2: ਜੀ। ਸੁਖਪਾਲ ਸਿੰਘ, ਨੈਸ਼ਨਲ ਕਲੋਨੀ ਬਠਿੰਡਾ ਤੋਂ, ਅੱਜ ਸ਼ੁੱਕਰਵਾਰ ਨੂੰ ਗੀਤ ਪਟਾਰਾ।
0: ਹਾਂਜੀ,
2: ਅੱਜ ਸ਼ੁੱਕਰਵਾਰ ਨੂੰ ਗੀਤ ਪਟਾਰਾ, ਮੈਂ ਲਾਈਨ ਪੂਰੀ ਕਰਾਂ?
0: ਕਰੋ।
2: ਜੋ ਤੁਸੀਂ ਸਵੇਰ ਕਹਿ ਰਹੇ ਸੀ ਕਿ ਅੱਜ ਸ਼ੁੱਕਰਵਾਰ ਨੂੰ ਗੀਤ ਪਟਾਰਾ ਸੁਖਦੀਪ ਕੌਰ ਨੇ ਵਧੀਆ ਪੇਸ਼ ਕੀਤਾ, ਸਵੇਰੇ ਸੱਜਰੀ ਸਵੇਰ ਪ੍ਰੋਗਰਾਮ ਵਿੱਚ ਰਾਕੇਸ਼ ਸਰਹੱਦਾਂ ਦੇ ਪ੍ਰੋਗਰਾਮ, ਗੀਤ ਪ੍ਰੋਗਰਾਮ ਵੀ ਉਹਨਾਂ ਨੇ ਵਧੀਆ ਪੇਸ਼ ਕੀਤਾ ਪ੍ਰੋਗਰਾਮ ਦੇ ਸ਼ੁਰੂ 'ਚ ਕਹਿੰਦੇ, ਪਰ ਪ੍ਰੋਗਰਾਮ ਦੇ ਸ਼ੁਰੂ ਵਿੱਚ ਉਹਨਾਂ ਨੇ ਆਖਿਆ ਸੀ ਕਿ ਅੱਜ ਨਵੇਂ ਸਰੋਤਿਆਂ ਦੀਆਂ ਹੀ ਕਾਲਾਂ ਪ੍ਰੋਗਰਾਮ ਵਿੱਚ ਲਈਆਂ ਜਾਣਗੀਆਂ, ਪਰ ਕਹਿੰਦੇ ਜੀ ਟਲਦੇ ਨਹੀਂ, ਪ੍ਰੋਗਰਾਮ ਦੇ ਲਈ 4-5 ਪੁਰਾਣੇ ਸਰੋਤਿਆਂ ਦੀਆਂ ਕਾਲਾਂ ਲਾਈਆਂ ਗਈਆਂ, ਸੋ ਜੋ ਆਖਿਆ ਗਿਆ ਉਸ 'ਤੇ ਖਰਾ ਉਤਰੋ, ਜਾਂ ਫਿਰ ਅਜਿਹੀ ਕੋਈ ਗੱਲ ਹੀ ਨਾ ਕਰੋ ਜਿਹੜੀ ਪੂਰੀ ਨਾ ਹੋ ਸਕੇ। ਸੁਖਪਾਲ ਸਿੰਘ ਨੇ,
0: ਦੇਖੋ ਜੀ, ਉਹ ਸੁਖਦੀਪ ਕੌਰ ਦੀ ਤਾਂ ਇੱਕ ਕੋਸ਼ਿਸ਼ ਸੀਗੀ, ਕੋਸ਼ਿਸ਼ ਕਰਦੇ ਰਹਾਂਗੇ ਆਪਾਂ, ਅਤੇ ਉਹ ਪਰ ਸਰੋਤਿਆਂ 'ਤੇ ਹੁਣ ਆਪਾਂ ਕੁਛ ਕਰ ਨਹੀਂ ਨਾ ਸਕਦੇ। ਉਹ ਕਹਿੰਦੇ ਹੁੰਦੇ ਆ, ਪੰਚਾਇਤ ਦਾ ਕਿਹਾ ਸਿਰ ਮੱਥੇ, ਪਰਨਾਲਾ ਉੱਥੇ ਦਾ ਉੱਥੇ, ਮਤਲਬ ਜਿੰਨਾ ਮਰਜ਼ੀ ਅਸੀਂ ਸਰੋਤਿਆਂ ਨੂੰ ਸਮਝਾ ਲਈਏ, ਹੁਣ ਫੋਨ ਤੇ ਦੇਖੋ ਦਿਸਦਾ ਨਹੀਂ ਨਾ ਵੀ ਸਰੋਤਾ ਨਵਾਂ ਕੇ ਪੁਰਾਣਾ, ਉਹ ਤਾਂ ਜਦੋਂ ਥੋੜੀ ਜਿਹੀ ਗੱਲ ਕਰਦਾ ਫਿਰ ਪਤਾ ਲੱਗਦਾ, ਤੇ ਇਸ ਕਰਕੇ
2: ਨਹੀਂ। ਕਈ ਵਾਰੀ ਸਰੋਤੇ ਪਤਾ ਕੀ ਕਰਦੇ ਆ, ਕਿ ਕਿਸੇ ਘਰ ਦੇ ਬੱਚੇ ਕੋਲੋਂ, ਵੋਟੀ ਕੋਲੋਂ ਫੋਨ ਚੁਕਵਾ ਕੇ ਨਾਮ ਕਵਾ ਦਿੰਦੇ, ਜਦੋਂ ਔਨ ਏਅਰ ਜਾਣਾ ਹੁੰਦਾ ਨਾ, ਉਹ ਫਿਰ ਉਹ ਪੁਰਾਣਾ ਨਾਮ ਆ ਗਿਆ।
0: ਮਾਨੋ ਜੀ, ਮਤਲਬ ਉਹਨਾਂ ਨੇ ਆਪਦਾ ਜਿਹੜਾ ਕਲਾਕਾਰੀ, ਉਹ ਪਿਆਰ ਹੀ ਇੰਨਾ ਜੀ ਉਹਨਾਂ ਨੂੰ, ਉਹਨਾਂ ਨੂੰ ਸਰਦਾ ਹੀ ਨਹੀਂ, ਉਹਨਾਂ ਨੂੰ ਸ਼ਾਇਦ ਰੋਟੀ ਹਜਮ ਹੀ ਨਹੀਂ ਹੁੰਦੀ ਹੋਣੀ, ਤੇ ਇਹ ਪਿਆਰ ਆ ਨਾ ਜਿਹੜਾ, ਇੱਕ ਦਿਨ ਪਹਿਲਾਂ ਵੀ ਕਿਹਾ ਸੀ ਕਿ ਇਹ ਜਿਹੜੇ ਮਤਲਬ ਇੱਕ ਪਿਆਰ ਆ ਜਾਂ ਇੱਕ ਜਨੂਨ ਆ ਜਾਂ ਜਿਹੜੀ ਆਸ਼ਕੀ ਆ ਨਾ ਇਹ ਰੇਡੀਓ ਨਾਲ, ਦੇਖੋ ਪਿਆਰ ਔਰ ਜੰਗ ਮੈਂ ਸਭ ਜਾਇਜ਼ ਹੈ।
2: ਪਰ ਅਸੀਂ ਵੈਸੇ ਇੱਕ ਜਿਹੜੀ ਆ ਬੇਨਤੀ ਕਰ ਸਕਦੇ ਹਾਂ, ਤੇ ਉਹ ਬੇਨਤੀ ਵੈਸੇ ਕਈ ਸਰੋਤੇ ਜਿਹੜੇ ਆ ਪ੍ਰਵਾਨ ਕਰਦੇ ਵੀ ਨੇ, ਉਹ ਕਈ ਆਪਣੇ ਆਪ ਸਿਆਣਪ ਨਾਲ ਹੀ ਹੈ ਜਿਹੜਾ ਕਾਲ ਨਹੀਂ ਮਿਲਾਉਂਦੇ, ਤੇ ਇਹ ਵੀ ਆਪਾਂ ਨੂੰ ਚਾਅ ਚੜ ਜਾਂਦਾ ਹੁੰਦਾ ਸਤਪਾਲ ਸਰ, ਜਦੋਂ ਕੋਈ ਨਵੇਂ ਫੋਨ ਆਵੇ ਨਾ ਸਰੋਤੇ ਦਾ, ਉਹਨੂੰ ਤਾਂ ਚਾਅ ਚੜਦਾ ਹੀ ਚੜਦਾ, ਸਾਨੂੰ ਵੀ ਚੜ ਜਾਂਦਾ, ਆਹ ਨਾਮ ਅਸੀਂ ਪਹਿਲੀ ਵਾਰੀ ਸੁਣ ਰਹੇ ਹਾਂ ਤੇ ਸਾਡੇ ਪਰਿਵਾਰ 'ਚ ਨਵਾਂ ਮੈਂਬਰ ਐਡ ਹੋ ਗਿਆ।
0: ਪਰਿਵਾਰ 'ਚ ਤਾਂ ਐਕਚੁਅਲੀ ਹੁੰਦਾ ਹੀ, ਉਹ ਸੁਣਤਾ ਤਾਂ ਹੁੰਦਾ ਹੀ
2: ਪਹਿਲਾਂ ਤੋਂ ਹੀ ਹੈ,
0: ਔਰ ਸਰੋਤਿਆਂ ਨੂੰ ਅਸੀਂ ਦੱਸ ਦਈਏ ਤੇ ਮਮਤਾ, ਇਹ ਵੀ ਮੈਨੂੰ ਪਤਾ ਲੱਗਿਆ ਕਿ ਜਿਹੜੇ ਲੋਕ ਜ਼ਿਆਦਾ ਰੇਡੀਓ ਸੁਣਦੇ ਨੇ, ਜ਼ਿਆਦਾ ਰੇਡੀਓ ਨੂੰ ਗਹਿਰਾਈ ਨਾਲ ਸੁਣਦੇ ਨੇ, ਉਹ ਫੋਨ ਨਹੀਂ ਕਰਦੇ, ਉਹ ਸਿਰਫ ਸੁਣਦੇ ਹੀ ਹੈ।
2: ਬਿਲਕੁਲ,
0: ਫੋਨ ਉਹ ਕਰਦੇ ਜਿਨ੍ਹਾਂ ਨੂੰ ਆਪਦਾ ਨਾਂ, ਆਪਦੀ ਆਵਾਜ਼, ਆਪਦੇ ਪਿੰਡ ਦਾ ਨਾਂ ਸੁਣਨ 'ਚ ਮਜ਼ਾ ਆਉਂਦਾ।
2: ਜੀ ਬਿਲਕੁਲ। ਅਗਲਾ ਖੱਤ ਪਹਿਲਾਂ ਲਈਏ ਕਿ ਪਹਿਲਾਂ ਫੋਨ ਕਾਲ?
0: ਫੋਨ ਕਾਲ ਹੈ ਜੀ,
2: ਕੱਟੇਗੀ। ਪਿੰਡ ਬੁਰਜ ਮਾਨਸਾ ਨੇੜੇ ਮੌੜ ਮੰਡੀ, ਜ਼ਿਲ੍ਹਾ ਬਠਿੰਡਾ, ਰਾਮ ਸਿੰਘ ਤੱਗੜ, ਕਮਲਪ੍ਰੀਤ ਸਿੰਘ ਤੱਗੜ, ਮੀਤ ਕੌਰ ਤੱਗੜ ਤੇ ਨਾਲ ਗੁਰਜੀਤ ਨੰਬਰਦਾਰ, ਤਿੱਤਰ ਕੈਂਥ ਮੰਡੀ ਕਲਾ ਤੋਂ ਮਲਕੀਤ ਮਾਨਸਾ ਕਲਾ, ਮੰਗੂ ਰਾਜਸਥਾਨੀ, ਸਾਰਾ ਤੱਗੜ ਪਰਿਵਾਰ, ਸਾਰੇ ਪ੍ਰੋਗਰਾਮ ਟੋਪੋ ਟੋਪ ਚੱਲ ਰਹੇ ਨੇ। ਇੱਕ ਹੱਥ ਦੂਜੀ ਵਾਰੀ ਤਾਂ ਨਹੀਂ ਪੜਿਆ, ਨਹੀਂ ਪਰ ਨਹੀਂ, ਸ਼ਰਮਾ ਜੀ ਕਮਾਨ ਸੰਭਾਲੀ ਹੋਈ ਹੈ, ਸੋਹਣੇ ਤਰੀਕੇ ਨਾਲ ਪ੍ਰੋਗਰਾਮ ਬਣਾਉਂਦੇ ਨੇ, ਗਾਗਰ ਚ ਸਾਗਰ ਭਰ ਦਿੰਦੇ ਨੇ।
0: ਇਹ ਕਮਾਨ ਵਾਲਾ ਤਾਂ ਪਹਿਲਾਂ ਵੀ ਆਇਆ ਸੀਗਾ ਜੀ,
2: ਮੈਨੂੰ ਇੰਜ ਕਿਉਂ ਲੱਗ ਰਿਹਾ ਹੈ ਕਿ ਇਹ, ਹਾਂ ਇਹ ਖੱਤ ਦੁਬਾਰਾ ਹੀ ਸ਼ਾਮਿਲ, ਉਹਨਾਂ ਨੇ ਦੁਬਾਰਾ ਭੇਜਿਆ।

0: ਮੈਨੂੰ ਲੱਗ ਰਿਹਾ ਮੈਂ ਦੁਬਾਰਾ ਪੜ੍ਹ ਰਹੀ
1: ਇੱਕ ਵਾਰੀ ਨਾ ਸਬਰ ਨਹੀਂ ਆਇਆ ਉਹਨੂੰ
0: ਚਲੋ ਜੀ ਕਹਿੰਦੇ ਜੀ ਇਹ ਮੈਸੇਜ ਹੁਣ ਜਿਹੜਾ ਨਵਾਂ ਖਾਤਾ ਇਹ ਮੈਸੇਜ ਮੈਂ ਪਿਛਲੇ ਮੰਗਲਵਾਰ ਵੀ ਭੇਜਿਆ ਸੀ ਪਰ ਪ੍ਰੋਗਰਾਮ ਵਿੱਚ ਸ਼ਾਮਿਲ ਨਹੀਂ ਹੋਇਆ ਮੈਂ ਦੁਬਾਰਾ ਇਹ ਖਤ ਭੇਜ ਰਹੀ ਹਾਂ ਪਰਮਜੀਤ ਕੌਰ ਬਠਿੰਡਾ ਤੋਂ ਇਹਨਾਂ ਲਿਖਿਆ ਮਮਤਾ ਅਰੋੜਾ ਜੀ ਸਤਪਾਲ ਬਰਾੜ ਜੀ ਤੁਹਾਡੇ ਸਾਰੇ ਪ੍ਰੋਗਰਾਮ ਜਿਹੜੇ ਆਕਾਸ਼ਵਾਣੀ ਬਠਿੰਡਾ ਦੇ ਸਾਰੇ ਪ੍ਰੋਗਰਾਮ ਵਧੀਆ ਹੁੰਦੇ ਨੇ ਅੱਜ ਦਾ ਕਹਿੰਦੇ ਜੀ ਸ਼ੁਰਲੀਆਂ ਪ੍ਰੋਗਰਾਮ ਬਹੁਤ ਵਧੀਆ ਸੀ ਹਾਸੇ ਠੱਠੇ ਦੇ ਨਾਲ ਬਹੁਤ ਵਧੀਆ ਮੈਸੇਜ ਵੀ ਦਿੱਤਾ ਗੀਤ ਪਟਾਰਾ ਸੁਰੀਲੀ ਦੁਪਹਿਰ ਸ਼ਾਮ ਸੁਹਾਨੀ ਪੈਗਾਮ ਹੈਲੋ ਫਰਮਾਇਸ਼ ਸਾਰੇ ਪ੍ਰੋਗਰਾਮ ਵਧੀਆ ਚੱਲ ਰਹੇ ਨੇ ਪਰਮਜੀਤ ਕੌਰ ਬਠਿੰਡਾ ਤੋਂ
1: ਹਾਂ ਇਹਨਾਂ ਦਾ ਖਤ ਸ਼ਾਮਿਲ ਹੋ ਗਿਆ ਤੇ ਇਹਨਾਂ ਨੇ ਦੇਖੋ ਵਿਸਥਾਰ ਦੇ ਵਿੱਚ ਪ੍ਰੋਗਰਾਮ ਲਿਖੇ ਨੇ ਇਹਦਾ ਮਤਲਬ ਇਹ ਸੁਣਦੇ ਨੇ ਕਿਉਂਕਿ ਜਿਹੜੇ ਸਰੋਤੇ ਸੁਣਦੇ ਆ ਉਹਨਾਂ ਨੂੰ ਸਾਰਾ ਪਤਾ ਹੁੰਦਾ ਕਿ ਅੱਜ ਪੈਗਾਮ 'ਚ ਕੀ ਹੋਇਆ ਅੱਜ ਸਰੋਤਾਵਾਂ 'ਚ ਕੀ ਹੋਇਆ ਅਤੇ ਅੱਜ ਫੌਜੀ ਵੀਰਾਂ ਦੇ ਪ੍ਰੋਗਰਾਮ 'ਚ ਕੀ ਹੋਇਆ ਅਤੇ ਇਹ ਪਿਆਰ ਬਣਾਏ ਰੱਖੋ ਇਸੇ ਤਰ੍ਹਾਂ ਹੀ ਸੁਣਦੇ ਰਹੋ ਅਤੇ ਸਾਨੂੰ ਖਤ ਭੇਜਦੇ ਰਹੋ ਫੋਨ ਕਾਲ ਹੈ ਜੀ ਹੈਲੋ
2: ਹੈਲੋ ਹਾਂਜੀ
1: ਸਤਿ ਸ਼੍ਰੀ ਅਕਾਲ ਜੀ
2: ਅਸੀਂ ਚੌਖਟ ਤੋਂ ਬੋਲਦੇ ਹਾਂ ਗੱਲਾਂ
1: ਕਿੱਥੋਂ ਬੋਲਦੇ ਹੋ ਜੀ
2: ਪੁੱਛੋ ਖੁਰਦ ਜੀ ਉਸਦੇ ਕੋਲੇ
1: ਪੁੱਛੋ ਖੁਰਦ ਹਾਂਜੀ ਪੁੱਛੋ ਵਾਲਿਓ
2: ਠੀਕ ਹੈ ਜੀ ਹੋਰ ਜੀ ਠੀਕ ਠਾਕ ਹੋ
1: ਵਧੀਆ ਜੀ ਵਧੀਆ ਤੁਸੀਂ ਦੱਸੋ
2: ਦੋ ਸਾਲ ਹੋ ਗਏ ਜੀ ਫੋਨ ਲੱਗੇ ਤੋਂ ਅੱਜ ਲੱਗਿਆ
1: ਵਾਹ ਵਾਹ ਵਾਹ ਵਾਹ ਦੋ ਸਾਲ ਲਾਈ ਗਏ ਕਿ ਲਾਇਆ ਹੀ ਅੱਜ ਹੈ
2: ਨਹੀਂ ਲਾਇਆ ਤਾਂ ਅੱਜ ਪਰ ਲੱਗਿਆ ਹੀ ਨਹੀਂ
1: ਚਲੋ ਕੋਈ ਨਹੀਂ ਫਿਰ ਤੁਸੀਂ ਤਾਂ ਸਿਆਣਿਆਂ 'ਚ ਆਉਂਦੇ ਹੋ
2: ਹਾਂਜੀ ਹਾਂਜੀ ਲੱਗਿਆ ਹੀ ਨਹੀਂਗਾ ਫਿਰ
1: ਚਲੋ ਹੁਕਮ ਕਰੋ ਜੀ
2: ਹੁਕਮ ਦਾ ਇਹ ਹੈ ਪ੍ਰੋਗਰਾਮ ਬਹੁਤ ਸੋਹਣੇ ਚੱਲਦੇ ਨਾ
1: ਜੀ
2: ਤੇ ਬਾਕੀ ਥੋੜੇ ਜੇ ਆਪਣਾ ਸ਼ਹੀਦਾਂ ਦੇ ਗੀਤ ਗੁਤ ਵੱਧ ਲਾਇਆ ਕਰੋ
1: ਠੀਕ ਹੈ ਜੀ ਸ਼ਹੀਦਾਂ ਦੇ ਗੀਤ ਵੱਧ ਲਾਇਆ ਕਰਾਂਗੇ ਠੀਕ ਹੈ ਜੀ
2: ਹਾਂਜੀ ਕਿਉਂ ਆਏ ਆ ਫਿਰ ਸ਼ਹੀਦੀ ਆਪਾਂ ਨੂੰ ਉਹਨਾਂ ਨੇ ਬਚਾਇਆ ਹੈਗਾ
1: ਬਿਲਕੁਲ ਬਿਲਕੁਲ ਬਿਲਕੁਲ ਲਾਵਾਂਗੇ ਜੀ ਸ਼ਹੀਦਾਂ ਨੂੰ ਪ੍ਰਣਾਮ ਸਾਨੂੰ ਕਰਨਾ ਚਾਹੀਦਾ 24 ਘੰਟੇ ਯਾਦ ਕਰਨਾ ਚਾਹੀਦਾ ਉਹਨਾਂ ਨੂੰ ਠੀਕ ਹੈ ਜੀ ਮਿਹਰਬਾਨੀ ਜੀ ਫੋਨ ਕਰਨ ਲਈ
0: ਜੀ ਬਹੁਤ ਬਹੁਤ ਸ਼ੁਕਰੀਆ ਇੱਕ ਛੋਟਾ ਜਿਹਾ ਖਾਤਾ ਜੀ ਔਲਖ ਫੈਮਿਲੀ ਤੁੰਗ ਵਾਲੀ ਪਿੰਡ ਤੋਂ ਇਹਨਾਂ ਨੇ ਕਿਹਾ ਜੀ ਅਸੀਂ ਦੂਜੀ ਵਾਰੀ ਖਤ ਲਿਖ ਰਹੇ ਹਾਂ ਸਾਰੇ ਪ੍ਰੋਗਰਾਮ ਬਹੁਤ ਵਧੀਆ ਚੱਲਦੇ ਨੇ ਖਾਸ ਕਰਕੇ ਸ਼ੁਰਲੀਆਂ ਦੇ ਅਸੀਂ ਬਹੁਤ ਵੱਡੇ ਫੈਨ ਹਾਂ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਢਿੱਡੀ ਪੀੜਾਂ ਪਾਉਂਦੇ ਨੇ ਜਿਉਂਦੇ ਵੱਸਦੇ ਰਹਿ ਉਹ ਐਫ ਐਮ ਬਠਿੰਡਾ ਬੈਸਟ ਆਫ ਲੱਕ ਪਰਮਾਤਮਾ ਤੁਹਾਨੂੰ ਇੰਨੀਆਂ ਤਰੱਕੀਆਂ ਬਖਸ਼ੇ ਅਸੀਂ ਔਲ ਫੈਮਿਲੀ ਤੋਂ ਹਾਂ ਅਸੀਂ ਔਲਖ ਫੈਮਿਲੀ ਤੁੰਗ ਵਾਲੀ ਤੋਂ ਲਿਖ ਰਹੇ
1: ਤੁੰਗ ਵਾਲੀ ਵਾਲਿਓ ਤੁਸੀਂ ਸ਼ੁਰਲੀਆਂ ਦੀ ਤਾਰੀਫ ਕੀਤੀ ਹੈ ਅਤੇ ਅਸੀਂ ਸਾਰੇ ਸਰੋਤਾਂ ਨੂੰ ਦੱਸ ਦਈਏ ਕਿ ਸ਼ੁਰਲੀਆਂ ਦੇ ਵਿੱਚ ਅਸੀਂ ਹੋਰ ਥੋੜ੍ਹੀ ਜਿਹੀ ਕਲਾਕਾਰੀ ਵਧਾਉਣ ਲੱਗੇ ਹਾਂ ਅਤੇ ਮੈਨੂੰ ਵੀ ਸ਼ਰਮਾ ਜੀ ਨੇ ਇਹ ਰਿਗਾਰਡ ਦਿੱਤਾ ਕਿ ਮੈਨੂੰ ਵੀ ਸ਼ੁਰਲੀਆਂ 'ਚ ਪਾਤਾ ਅਤੇ ਮੈਂ ਹਾਲੇ ਤੱਕ ਪ੍ਰੋਗਰਾਮ ਹੀ ਹਾਂ ਕੀ ਕਰਨਾ ਤੇ ਲੇਕਿਨ ਇੱਕ ਜਿਹੜੀ ਅਸੀਂ ਐਡ ਆਨ ਕਰਨ ਲੱਗੇ ਇੱਕ ਆਰਟਿਸਟ ਹੋਰ ਤੁਹਾਨੂੰ ਆਉਂਦੇ ਦਿਨਾਂ ਦੇ ਵਿੱਚ ਸੁਣਨ ਨੂੰ ਮਿਲੂਗਾ ਪਰ ਅਸੀਂ ਅਜੇ ਦੱਸਣਾ ਨੀ ਉਹ ਜਦੋਂ ਅਸੀਂ ਪੜਾਕਾ ਪਾਵਾਂਗੇ ਨਾ ਉਦੋਂ ਨਜ਼ਾਰਾ ਵੱਧ ਆਊਗਾ ਜੇ ਪਹਿਲਾਂ ਦੱਸਤਾ ਨਾ ਤਾਂ
0: ਨਾਲੇ ਸਰੋਤਿਆਂ ਨੂੰ ਵੀ ਦੇਖੀਏ ਸੁਣਨ ਦੀ ਹੈ ਨਾ ਕਿ ਉਹ ਆਵਾਜ਼ ਕਿੰਦੀ ਹੈ ਕੌਣ ਹੈ
1: ਇਹ ਵੀ ਪੁੱਛਾਂਗੇ ਵੀ ਦੱਸੋ ਕੌਣ ਹੈ
0: ਜੀ ਬਿਲਕੁਲ ਬਿਲਕੁਲ ਤੇ ਸਮਾਂ ਦੱਸ ਦਈਏ ਜੀ 12:34:29 ਦਾ ਤੇ ਆਪਾਂ ਕੁਝ ਸੰਦੇਸ਼ ਜਿਹੜੇ ਆ ਉਹ ਵੀ ਸੁਣ ਲਈਏ
1: ਬਿਲਕੁਲ ਸੁਣਨੇ ਚਾਹੀਦੇ ਸੰਦੇਸ਼
3: पता है न्याय विभाग भारत सरकार ने गरीब और जरूरतमंदों को न्याय दिलाने की प्रक्रिया को किया और भी आसान
4: हाँ बिल्कुल टेलीलॉ और न्याय बंधु सेवाओं का हो गया है एकीकरण
3: अब चाहे टेलीलॉ के माध्यम से मुफ्त कानूनी सलाह लेनी हो
4: या न्याय बंधु में पंजीकृत वकीलों से कोर्ट में निःशुल्क कानूनी सहायता के लिए जुड़ना हो
3: अब दोनों एक ही ऐप पर उपलब्ध डाउनलोड करें आज ही टेलीलॉ फॉर सिटीजंस मोबाइल ऐप अथवा लॉग इन करें www.tele-law.in या अपने नजदीकी CSE सेंटर से संपर्क करें न्याय विभाग भारत सरकार द्वारा जनहित में जारी
5: FM ਬਠਿੰਡਾ ਦੇ ਪਿਆਰੇ ਸਰੋਤਿਓ 22 ਮਈ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ ਦੇ ਅੰਤਰਗਤ ਸਾਡਾ ਵਿਸ਼ਾ ਹੋਵੇਗਾ ਹਜ਼ਰਤ ਬਾਬਾ ਸ਼ੇਖ ਫਰੀਦ

0: पेश है सबका फेवरेट
1: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।
0: पेश है सबका फेवरेट
1: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।
0: पेश है सब
2: दीदी
3: हा?
2: देखो
3: हैप्पी सुल्मा बर्थडे।
2: दिखा, वाह मेरा फेवरेट कलर।
3: हमेशा शॉपिंग
2: जानदा हमा, खर्चे करन दी यही उम्र है, राइट?
4: सेविंग करन दी भी यही उम्र है।
5: तो पता है बापू, सेव करो, सही थां ते निवेश करो, मूल रकम ते ब्याज मिलेगा, जिसनु दोबारा निवेश करन ते ब्याज मिलता रहेगा।
6: मैनू पता है ना।
5: आरबीआई कहता है
7: करो सही शुरुआत, बनो वित्तीय तौर ते स्मार्ट।
8: ਸਰੋਤਿਓ ਆਕਾਸ਼ਵਾਣੀ ਐਫਐਮ ਬਠਿੰਡਾ ਤੋਂ ਹਰ ਸ਼ਨੀਵਾਰ ਸਵੇਰੇ 10:30 ਵਜੇ ਤੁਸੀਂ ਸੁਣਦੇ ਹੋ ਸਾਹਿਤਕ ਅਦਬੀ ਪ੍ਰੋਗਰਾਮ ਸੁਖਨ ਦੇ ਵਾਰਿਸ, ਅਤੇ ਇਸ ਵਾਰ ਯਾਨੀ ਕਿ 23 ਮਈ ਦਿਨ ਸ਼ਨੀਵਾਰ ਨੂੰ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਰੂਬਰੂ ਹੋਵੇਗੀ ਕਹਾਣੀ, ਰੰਗਮੰਚ ਅਤੇ ਸ਼ਾਇਰੀ ਨੂੰ ਪਰਨਾਈ ਇੱਕ ਸ਼ਖਸੀਅਤ ਸਿਮਰਨ ਅਕਸ।
9: ਮੁਹੱਬਤ ਲਿਖਾਂਗੀ, ਬਗਾਵਤ ਲਿਖਾਂਗੀ, ਮੈਂ ਦੋਹਾਂ ਨੂੰ ਰੂਹ ਦੀ ਜ਼ਰੂਰਤ ਲਿਖਾਂਗੀ। ਲਿਖਾਂਗੀ ਕਿ ਲਿਖਣਾ ਨਾ ਲਿਖਣੇ ਦੀ ਖਾਤਰ, ਲਿਖਾਂਗੀ ਕਿ ਲਿਖਣਾ ਨਾ ਲਿਖਣੇ ਦੀ ਖਾਤਰ, ਮੈਂ ਲਿਖਣੇ ਨੂੰ ਕਲਮੀ ਇਬਾਦਤ ਕਹਾਂਗੀ।
8: ਵਾਹ, ਮੁਲਾਕਾਤੀ ਰਹਾਂਗਾ ਮੈਂ ਮਨਦੀਪ ਰਜੌਰਾ। ਸੋ ਸੁਣਨਾ ਜ਼ਰੂਰ ਦਿਨ ਸ਼ਨੀਵਾਰ ਸਵੇਰੇ 10:30 ਵਜੇ ਆਕਾਸ਼ਵਾਣੀ ਐਫਐਮ ਬਠਿੰਡਾ ਤੋਂ ਪ੍ਰੋਗਰਾਮ ਸੁਖਨ ਦੇ ਵਾਰਿਸ।
10: CAPF NCGHS ਮੁਲਾਜ਼ਮਾਂ ਦੇ ਲਈ ਹੁਣ ਕੈਸ਼ਲੈਸ ਮੈਡੀਕਲ ਸੁਵਿਧਾਵਾਂ ਮੌਜੂਦ ਨੇ, ਪਰ ਕਿੱਥੇ?
11: ਮਾਲਵਾ ਦਾ ਪ੍ਰਮਾਣਿਤ ਹਸਪੀਟਲ ਮੈਕਸ ਸੁਪਰ ਸਪੈਸ਼ਲਿਟੀ ਹਸਪੀਟਲ ਬਠਿੰਡਾ। ਵਧੇਰੀ ਜਾਣਕਾਰੀ ਲਈ ਕਾਲ ਕਰੋ 0164521200।
12: ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 23 ਮਈ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਤੁਸੀਂ ਸੁਣੋਗੇ ਹਫਤਾਵਾਰੀ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ।

FM ਬਠਿੰਡਾ ਦੇ ਪਿਆਰੇ ਸਰੋਤਿਓ, 22 ਮਈ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ ਦੇ ਅੰਤਰਗਤ ਸਾਡਾ ਵਿਸ਼ਾ ਹੋਵੇਗਾ ਹਜ਼ਰਤ ਬਾਬਾ ਸ਼ੇਖ ਫਰੀਦ ਜੀ।

0: जी प्रोग्राम श्रोता मंच समा 12:41 ते 29 लो जी 30 नहीं 31 नहीं 32 सेकंड जी। अगला खाता जी श्री फतेहगढ़ साहब तो रामनाथ अतापुर सुखमनजीत सहजप्रीत श्रोता मंच च शर्मा जी ते सतपाल बराड़ ममता अरोड़ा जी प्यार भरी सत श्री अकाल आप जी दे प्रोग्राम बहुत वधिया लगदे ने वधिया प्रोग्राम पेश कीते जांदे ने खास तौर ते चांदी राम चांदी ते प्रोग्राम जिहड़ा तुसी पेश कीता बहुत वधिया लगा। अगला मैनू लाइन समझ नहीं आ रही मैं बोल दी हां वैसे जो रात साफ हले थोड़ा जुआ ओदे विच तां बा कमाल करी जांदे हो पंजाबी गीतां दे विच सुखप्रीत रौनका लाई दी है गीत पुराने गीत सुना के उन आप जी कोल बहुत वड्डा खजाना है पुराने गीतां दा ए अगो उन्होंने कहा जी बाकी आरती मैडमा मैं लगता आरजे मैडमा कहना होगा तो आरजे साहेबान सब वधिया पेश करते हैं आकाशवाणी बठिंडा दिन दुगनी रात चौगनी तरक्की करे। पर एक बेनती मैं ये कहना चाहनी हूँ कि जो भी कोई खत लिखते हैं ना एक बार खत लिख के तो प्लीज़ पढ़ लिया करो क्योंकि वो ना ऑटो करैक्ट हो जाते हैं तो उन्होंने पढ़न च तकलीफ होंगी है।
1: हाँ देखो जी जिथे अजकल साडा है जिहड़ा की कह सकते हैं ए आई हो गया जां टेक्नोलॉजी है जिहड़ी उहदा फायदा भी है तो उहदा नुकसान भी है थोड़ा जिहा ख्याल रख्या करो। तो जिवें उन्होंने चांदी राम चांदी जी दे प्रोग्राम नूं सराहिया तो स्रोतां नूं असीं दस दईए कि अगे असीं जिवें बिंद रखिया जी तो जगमोहन कौर जी तो सुदेश कुमार जी तो गुरदास मान जी तो इस तरह असीं होर जिहड़े प्रोग्राम है लगातार अगे बना के रखे हुए ने तो असीं प्रसारण करांगे तो प्रोग्रामां दी तारीफ करन लई बहुत बहुत धन्नवाद। एक फोन अपना काफ़ी चिर दा इंतजार कर रहा हैलो
2: फोन
1: किन्ना चिर हो गया लगे नूं फोन कदों कलाया सी पिछले बारी कोई सुधार दी गुंजाइश सुधार करना चाहुंदे हो कोई प्रोग्राम च
2: नहीं बहुत वधिया जी एक जिहड़ी कलाकार रणजीत कौर
1: ਹਾਂਜੀ ਹਾਂਜੀ
2: ਓਹਦੇ ਬਾਰੇ ਕੋਈ ਰੱਖੋ ਪ੍ਰੋਗਰਾਮ ਜੀ
1: ਮੁਹੰਮਦ ਸਦੀਕ ਤੇ ਰਣਜੀਤ ਕੌਰ
2: ਹਾਂਜੀ ਹਾਂਜੀ ਰਣਜੀਤ ਕੌਰ ਹਾਂਜੀ
1: ਹਾਂ ਬਿਲਕੁਲ ਕੱਲਾ ਰਣਜੀਤ ਕੌਰ ਤੇ ਜਾਂ ਮੁਹੰਮਦ ਸਦੀਕ ਤੇ ਰਣਜੀਤ ਕੌਰ ਕਹਿੰਦੇ ਹੋ ਆਪਣੀ ਲਿਸਟ ਕਾਫੀ ਵੱਡੀ ਹੈ ਕਾਫੀ ਪ੍ਰੋਗਰਾਮ ਅਸੀਂ ਬਣਾਈ ਬੈਠੇ ਹਾਂ ਉਲੀਕੀ ਬੈਠੇ ਹਾਂ ਉਹਨਾਂ ਤੇ ਵੀ ਜਰੂਰ ਕਰਾਂਗੇ ਜੀ ਓਕੇ ਜੀ ਫੋਨ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ
0: ਜੀ ਤੇ ਇੱਕ ਲਾਈਨ ਦੇ ਵਿੱਚ ਇੱਕ ਖੱਤ ਦੇ ਵਿੱਚ ਇੱਕ ਲਾਈਨ ਹੈ ਅਬੋਹਰ ਤੋਂ ਸੁਖਦੇਵ ਕੁਮਾਰ ਪ੍ਰਜਾਪਤੀ ਆਪਕੇ ਪ੍ਰੋਗਰਾਮ ਸਭ ਬਹੁਤ ਬੜੀਆ ਚੱਲ ਰਹੇ ਹੈ
1: ਧੰਨਵਾਦ
0: ਜੀ ਆਲ ਦਾ ਪ੍ਰੋਗਰਾਮ ਜ਼ਾਰ ਦਾ ਵੈਰੀ ਨਾਈਸ ਹਰਜਿੰਦਰ ਸਿੰਘ ਬਰਾੜ ਜੀ ਦਾ ਡਿਸਟ੍ਰਿਕਟ ਬਠਿੰਡਾ ਤੋਂ ਲਿਖ ਰਹੇ ਨੇ ਤੇ ਹੁਣ ਜਿਹੜਾ ਵੱਡੇ ਸਾਰਾ ਖੱਤ ਹੈ ਜੱਗਾ ਸਿੰਘ ਰਾਮਾ ਮੰਡੀ ਤੋਂ ਤਨਵੀਰ ਗੁਰਵੀਰ ਜਸਨੂਰ ਇਹਨਾਂ ਨੇ ਕਿਹਾ ਜੀ ਕਿ ਸ਼ਰਮਾ ਜੀ ਨੇ ਸਰਵਣ ਭਗਤ ਦਾ ਕਿੱਸਾ ਸੁਣਾਇਆ ਜਿਸ ਕਿਸੇ ਦੇ ਵਿੱਚ ਬੜੀਆਂ ਦੁਰਲੱਭ ਗੱਲਾਂ ਕਿਸੇ ਦੇ ਵਿੱਚ ਦੱਸੀਆਂ ਗਈਆਂ ਜਿਸ ਇਤਿਹਾਸ ਦਾ ਸਾਨੂੰ ਪਤਾ ਹੀ ਨਹੀਂ ਸੀ ਉਸ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ ਸ਼ਰਮਾ ਜੀ ਨੇ ਸ਼ਨੀਵਾਰ ਨੂੰ 5 ਵਜੇ ਸੈਫੁਲ ਮਲੂਕ ਕਿੱਸਾ ਇੱਕ ਅਜਿਹਾ ਕਿੱਸਾ ਜਿਸ ਵਿੱਚ ਬੜਾ ਹੀ ਅਨੋਖਾ ਇਤਿਹਾਸ ਦੱਸਿਆ ਗਿਆ ਹੋਰ ਕਿਸੇ ਨੇ ਵੀ ਇਸ ਨੂੰ ਨਹੀਂ ਦੱਸਿਆ ਸੋਮਵਾਰ ਨੂੰ 5 ਵਜੇ ਗਾਇਕ ਚਾਂਦੀ ਰਾਮ ਚਾਂਦੀ ਦੇ ਉੱਤੇ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਹੜੇ ਗੀਤ ਚਾਂਦੀ ਰਾਮ ਜੀ ਦੇ ਗਾਏ ਸਨ ਉਹ ਗੀਤ ਉਸ ਸਮੇਂ ਦੇ ਵਿੱਚ ਬਹੁਤ ਮਸ਼ਹੂਰ ਸਨ ਅੱਜ ਵੀ ਉਹ ਬਹੁਤ ਮਸ਼ਹੂਰ ਹਨ ਕਿਉਂਕਿ ਚਾਂਦੀ ਰਾਮ ਜੀ ਵਰਗੇ ਗਾਇਕ ਸੱਭਿਆਚਾਰਕ ਗੀਤ ਗਾਉਂਦੇ ਸਨ ਇਸ ਕਰਕੇ ਇਹਨਾਂ ਨੂੰ ਪਸੰਦ ਕੀਤਾ ਜਾਂਦਾ ਹੈ ਇਹਨਾਂ ਕਿੱਸਿਆਂ ਦੇ ਲਈ ਅਸੀਂ ਸ਼ਰਮਾ ਜੀ ਦਾ ਧੰਨਵਾਦ ਕਰਦੇ ਹਾਂ ਅੱਜ ਸਰੋਤਾ ਮੰਚ ਪੇਸ਼ ਕਰ ਰਹੀ ਟੀਮ ਮਮਤਾ ਅਰੋੜਾ ਸਤਪਾਲ ਬਰਾੜ ਜੀ ਬੜੀ ਮਿੱਠੀ ਆਵਾਜ਼ ਦੇ ਵਿੱਚ ਪ੍ਰੋਗਰਾਮ ਪੇਸ਼ ਕਰ ਰਹੇ ਨੇ ਜਿੰਨੇ ਵੀ ਪ੍ਰੋਗਰਾਮ ਤੁਸੀਂ ਪੇਸ਼ ਕਰਦੇ ਹੋ ਸਾਰੇ ਹੀ ਪ੍ਰੋਗਰਾਮਾਂ ਵਿੱਚ ਚੜ੍ਹਾਈ ਪੂਰੀ ਹੁੰਦੀ

0: ਯਾਰ ਜਿੰਨੇ ਬੰਦੇ ਮੇਰੇ ਕੋਲ ਰੇਡੀਓ ਠੀਕ ਕਰਾਉਣ ਆਉਂਦੇ ਨੇ ਉਹ ਰੇਡੀਓ FM ਬਠਿੰਡਾ ਦੀ ਤਾਰੀਫ ਕਰਦੇ ਨੇ, ਜੱਗਾ ਸਿੰਘ ਰਾਮਾ ਮੰਡੀ ਤੋਂ।
1: ਜੱਗਾ ਸਿੰਘ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਅਤੇ ਸ਼ਰਮਾ ਜੀ ਦੇ ਪ੍ਰੋਗਰਾਮਾਂ ਦੀ ਤਾਰੀਫ ਕੀਤੀ ਹੈ। ਦੇਖੋ ਜੀ, ਉਹ ਬਹੁਤ ਮਿਹਨਤ ਕਰਦੇ ਨੇ, ਪ੍ਰੋਗਰਾਮ ਭਾਲ ਕੇ ਲੈ ਕੇ ਆਉਂਦੇ ਨੇ, ਔਰ ਪ੍ਰੋਗਰਾਮ ਜਿਹੜੇ ਉਹ ਪੇਸ਼ ਕਰਦੇ ਨੇ ਉਹ ਔਖੇ ਵੀ ਹੁੰਦੇ ਨੇ। ਔਖੇ ਇਨ ਦਾ ਸੈਂਸ ਕਿ ਵੀ ਉਹ ਉਹਨਾਂ ਦੀ ਜਿਹੜੀ ਜਾਣਕਾਰੀ ਹੈ ਉਹ ਕਈ ਥਾਵਾਂ ਤੋਂ ਇਕੱਤਰਿਤ ਕਰਕੇ ਫਿਰ ਉਹਦੇ 'ਚੋਂ ਕਿਹੜੀ ਸਹੀ ਜਾਣਕਾਰੀ ਹੈ ਉਹਦੇ 'ਤੇ ਫੈਸਲਾ ਕਰਕੇ ਫਿਰ ਉਹ ਪ੍ਰੋਗਰਾਮ ਬਣਾਏ ਜਾਂਦੇ ਨੇ, ਅਤੇ ਉਹਨਾਂ ਦੀ ਤਾਰੀਫ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ।
0: ਜੀ, ਤੇ ਅਗਲਾ ਖਤ ਜਿਹੜਾ ਹੈ,
1: ਖਤ ਆਪਾਂ ਰੋਕ ਲਈ, ਇੱਕ ਮਿੰਟ ਕਾਲ ਹੈ ਜੀ। ਹਾਂਜੀ,
0: ਓਕੇ,
1: ਹੈਲੋ
2: ਹੈਲੋ, ਸਤਿ ਸ਼੍ਰੀ ਅਕਾਲ ਸਰ ਜੀ।
1: ਸਤਿ ਸ਼੍ਰੀ ਅਕਾਲ ਜੀ
2: ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ।
2: ਹਾਂਜੀ, ਮੈਂ ਪਰਮਜੀਤ ਸਿੰਘ ਬੋਲ ਰਿਹਾ ਜੀ, ਪਿੰਡ ਫੱਤਾ ਮਾਲ ਜ਼ਿਲ੍ਹਾ ਮਾਨਸਾ ਤੋਂ ਜੀ।
1: ਜੀ ਬੋਲੋ ਮਾਨਸਾ ਵਾਲਿਓ।
2: ਠੀਕ ਹੈ ਜੀ, ਵਧੀਆ, ਹੋਰ ਠੀਕ ਠਾਕ ਹੋ ਜੀ?
1: ਹਾਂ, ਕਾਇਮ ਹੈ ਜੀ।
2: ਹਾਂਜੀ, ਇੱਕ ਪ੍ਰੋਗਰਾਮ ਤਾਂ ਸਾਰੇ ਬਹੁਤ ਵਧੀਆ ਚੱਲਦੇ ਨੇ ਸਰ।
1: ਹਾਂਜੀ
2: ਸਰ, ਇੱਕ ਥੋੜ੍ਹੀ ਗੁਜ਼ਾਰਿਸ਼ ਸੀਗੀ ਜੀ।
1: ਹਾਂਜੀ, ਹੁਕਮ ਕਰੋ ਜੀ। ਹੁਕਮ
2: ਹੁਕਮ ਨਹੀਂ ਜੀ, ਥੋੜ੍ਹੀ ਬੇਨਤੀ ਕਰ ਸਕਦੇ ਹਾਂ ਜੀ। ਜਿਹੜੇ ਆਪਣੇ ਆ ਉਸ ਦਿਨ ਪ੍ਰੋਗਰਾਮ ਚੱਲਿਆ ਸੀ ਨਾ ਜੀ, ਆਪਣੇ ਫਿਲਮੀ ਅਫਸਾਨੇ ਔਰ ਤਰਾਨੇ ਜੀ,
1: ਹਾਂਜੀ,
2: ਖੁਸ਼ਪ੍ਰੀਤ ਸ਼ੇਰਗਿੱਲ ਮੈਡਮ ਨੇ ਪੇਸ਼ ਕੀਤਾ ਸੀਗਾ ਜੀ,
1: ਜੀ
2: ਉਹਦੇ ਵਿੱਚ ਕੁਛ ਗਲਤੀਆਂ ਰਹਿ ਗਈਆਂ ਜੀ।
1: ਹਾਂ, ਕੋਈ ਨੀ, ਤੁਸੀਂ ਖਤ ਚ ਲਿਖ ਕੇ ਭੇਜ ਦੇਣੀਆਂ ਸੀ।
2: ਤੇ ਖਤ ਤਾਂ ਨੀ ਲਿਖਿਆ ਗਿਆ ਜੀ।
1: ਹਾਂਜੀ ਹਾਂਜੀ, ਉਹ ਸੌਖਾ ਹੋ ਜਾਂਦਾ ਫਿਰ
2: ਉਹਦੇ ਵਿੱਚ ਨਾ ਜੀ, ਗਲਤੀ ਪਤਾ ਕੀ ਰਹਿ ਗਈ ਸੀਗੀ ਜੀ, ਉਹਦੇ ਵਿੱਚ ਜਦੋਂ ਤੱਕ ਤਾਂ ਉਹਨਾਂ ਮੈਡਮਾਂ ਨੇ ਖੈਰ ਪੇਸ਼ਕਾਰੀ ਦਾ ਫਿਰ ਠੀਕ ਕੀਤੀ ਉਹਨਾਂ ਨੇ ਜੀ।
1: ਹਾਂਜੀ ਹਾਂਜੀ,
2: ਤੇ ਜਦੋਂ ਉਹਨਾਂ ਨੇ ਕਿਹਾ ਵੀ ਜਦੋਂ ਸਨੀ ਦਿਓਲ ਆਪਣਾ ਮੀਸ਼ਾ ਪਟੇਲ ਨੂੰ ਜੀ ਆਪਣੇ ਤਾਜ ਮਹਿਲ ਦਿੰਦਾ ਜੀ ਗਿਫਟ ਦੇ ਵਿੱਚ,
1: ਹਾਂਜੀ ਹਾਂਜੀ,
2: ਉਦੋਂ ਤੱਕ ਤਾਂ ਬਿਲਕੁਲ ਸਹੀ ਸੀਗਾ ਜੀ।
1: ਅੱਛਾ ਜੀ,
2: ਉਸ ਤੋਂ ਬਾਅਦ ਤਾਂ ਅੱਗੇ ਤਾਂ ਫਿਰ ਜੀ ਇਹਨਾਂ ਨੇ ਨਾ ਤਾਂ ਕੋਈ ਜੀਤੇ ਦਾ ਕੋਈ ਕਰਿਆ ਹੈਗਾ ਜੀ, ਵੀ ਅਮਰੀਸ਼ ਪੁਰੀ ਆਉਂਦਾ ਹੈਗਾ ਆਪਣੇ ਭਾਰਤ ਵਿੱਚ, ਉਹ ਵੀ ਹੱਥ ਥੱਲੇ ਪੈਰ ਨੀ ਲਾਉਂਦਾ ਹੈਗਾ ਜੀ। ਤੇ ਇੱਕ ਉਹਨੇ ਆਪਣੇ ਦਰਮਿਆਨ ਸਿੰਘ ਵੀ ਜਦੋਂ ਮਾਰਿਆ ਜਾਂਦਾ ਹੈਗਾ ਜੀ ਜਦੋਂ ਰੇਲ ਗੱਡੀ ਦੇ ਵਿੱਚ,
1: ਹਾਂਜੀ,
2: ਉਹਦਾ ਕੋਈ ਜ਼ਿਕਰ ਨੀ ਕੀਤਾ ਹੈਗਾ ਜੀ।
1: ਨਹੀਂ, ਉਹ ਫਿਰ ਸਟੋਰੀ ਦਾ ਫਿਲਮ ਤਾਂ 3 ਘੰਟਿਆਂ ਦੇ ਨੀ, ਪ੍ਰੋਗਰਾਮ ਆਪਣਾ ਛੋਟਾ ਹੁੰਦਾ ਹੈ।
2: ਸਰ, ਉਹ ਤਾਂ ਮੈਂ ਸਮਝ ਗਿਆ ਤੁਹਾਡੀ ਗੱਲ, ਵੀ ਜੇ ਮੇਰੀ ਇਹ ਮੰਗ ਸੀਗੀ ਵੀ ਜੇ ਆਪਣੇ ਫਿਲਮੀ ਅਫਸਾਨੇ ਔਰ ਤਰਾਨੇ ਵੀ ਤੁਸੀਂ ਵੀ ਲਗਾਤਾਰ ਵੀ 2 ਘੰਟੇ ਵੀ ਐਪੀਸੋਡ ਕਰ ਦਿਓ ਤਾਂ ਕਿਸ ਤਰ੍ਹਾਂ ਰਹੂਗਾ ਜੀ?
1: ਨਹੀਂ ਨਹੀਂ 2 ਘੰਟੇ ਲਗਾਤਾਰ ਨਹੀਂ ਕਰ ਸਕਦੇ, ਆਪਾਂ 2-3 ਐਪੀਸੋਡ ਕਰ ਸਕਦੇ ਹਾਂ ਉਹਦੇ।
2: ਹਾਂ, ਜਾਂ 2-3 ਐਪੀਸੋਡ ਕਰ ਦਿਆ ਕਰੋ ਜੀ।
1: ਚਲੋ, ਤੁਹਾਡੀ ਸਲਾਹ ਅਸੀਂ ਨੋਟ ਕਰ ਲਈ ਆ, ਮਮਤਾ ਜੀ।
0: ਹਾਂਜੀ
2: ਹਾਂਜੀ,
0: ਗਦਰ ਇੱਕ ਪ੍ਰੇਮ ਕਥਾ ਇਹ ਜਿਹੜੀ ਸਟੋਰੀ ਸੀ ਉਹਨਾਂ ਨੇ ਪੇਸ਼ ਕੀਤੀ। ਤੇ ਵੈਸੇ ਜਿਹੜਾ ਕਈ ਜਿਹੜੇ ਹੁੰਦੇ ਆ ਨਾ ਸਰ, ਜਿਵੇਂ ਸਟਾਰ ਜਿਨ੍ਹਾਂ ਦਾ ਨਹੀਂ ਇੱਕ ਐਪੀਸੋਡ 'ਚ ਚੱਲਦਾ, ਜਿਸ ਤਰ੍ਹਾਂ ਕਿ ਹੁਣ ਜਿਵੇਂ ਕਿੱਸਾ ਸੈਫੁਲ ਮਲੂਕ ਆ 3 ਕਿਸਤਾਂ ਚੱਲਿਆ, ਜਾਂ ਫਿਰ ਸੁਖਦੀਪ ਪ੍ਰੋਗਰਾਮ ਆਉਣ ਵਾਲੇ ਦਿਨਾਂ ਦੇ ਵਿੱਚ ਕਰ ਰਹੀ ਹੈ ਇਹਨਾਂ ਦੇ ਉੱਤੇ ਗੁਰਪ੍ਰੀਤ ਘੁੱਗੀ ਤੇ, ਉਹ ਫਿਲਮੀ ਅਫਸਾਨੇ ਔਰ ਤਰਾਨੇ 2 ਐਪੀਸੋਡ ਬਣ ਰਹੇ ਹੋ।
1: ਨਹੀਂ, ਵੈਸੇ ਵੀ ਜਿਹੜੀ ਇਹ ਗਦਰ ਹੈ ਇਹ ਵੈਸੇ ਵੀ 1 'ਚ ਪੂਰੀ ਹੋਣ ਵਾਲੀ ਨਹੀਂ ਫਿਲਮ, ਕੋਈ ਵੀ ਹੈ 3 ਘੰਟਿਆਂ ਦੀ ਫਿਲਮ ਹੁੰਦੀ ਹੈ, ਉਹ ਮੈਨੂੰ ਲੱਗਦਾ ਉਹਦੇ 2 ਐਪੀਸੋਡ ਆਪਾਂ ਨੂੰ ਬਣਾ ਹੀ ਲੈਣੇ ਚਾਹੀਦੇ। ਹਾਂਜੀ,
0: ਤੇ ਨਾਲ ਹੀ ਹੁਣ
1: ਇੱਕ ਫੋਨ ਕਾਲ ਆ ਜੀ।
0: ਵਾਹ,
1: ਹੈਲੋ ਹੈਲੋ
3: ਹੈਲੋ,
1: ਹਾਂਜੀ ਹਾਂਜੀ,
3: ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ,
3: ਗੁਰਪਾਲ ਸਿੰਘ ਬੋਲਦਾ ਜੀ, ਪਿੰਡ ਦਲਗੇ ਵਾਲੀ ਜ਼ਿਲ੍ਹਾ ਮਾਨਸਾ ਜੀ।
1: ਹਾਂਜੀ, ਅੱਜ ਮਾਨਸਾ ਵਾਲਿਆਂ ਦੇ ਫੋਨ ਲੱਗੀ ਜਾਂਦੇ ਆ।
3: ਮਾਨਸਾ ਦੇ ਮੈਂ ਬੇਨਤੀ ਕਰਦਾ ਸੀ, ਜਿਵੇਂ ਬਾਬਾ ਪਿਆਰਾ ਸਿੰਘ ਨੇ ਖੱਤ 'ਚ ਨੀ ਲਿਖਿਆ ਸੀ,
1: ਹਾਂਜੀ,
3: ਵੀ ਇਹਨਾਂ ਦੇ ਨੱਥ ਪਾਓ ਜਿਹੜੇ 15 ਦਿਨਾਂ ਤੋਂ ਪਹਿਲਾਂ ਲਾਉਂਦੇ ਨੇ,
1: ਤੇ ਉਹ ਨੱਥ ਤੁਹਾਡੇ ਕੋਲ ਹੀ ਆ ਬਾਈ, ਸਾਡੇ ਕੋਲ ਤਾਂ ਹੈ ਨਹੀਂ।
3: ਮੈਂ ਤੁਹਾਨੂੰ ਗੱਲ ਦੱਸਦਾ ਨਾ।
1: ਹਾਂਜੀ,
3: ਪਹਿਲਾਂ ਤਾਂ ਮੇਰੀ ਬਾਬਾ ਜੀ ਨੂੰ ਬੇਨਤੀ ਹੈ ਵੀ ਇਹ ਕੰਡੇ ਤੁਸੀਂ ਭੇਜੇ ਨੇ।
1: ਚਲੋ, ਮੈਂ ਤੁਹਾਨੂੰ ਇੱਕ ਵਾਰੀ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਆਪਾਂ ਇੱਕ ਦੂਜੇ ਦੀਆਂ ਸ਼ਿਕਾਇਤਾਂ ਨਹੀਂ ਕਰਨੀਆਂ, ਵੈਸੇ ਗੱਲ ਕਰ ਸਕਦੇ ਜਿਹੜੀ ਕਰਨੀ ਆ।
3: ਸ਼ਿਕਾਇਤਾਂ ਨਹੀਂ ਫਿਰ, ਆਪ ਹੀ ਸੋਚਿਆ ਕਰਨ, ਹੁਣ ਸੇਲ ਬਰਾਂ ਦਾ ਮੇਰੇ ਖਿਆਲ ਜੀ ਕੋਈ ਦਿਨ ਹੀ ਨਹੀਂ ਮਿਸ ਕਰਦਾ ਜੀ।
1: ਚਲੋ, ਮੈਂ ਦੁਬਾਰਾ ਬੇਨਤੀ ਕਰਦਾ ਵੀ ਆਪਾਂ ਇੱਕ ਦੂਜੇ ਦੀਆਂ ਨਾ ਕਰੀਏ, ਆਪਾਂ ਆਪ ਹੀ ਸਿਆਣੇ ਬਣੀਏ, ਉਹਨਾਂ ਨੂੰ ਮਤਲਬ ਆਪਾਂ ਕਹਿ ਸਕਦੇ ਹਾਂ ਸਰੋਤਿਆਂ ਨੂੰ ਵੀ ਭਾਈ ਆਪਦੀ ਪੀੜ੍ਹੀ ਥੱਲੇ ਪਹਿਲਾਂ ਸੋਟਾ ਮਾਰੋ, ਹੈ ਨਾ।
3: ਨਹੀਂ, ਆਪ ਇਹ ਮਾੜਾ ਮੋਟਾ ਦੇਖਣ ਜੀ, ਹੁਣ ਰੋਜ਼ ਇਹ 2-3 ਪ੍ਰੋਗਰਾਮਾਂ 'ਚ ਲਾਈ ਜਾਂਦੇ, ਫਿਰ ਨਵੇਂ ਕਿੱਥੋਂ ਜੁੜਨਗੇ?
1: ਦੇਖੋ ਜੀ, ਮੈਂ ਇੱਕ ਗੱਲ 'ਚ ਨਿਬੇੜਤੀ ਵੀ ਆਪਾਂ ਨੂੰ ਪਹਿਲਾਂ ਆਪਦੀ ਪੀੜ੍ਹੀ ਥੱਲੇ ਸੋਟਾ ਮਾਰਨਾ ਚਾਹੀਦਾ।
3: ਇਹਨਾਂ ਦੇ ਸ਼ਰਮ ਹੀ ਲਾ ਰੱਖੀ।
1: ਫੇਨ ਖੋਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ।
0: ਜੀ, ਵੈਸੇ ਵੀ ਸਰੋਤਿਆਂ ਨੂੰ ਇੱਕ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੇ ਆਪ ਹੀ ਸਮਝ ਲੈਣ, ਪਰ ਕਿਸੇ ਦਾ ਨਾਮ ਲੈ ਕੇ ਉਹ ਪ੍ਰੋਗਰਾਮ ਦੇ ਵਿੱਚ ਨਾ
1: ਆਉਣ। ਮੈਂ ਪਹਿਲਾਂ ਵੀ ਗੁਜ਼ਾਰਿਸ਼ ਕਰਦਾ ਹੁੰਦਾ ਬਈ, ਸਾਡੇ ਆਲ ਇੰਡੀਆ ਰੇਡੀਓ ਨੂੰ ਇੰਟਰਟੇਨਮੈਂਟ ਦਾ ਸਾਧਨ ਤੇ ਇਨਫੋਰਮੇਸ਼ਨ ਦਾ ਜ਼ਰੀਆ ਹੀ ਰਹਿਣ ਦਿਓ, ਠਾਣਾ ਨਾ ਬਣਾਓ, ਨਾ ਬਣਾਓ, ਨਾ ਤਾਂ ਸਾਡੇ ਕੋਲੇ ਉਹੋ ਜਿਹੀ ਕੋਈ ਵਰਦੀ ਹੈ, ਨਾ ਸਾਡੇ ਕੋਲੇ ਇਹੋ ਜਿਹਾ ਕਾਨੂੰਨ ਹੈ ਕਿ ਵੀ ਅਸੀਂ ਕਿਸੇ ਤੇ ਲਾਗੂ ਕਰ ਸਕੀਏ।
0: ਕਿਤੇ ਨਾ ਹੋਵੇ ਕਿ ਆਉਣ ਵਾਲੇ ਦਿਨਾਂ 'ਚ ਆਪਾਂ ਵਰਦੀ ਪਾ ਕੇ ਬੈਠੇ ਹੋਈਏ।
1: ਨਹੀਂ, ਆਪਣੇ ਕੋਲੇ ਕੋਈ ਕਾਨੂੰਨੀ ਅਧਿਕਾਰ ਨੇ ਨਾ ਵੀ ਆਪਾਂ ਕਾਨੂੰਨੀ ਤੌਰ 'ਤੇ ਕਿਸੇ 'ਤੇ ਠੱਲ ਪਾ ਸਕੀਏ।
0: ਜੀ, ਅਤੇ ਕੰਸੋਲ ਤੋਂ ਆਪਣਾ ਸ਼ਹਿਨਾਜ਼ ਮੈਮ ਸਾਥ ਦੇ ਰਹੇ ਨੇ, ਅਤੇ ਆਪਾਂ ਇੱਕ ਇਹ ਨਾ ਹੋਵੇ ਕਿ ਆਉਣ ਵਾਲੇ ਦਿਨਾਂ 'ਚ ਆਪਾਂ ਇਸ਼ਾਰਾ ਕਰੀਏ ਕਿ ਜਾ ਕੇ ਭੱਜ ਕੇ ਜਾਇਓ ਅਤੇ ਜਿਹੜਾ ਬੱਚਾ ਠੱਲ ਪਾ ਕੇ ਆਇਓ।
1: ਹਾਂਜੀ, ਫੋਨ ਕਾਲ ਆ ਜੀ।
0: ਜੀ
1: ਹੈਲੋ, ਹਾਂਜੀ, ਫਰਮਾਓ ਜੀ।
4: ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ,
4: ਹਾਂਜੀ, ਸਿੰਘ ਬੋਲ ਰਹੇ ਲਾਲ ਬਾਈ ਤੋਂ।
1: ਹਾਂਜੀ ਲਾਲ ਬਾਈ ਵਾਲਿਓ।
4: ਹਾਂਜੀ, ਪ੍ਰੋਗਰਾਮ ਆਪਣੇ ਸਾਰੇ ਵਧੀਆ ਚੱਲੀ ਜਾਂਦੇ ਜੀ।
1: ਠੀਕ ਹੈ ਜੀ।
4: ਤੇ

0: ਤੇਰੇ ਭੈਣ ਨੇ ਪ੍ਰੋਗਰਾਮ ਕੀਤਾ ਸੀ ਸੀਮਾ ਕਟਾਰੀਆ ਨੇ,
1: ਹਾਂਜੀ ਹਾਂਜੀ,
0: ਬਹੁਤ ਹੀ ਵਧੀਆ ਤੇ ਪੂਰੇ ਲਗਾਨਾ ਕੀਤਾ ਜੀ, ਮੇਰੇ ਕਾਲ ਵੀ ਲੱਗੀ ਛੋਟੇ ਮੈਂ ਵਹਾਈਆਂ ਦੇਤੀਆਂ ਸੁਣਨਾ ਨੂੰ,
1: ਠੀਕ ਹੈ ਜੀ,
0: ਤੇ ਸ਼ਾਮ ਨੂੰ ਆਪਣਾ ਖੁਸ਼ਪ੍ਰੀਤ ਸ਼ੇਰ ਗਿੱਲ ਨੇ ਸ਼ਾਮ ਸੁਹਾਣੀ ਤੇ ਆਪਣਾ ਪੰਜ ਪਾਣੀਆਂ ਦੇ ਗੀਤ
1: ਜੀ
0: ਬਹੁਤ ਸੋਹਣੇ ਕੀਤੇ, ਬਹੁਤ ਹੀ ਵਧੀਆ ਕੀਤੇ।
1: ਹਾਂ ਨਹੀਂ, ਆਪਣੇ ਸਾਰੇ ਅਨਾਊਂਸਰ ਹੀ ਆ ਉਹ ਜਿਹੜੇ ਮਤਲਬ ਹੈਗੇ ਇੱਕ ਤੋਂ ਇੱਕ ਚੜ੍ਹਦੇ ਆ ਜੀ।
0: ਹਾਂਜੀ, ਮੈਂ ਦੂਜੇ ਦੋ ਤਿੰਨ ਵਾਰੀ ਮੈਂ ਖਤ ਪਾਏ ਸੀ ਤੇ ਉਹਦੇ ਵਿੱਚ ਮੈਂ ਮਤਲਬ ਇਸ ਤਰ੍ਹਾਂ ਦਾ ਮੇਰਾ ਖਤ ਪੜਿਆ ਦਾ ਮਮਤਾ ਅਰੋੜਾ ਜੀ ਨੂੰ ਇੱਕ ਬੇਨਤੀ ਹੈ
1: ਹਾਂਜੀ
0: ਵੀ ਪਹਿਲਾਂ ਪੂਰਾ ਸਵਾਰ ਕੇ ਖਤ ਨੂੰ ਪੜਿਆ ਕਰੋ ਵੀ ਕੀ ਲਿਖਿਆ ਪਿੱਛੇ ਜੇ ਮੈਂ ਨਾ ਉਮਰ ਦੇ ਬਾਰੇ ਕੋਈ ਲਿਖ ਕੇ ਪਾਈ ਸੀ ਕਹਾਣੀ।
1: ਅਸਲ ਚ ਨਾ ਜੀ ਖਤ ਬੜਾ ਲੰਬਾ ਹੋ ਜਾਂਦਾ, ਫਿਰ ਉਹ ਜਦੋਂ ਸਟਾਰਟਿੰਗ ਤੇ ਕੀ ਲਿਖਿਆ ਮੈਂ ਹੀ ਭੁੱਲ ਜਾਂਦਾ
0: ਸੀ। ਉਹ ਤਾਂ ਇਸ ਤਰ੍ਹਾਂ ਸੀਗਾ ਜੀ, ਜਿਵੇਂ ਮੰਨ ਕੇ ਚੱਲੋ ਆਪਾਂ ਕਹਿ ਦਿੰਦੇ ਵੀ ਆ ਬੰਦੇ ਨੂੰ ਕਿਸੇ ਨੇ ਉਂਗਲ ਲਾ ਤੀ ਆ ਗੱਲ ਪਾਈ ਸੀ ਲਿਖ ਕੇ, ਤੇ ਇਹਨਾਂ ਨੇ ਕਹਿ ਤਾ ਕਿਸੇ ਸਰੋਤੇ ਤੇ ਗੱਲ ਲਾ ਰਹੇ, ਉਹ ਸਰੋਤੇ ਤੇ ਨੀ ਲਾਈ ਸੀਗੀ।
1: ਅੱਛਾ ਜੀ,
0: ਉਹ ਗੱਲ ਇਸ ਤਰ੍ਹਾਂ ਸੀ, ਉਂਗਲ ਲਾਉਂਦੇ ਹੀ ਕਹਾਣੀ ਬਣੀ ਸੀ ਨਾ, ਛੋਟੀ ਜਿਹੀ ਗੱਲ
1: ਨਹੀਂ ਤੁਸੀਂ ਨਾ ਸਰੋਤਾ ਮੰਚ ਚ ਆਪਾਂ ਲੰਬਾ ਫਿਰ ਖਤ ਸਾਨੂੰ ਔਖਾ ਹੋ ਜਾਂਦਾ ਜੀ।
0: ਨਹੀਂ ਜੀ, ਖਤ ਲੰਮਾ ਬਿਲਕੁਲ ਇੱਕੋ ਹੀ ਲੈਣ ਸੀ ਸਾਰੀ ਜੀ।
1: ਚਲੋ ਕੋਈ ਗੱਲ ਨੀ, ਅੱਗੇ ਤੋਂ ਖਿਆਲ ਰੱਖਾਂਗੇ ਜੀ,
0: ਅੱਗੇ ਤੋਂ ਧਿਆਨ ਰੱਖਿਆ ਕਰੋ। ਮੈਂ ਪੜ੍ਹ ਕੇ ਨਾ ਫਿਰ ਪਤਾ ਕੀ ਸਰ ਜੀ ਉਹਨਾਂ ਨੇ ਕਿਹਾ ਵੀ ਕਿਸੇ ਸਰੋਤੇ ਦੇ ਬਰਖਲਾ ਫੰਗੇ ਦੀ ਗੱਲ ਪਾਈ, ਉਹ ਸਾਨੂੰ ਵੀ ਦੁੱਖ ਲੱਗਦਾ ਉਸ ਗੱਲ ਦਾ।
1: ਠੀਕ ਹੈ ਜੀ, ਠੀਕ ਹੈ ਠੀਕ ਹੈ, ਅਸੀਂ ਪਹਿਲਾਂ ਖਤ ਪੜ੍ਹ ਲਿਆ ਕਰਾਂਗੇ, ਦੋ ਘੰਟੇ ਪਹਿਲਾਂ ਲਾ ਲਿਆ ਕਰਾਂਗੇ।
0: ਹਾਂਜੀ ਹਾਂਜੀ, ਮੈਂ ਹੁਣ ਵੀ ਮੈਸੇਜ ਉਹ ਕੰਮ ਨਾ ਪੜ੍ਹੇ, ਉਹਦੇ ਵਿੱਚ ਕੋਈ ਗੱਲ ਨਹੀਂ ਲਿਖੀ, ਖਾਸ ਹੀ ਗੱਲ ਹੈ।
1: ਠੀਕ ਹੈ ਜੀ, ਮਿਹਰਬਾਨੀ ਜੀ ਫੋਨ ਕਰਨ ਲਈ।
2: ਚਲੋ ਬਹੁਤ ਬਹੁਤ ਸ਼ੁਕਰੀਆ, ਸਰੋਤਿਆਂ ਨੂੰ ਇੱਕ ਹੋਰ ਬੇਨਤੀ ਕਰਦੇ ਹਾਂ।
1: ਸਰੋਤੇ ਕਹਿੰਦੇ ਆ ਵੀ ਸਾਡੇ ਖਤ ਤੁਸੀਂ ਪਹਿਲਾਂ ਮਤਲਬ ਘੰਟਾ ਦੋ ਘੰਟੇ ਲਾ ਕੇ ਪਹਿਲਾਂ ਪੜ੍ਹੋ ਫਿਰ ਉਹਨੂੰ ਸ਼ਾਮਿਲ ਕਰੋ, ਇਹ ਵੀ ਗੱਲ ਠੀਕ ਹੈ। ਚਲੋ ਅਸੀਂ ਘੰਟਾ ਹੋਰ ਲਾ ਲਿਆ ਕਰਾਂਗੇ ਭਾਈ
2: ਜੀ। ਤੇ ਹੁਣ ਜਿਹੜਾ ਇਹ ਵੀ ਖਤ ਥੋੜਾ ਲੰਬਾ ਹੈ, ਕੋਸ਼ਿਸ਼ ਕਰਦੇ ਹਾਂ ਇੱਕ ਇੱਕ ਧਿਆਨ ਨਾਲ ਪੜਾ ਹਨਾ। ਕੀਰਤੀ ਵਰਮਾ, ਪ੍ਰਿਆ ਸ਼੍ਰੀ ਵਰਮਾ, ਹੁਣ ਇਹਨਾਂ ਦੇ ਨਾਮ ਦੇ ਵਿੱਚ ਮੈਨੂੰ ਨੀ ਪਤਾ ਕਿ ਗਲਤੀ ਹੋ ਸਕਦੀ ਹੈ ਤਾਂ ਨਹੀਂ। ਸਿਦਕ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨਲਾਲ ਵਰਮਾ।
1: ਮੈਂ ਇੱਕ ਰਿਕੁਐਸਟ ਕਰ ਸਕਦਾ ਕਿ ਤੁਸੀਂ ਜਿਵੇਂ ਸਵੇਰੇ ਆ ਜਾਂਦੇ ਹੋ ਨਾ ਤੇ 10 ਵਜੇ ਤੁਸੀਂ ਇਹ ਖਤ ਪੜ੍ਹਨੇ ਲਿਖਣੇ ਸਮਝਣੇ ਸ਼ੁਰੂ ਕਰਦਿਆ ਕਰੋ। ਸਰੋਤਾ ਮੰਚ ਤੱਕ ਤੁਸੀਂ 4-5 ਘੰਟੇ ਲਾਇਆ ਕਰੋ, ਕਿਉਂਕਿ ਸਰੋਤੇ ਤੁਹਾਨੂੰ ਪਤਾ ਵੀ ਹਥਿਆਰ ਤਿੱਖੇ ਕਰੀ ਫਿਰਦੇ ਆ।
2: ਜੀ ਸਹੀ ਗੱਲ ਹੈ ਜੀ। ਬੁਰਜ ਹਨੂਮਾਨਗੜ੍ਹ ਅਰਨੀ ਵਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਐਤਵਾਰ ਨੂੰ ਪੈਗਾਮ ਸੀਮਾ ਮਹਿਰਾ ਜੀ ਨੇ ਬਹੁਤ ਵਧੀਆ ਪੇਸ਼ ਕੀਤਾ, ਪੈਗਾਮ ਦੀ ਦਿਲੋਂ ਤਾਰੀਫ ਹੈ ਜੀ, ਬਹੁਤ ਖੂਬਸੂਰਤੀ ਨਾਲ ਸਾਰੇ ਪੈਗਾਮ ਸ਼ਾਮਿਲ ਕੀਤੇ ਗਏ, ਸੁਣ ਕੇ ਆਨੰਦ ਆ ਗਿਆ। ਚਾਂਦੀ ਰਾਮ ਚਾਂਦੀ ਤੇ ਆਧਾਰਿਤ ਪ੍ਰੋਗਰਾਮ ਸ਼ਰਮਾ ਜੀ ਨੇ ਪ੍ਰੋਗਰਾਮ ਵਧੀਆ, ਬਹੁਤ ਖੂਬਸੂਰਤ ਪੇਸ਼ਕਾਰੀ, ਦਿਲੋਂ ਵਧਾਈ। ਪਿਛਲੇ ਦਿਨੇ ਨਿੱਕੇ ਨਿੱਕੇ ਤਾਰੇ ਸਾਨੂੰ ਪ੍ਰੋਗਰਾਮ ਜਿਹੜਾ ਰਜੌਲਾ ਜੀ ਨੇ ਪੇਸ਼ ਕੀਤਾ ਵਧੀਆ ਲੱਗਾ। ਬਰਾੜ ਸਾਹਿਬ ਜੀ ਦਾ ਪ੍ਰੋਗਰਾਮ ਪੈਗਾਮ ਵਿੱਚ ਆਡੀਓ ਜ਼ਰੀਏ ਬੋਲ ਕੇ ਵੀ ਮੈਸੇਜ ਸ਼ਾਮਿਲ ਕਰ ਸਕਦੇ ਹੋ, ਜੇਕਰ ਸੰਭਵ ਹੈ ਤਾਂ ਜਾਣਕਾਰੀ ਦੇਣਾ, ਬਹੁਤ ਹੀ ਮਿਹਰਬਾਨੀ ਹੋਏਗੀ ਗੀ। ਅੱਗੋਂ ਉਹਨਾਂ ਨੇ ਕੀ ਲਿਖਿਆ, ਬਾਕੀ ਆਪ ਜੀ ਦੇ ਕੇਂਦਰ ਦੇ ਸਾਰੇ ਪ੍ਰੋਗਰਾਮ ਵਧੀਆ ਚੱਲ ਰਹੇ ਨੇ, ਮਨੋਰੰਜਨ ਵਾਲੇ ਨੇ, ਦਿਲੋਂ ਧੰਨਵਾਦ।
1: ਇਹ ਆਡੀਓ ਵਾਲੀ ਕੀ ਗੱਲ ਸੀ
2: ਕਿ ਪੈਗਾਮ ਦੇ ਵਿੱਚ ਆਡੀਓ ਰਾਹੀਂ ਪੈਗਾਮ ਭੇਜੇ ਜਾ ਸਕਦੇ ਨੇ?
1: ਆਡੀਓ ਰਾਹੀਂ ਪੈਗਾਮ ਜੇ ਤੁਸੀਂ ਭੇਜੋਗੇ ਤਾਂ ਫਿਰ ਉਹਦੇ ਤੇ ਸਾਨੂੰ ਵਕਤ ਬਹੁਤ ਲੱਗੂਗਾ, ਕਿਉਂਕਿ ਉਹਨੂੰ ਸੁਣ ਕੇ ਫਿਰ ਐਡਿਟ ਕਰਕੇ ਪ੍ਰੋਗਰਾਮ ਬਣਾਉਣਾ, ਫਿਰ ਆਪਣਾ ਲਾਈਵ ਵਾਲਾ ਕੰਮ।
2: ਇੱਕ ਵਾਰੀ ਅੱਗੇ ਸ਼ਰਮਾ ਸਰ ਨੇ ਵੀ ਇਹ ਕਿਹਾ ਸੀ ਕਿ ਫਿਰ ਆਡੀਓ ਕੁਆਲਿਟੀ ਜਿਹੜੀ ਹੈ ਨਾ ਪ੍ਰੋਗਰਾਮ ਦੀ ਕੁਆਲਿਟੀ ਘਟਾ ਦਿੰਦੀ,
1: ਕੁਆਲਿਟੀ ਵੀ ਤੇ ਫਿਰ ਬਹੁਤ ਕੁਛ ਹੋਰ ਹੀ ਰੂਪ ਬਣ ਜੂਗਾ, ਫਿਰ ਉਹ ਸਰੋਤਾ ਮੰਚ ਵਾਲਾ ਨਾ ਮੰਚ ਨਹੀਂ ਰਹਿਣਾ
2: ਜੀ।
1: ਜੀ
2: ਤੇ ਇੱਕ ਫੋਨ ਕਾਲ ਹੈ।
1: ਹੈਲੋ, ਹਾਂਜੀ, ਆਵਾਜ਼ ਆਈ ਨੀ ਜੀ ਮੇਰੇ ਕੋਲ ਹਲੇ।
3: ਹੈਲੋ,
1: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਸਰ।
1: ਹਾਂਜੀ, ਸ਼ੁਕਰ ਹੈ ਕਿਸੇ ਬੀਬੀ ਦਾ ਫੋਨ ਆਇਆ। ਹਾਂਜੀ
3: ਹਾਂਜੀ, ਮੈਡਮ ਜੀ ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ।
3: ਜਗਦੀਪ ਕੌਰ ਜੀ, ਗੋਨਲ ਮੰਡੀ ਤੋਂ
2: ਜੀ। ਸਵਾਗਤ ਹੈ,
3: ਸਵਾਗਤ ਜੀ ਤੁਹਾਡਾ ਵੀ, ਬਹੁਤ ਬਹੁਤ ਵਧਾਈ ਤੁਹਾਨੂੰ ਸਾਰਿਆਂ ਨੂੰ ਜੀ।
1: ਹਾਂਜੀ, ਤੁਹਾਡੇ ਨਾਲ ਹੀ ਹੈ ਜੀ, ਵਧਾਈਆਂ, ਤੁਸੀਂ ਸਰੋਤੇ ਵਧੀਆ ਵਧੀਆ ਖਤ ਲਿਖਦੇ ਹੋ, ਫੋਨ ਕਰਦੇ
3: ਹੋ। ਬਹੁਤ ਟਾਈਮ ਹੋ ਗਿਆ ਲਾਈ ਜਾਂਦੇ ਨੂੰ, ਲੱਗ ਨਹੀਂ ਰਿਹਾ ਸੀਗਾ ਜੀ ਫੋਨ।
1: ਹਾਂ ਚਲੋ ਕੋਈ ਗੱਲ ਨਹੀਂ, ਆਪਾਂ ਕਾਫੀ ਜਣੇ ਲੱਗੇ ਹੁੰਦੇ ਆ ਇਸ ਕਰਕੇ ਬਿਜ਼ੀ ਹੁੰਦਾ, ਹੁਕਮ ਕਰੋ ਜੀ।
3: ਹੋਰ ਠੀਕ ਠਾਕ ਹੋ ਜੀ?
1: ਹਾਂਜੀ ਬਹੁਤ ਵਧੀਆ,
3: ਠੀਕ ਹੈ ਜੀ।
2: ਕਿਹੜਾ ਪ੍ਰੋਗਰਾਮ?
3: ਬਹੁਤ ਸਾਰੇ ਵਧੀਆ ਸਾਰੇ, ਸਾਨੂੰ ਕੋਈ ਸ਼ਿਕਾਇਤ ਨਹੀਂ ਜੀ ਕਿਸੇ ਪ੍ਰੋਗਰਾਮ ਦੀ।
1: ਅੱਛਾ ਜੀ, ਤਾਰੀਫ ਤਾਂ ਕਰੋ ਫਿਰ ਕਿਸੇ ਪ੍ਰੋਗਰਾਮ ਦੀ।
3: ਸਰ ਸਾਰੇ ਪ੍ਰੋਗਰਾਮ ਸੁਣਦੀ ਹੁੰਦੀ ਹਾਂ ਮੈਂ ਤਾਂ, ਸਵੇਰ ਤੋਂ ਲੈ ਕੇ ਸ਼ਾਮ ਤੱਕ।
1: ਕਿਸੇ ਇੱਕ ਪ੍ਰੋਗਰਾਮ ਬਾਰੇ ਦੱਸੋ ਜੀ।
3: ਇੱਕ ਸ਼ਾਮ ਸੁਹਾਨੀ, ਸੁਬਾ ਜਿਹੜੀ ਕੀਰਤਨ ਚੱਲਦੇ ਉਹਨਾਂ ਚ ਵੀ, ਤੇ ਜਿਹੜਾ ਮੈਡਮ ਕਰਦੇ ਹੁੰਦੇ ਪ੍ਰੋਗਰਾਮ
1: ਸ਼ੁਰਲੀਆਂ,
3: ਬੀਬੀਆਂ ਭੈਣਾਂ ਦਾ ਜੀ ਉਹ ਵਾਲਾ।
1: ਹਾਂਜੀ, ਘਰ ਪਰਿਵਾਰ,
3: ਘਰ ਪਰਿਵਾਰ, ਹਾਂਜੀ ਬਹੁਤ ਵਧੀਆ ਚੱਲਦੇ।
1: ਚਲੋ ਅਸੀਂ ਸੁਣਦੇ ਰਹੋ,
3: ਸਮਝਾਉਂਦੇ ਆ, ਸੁਣਦੇ ਆ ਜੀ।
1: ਤੁਸੀਂ ਖਤ ਵੀ ਲਿਖ ਸਕਦੇ ਹੋ ਰਾਜੇ, ਖਤ ਵੀ ਲਿਖ ਸਕਦੇ ਹੋ, ਹੱਥ ਵੀ ਲਿਖਿਆ ਕਰੋ।
3: ਅੱਛਾ ਜੀ ਸਰ,
1: ਠੀਕ ਹੈ ਜੀ, ਫੋਨ ਕਰਨ ਲਈ ਬਹੁਤ ਬਹੁਤ ਧੰਨਵਾਦ
2: ਜੀ, ਬਹੁਤ ਬਹੁਤ ਸ਼ੁਕਰੀਆ। ਤੇ ਇਹ ਖਤ ਜਿਨ੍ਹਾਂ ਨੇ ਭੇਜਿਆ ਮੈਂ ਨਾਮ ਲੱਭਣ ਦੀ ਕੋਸ਼ਿਸ਼ ਕਰਦੀ ਹਾਂ। ਹਾਂ, ਪਿੰਡ ਤੇਜਾ ਮੋਰੀ ਅੰਬਾਲਾ ਤੋਂ ਬੰਸੀ ਲਾਲ ਸੰਧੂ, ਸਾਰਾ ਸੰਧੂ ਪਰਿਵਾਰ, ਸਾਰਾ ਸੰਧੂ ਪਰਿਵਾਰ
1: ਜੀ,
2: ਉਹ ਕਹਿੰਦੇ ਜੀ ਦੀਪਾ ਚਾਵੜਾ, ਸੀਮਾ

0: ਤੇ ਕੁਲਦੀਪ ਮਾਨਕ ਜੀ ਦਾ ਗਾਣਾ ਨਾ ਕੱਟਿਆ ਕਰੋ। ਉਹ ਦੇਖੋ ਸਾਡੀ ਮਜਬੂਰੀ ਹੁੰਦੀ ਹੈ, ਗਾਣਾ ਸਾਨੂੰ ਵੀ ਸੁਣਨਾ ਵਧੀਆ ਲੱਗਦਾ। ਕਈ ਵਾਰੀ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਸਾਨੂੰ ਇਹੋ ਜਿਹੇ ਫੈਸਲੇ ਲੈਣੇ ਪੈਂਦੇ। ਹਾਂਜੀ, ਫੋਨ ਕਾਲ ਹੈ ਜੀ। ਹੈਲੋ।
1: ਹੈਲੋ।
0: ਹਾਂਜੀ
1: ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲਦੇ ਹੋ?
1: ਭਾਗੂ ਤੋਂ ਬੋਲਦਾ ਜੀ, ਗੁਰਤੇਜ ਸਿੰਘ ਅੱਧੀਵਾਲ।
0: ਹਾਂਜੀ ਅੱਧੀਵਾਲ ਸਾਹਿਬ, ਹੁਕਮ ਕਰੋ।
1: ਸਰ ਪ੍ਰੋਗਰਾਮ ਤਾਂ ਜੀ ਆਪਣੇ ਚੱਲਦੇ ਬਹੁਤ ਵਧੀਆ।
0: ਅੱਛਾ ਜੀ,
1: ਕਿਹੜੇ
0: ਪ੍ਰੋਗਰਾਮ ਚਲਾਉਂਦੇ ਹੁੰਦੇ ਤੁਸੀਂ?
1: ਸਾਡੇ ਸੀ ਵਾਲੇ ਚਲਾਇਆ ਜੀ ਕਈ ਵਾਰੀ।
0: ਪਤਾ ਲੱਗਦਾ ਉਹ ਫੋਨ ਵੱਜਦਾ ਸੀ, ਚੱਕ ਲੈਣੇ ਉਹ, ਫਿਰ ਲਾਈਨ ਲੰਬੀ ਹੋ ਜਾਂਦੀ ਕਈ ਵਾਰੀ। ਕੋਈ ਗੱਲ ਨੀ, ਤੁਸੀਂ ਲਾਈ ਰੱਖਿਆ ਕਰੋ, ਸਰੋਤਾ ਮੰਚ ਚਲਾ ਲਿਆ ਕਰੋ, ਖਤ ਲਿਖ ਲਿਆ ਕਰੋ
2: ਜੀ। ਸਮਾਂ 1:03:40 ਦਾ। ਅਗਲਾ ਖਤ ਹੈ ਗਗਨਦੀਪ ਪੀਲੂ, ਮੈਂਬਰ ਪਿੰਡ ਹੰਸੂ, ਜ਼ਿਲ੍ਹਾ ਸਿਰਸਾ, ਹਰਿਆਣਾ ਤੋਂ। ਉਹਨਾਂ ਨੇ ਲਿਖਿਆ ਜੀ, ਸ਼ਰਮਾ ਜੀ ਕੋ ਨਮਸਕਾਰ, ਸਤਪਾਲ ਬਰਾੜ, ਮਮਤਾ ਅਰੋੜਾ ਜੀ ਪ੍ਰੋਗਰਾਮ ਪੇਸ਼ ਕਰਤੇ ਹੋਏ ਹਮੇ ਹਮ ਖੁਸ਼ ਹੋਏ, ਨਮਸਕਾਰ ਕਰਤੇ ਹੈ। ਮੈਂ ਗਗਨਦੀਪ, ਕਹਿੰਦੇ ਜੀ ਆਪ ਜੀ ਕੇ ਪ੍ਰੋਗਰਾਮ ਹਮੇ ਬਹੁਤ ਅੱਛੇ ਲਗਤੇ ਹੈ, ਹਮ ਆਪਕੇ ਪ੍ਰੋਗਰਾਮ ਰੇਡੀਓ ਪਰ ਸੁਣਤੇ ਰਹਤੇ ਹੈ। ਮਮਤਾ ਅਰੋੜਾ, ਸੀਮਾ ਮਹਿਰਾ ਜੀ ਕਾ ਪ੍ਰੋਗਰਾਮ ਹਮੇ ਬੜੀਆ ਲਗਤੇ ਹੈ, ਧੰਨਵਾਦ। ਸਤਪਾਲ ਬਰਾੜ ਜੀ ਸਰੋਤਾ ਮੰਚ ਲੇਕਰ ਆਏ, ਹਮ ਆਭਾਰੀ ਹੈ, ਆਪਕੇ ਪ੍ਰੋਗਰਾਮ ਨਿਯਮਤ ਸੁਣਤੇ ਹੈ।
0: ਹਮ ਵੀ ਆਪਕੇ ਆਭਾਰੀ ਹੈ ਕਿ ਆਪਨੇ ਹਮਾਰੀ ਤਾਰੀਫ ਕੀ, ਔਰ ਐਸੇ ਆਪ ਖਤ ਲਿਖਤੇ ਰਹੇ ਔਰ ਹਮ ਆਪਕੇ ਖਤ ਇਸੀ ਤਰ੍ਹਾਂ ਪੜ੍ਹਤੇ ਰਹੇ
2: ਜੀ। ਇੱਕ ਛੋਟਾ ਜਿਹਾ ਖਤ, ਪੱਪੂ ਰਾਜਾ, ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਇਲ, ਖੁਸ਼ਦਿਲ, ਹਸਮੁਖ ਲਾਲ ਜਿੰਦਲ, ਸੰਜੀਵ ਕੰਚਨ, ਸੁਨੀਤਾ ਜਿੰਦਲ, ਸਾਰਾ ਖੁਸ਼ਦਿਲ ਪਰਿਵਾਰ। ਕਹਿੰਦੇ ਜੀ ਆਕਾਸ਼ਵਾਣੀ ਬਠਿੰਡਾ ਦੇ ਪ੍ਰੋਗਰਾਮ ਸਾਰੇ ਹੀ ਵਧੀਆ। ਸੁਰੀਲੀ ਦੁਪਹਿਰ, ਹੈਲੋ ਫਰਮਾਇਸ਼, ਪੰਜ ਪਾਣੀਆਂ ਦੇ ਗੀਤ, ਫਿਲਮੀ ਅਫਸਾਨੇ ਔਰ ਤਰਾਨੇ, ਬੀ ਪੱਪੂਆ ਦਾ ਹਾਸਾ, ਪ੍ਰੋਗਰਾਮ ਸ਼ੁਰਲੀਆਂ ਦੇ ਵਿੱਚ, ਪੈਗਾਮ, ਹੱਡ ਬੀਤੀਆਂ, ਜਗ ਬੀਤੀਆਂ, ਸਾਰੇ ਪ੍ਰੋਗਰਾਮ ਸਾਨੂੰ ਵਧੀਆ ਲੱਗਦੇ ਨੇ। ਸਾਰੇ ਅਨਾਊਂਸਰ ਬਹੁਤ ਮਿਹਨਤ ਕਰਦੇ ਨੇ ਚੰਗੇ ਪ੍ਰੋਗਰਾਮ ਪੇਸ਼ ਕਰਨ ਲਈ, ਆਕਾਸ਼ਵਾਣੀ ਬਠਿੰਡਾ ਦਾ ਧੰਨਵਾਦ।
0: ਤੁਹਾਡਾ ਵੀ ਇੰਨੀ ਵਿਸਥਾਰ ਦੇ ਵਿੱਚ ਖਤ ਲਿਖਣ ਲਈ ਤੇ ਰੇਡੀਓ ਸੁਣਨ ਲਈ ਬਹੁਤ ਬਹੁਤ ਧੰਨਵਾਦ। ਇੱਕ ਫੋਨ ਕਾਲ ਸਾਡਾ ਇੰਤਜ਼ਾਰ ਕਰ ਰਹੀ ਹੈ ਜੀ। ਹੈਲੋ।
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ
1: ਜੀ। ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ ਜੀ।
1: ਹੈਲੋ।
0: ਹਾਂਜੀ ਹਾਂਜੀ, ਜਲਦੀ ਜਲਦੀ ਬੋਲੋ, ਵਕਤ ਥੋੜਾ ਆਪਣੇ ਕੋਲੇ।
1: ਬਲਜੀਤ ਸਿੰਘ, ਪਿੰਡ ਬਜੀਤਪੁਰ ਭੋਮਾ ਤੋਂ ਬੋਲਦੇ ਆ ਜੀ।
0: ਜੀ
1: ਹਾਂਜੀ, ਮੈਂ ਤੁਹਾਨੂੰ ਦੱਸਦਾ ਜੀ, ਭੈਣ ਨੇ ਪੁੱਛਿਆ ਸੀ ਵੀ ਸਾਨੂੰ ਪਤਾ ਲੱਗੇ ਵੀ ਕਿਵੇਂ ਚੰਗਾ ਲੱਗਦਾ ਪ੍ਰੋਗਰਾਮ।
0: ਹਾਂਜੀ,
1: ਅੱਜ ਗੀਤ ਪਧਾਰਾ ਚਲਾਇਆ ਸੀ ਨਾ ਜੀ ਸੁਖਦੀਪ ਨੇ।
0: ਹਾਂਜੀ
1: ਹਾਂਜੀ, ਤੇ ਉਹਦੇ ਵਿੱਚ 1975 ਵਾਲੀਆਂ ਯਾਦਾਂ ਆ ਗਈਆਂ, ਤਾਂ ਚੰਗੇ ਲੱਗਦੇ ਆ ਜੀ।
0: ਹਾਂ, ਉਹ ਕਹਿੰਦੇ ਨਾ ਹਾਂ ਨੂੰ।
1: ਦੇਖੋ ਜੀ, ਜਿਹੜੇ ਆ ਮੁੰਡੇ ਜਿਹੜੇ ਇਹ ਮੁੰਡੇ, ਇਹਨਾਂ ਨੂੰ ਆਪਣਾ ਅੰਤਰ ਨੀ ਆਉਂਦਾ ਹੈਗਾ, ਜਿਹੜੀ ਚੀਜ਼ ਦਾ ਅੰਤਰ ਆਉਂਦਾ ਉਹਦਾ ਤਾਂ ਦੇਖੋ ਜੀ ਫਿਰ ਸਾਰਾ ਕੁਛ ਨਜ਼ਾਰਾ ਹੀ ਆ ਜਾਂਦਾ।
0: ਉਹੀ ਹੁੰਦਾ ਨਾ ਹਾਣ ਨੂੰ ਹਾਣ ਪੈਰਾ, ਤੁਹਾਡੇ ਹਾਣ ਦੇ ਗਾਣੇ ਆ ਜੀ ਉਹ।
1: ਹਾਂਜੀ, ਤੇ ਇੱਕ ਮੈਨੂੰ ਦੱਸ ਦਿਓ ਜੀ ਤੁਹਾਡਾ ਪਿੰਨ ਕੋਡ ਕੀ ਹੈ ਜੀ?
2: 1501001।
1: ਠੀਕ ਹੈ ਜੀ, ਤੇ ਦੇਖੋ ਜੀ ਇੱਕ ਗੱਲ ਹੋਰ ਹੈ ਜੀ, ਆ ਜਿਹੜੇ ਮੈਸੇਜ ਆਏ ਸਮਾਂ ਬੰਦ ਕਰੋ ਤੇ ਚਿੱਠੀਆਂ ਚਲਾਓ। ਮੈਨੂੰ 7 ਸਾਲ ਹੋ ਗਏ ਜੀ ਸਕੂਲ ਛੱਡੇ ਨੂੰ, ਤੇ ਮੈਂ 2 ਚਿੱਠੀਆਂ ਤੁਹਾਡੇ ਸ਼ਰੀਲੀ ਸਾਹਿਬ ਨੂੰ ਕੱਢਤੀਆਂ, ਤੇ ਹਜੇ ਮੇਰਾ ਜਵਾਬ ਤਾਂ ਨੀ ਆਇਆ। ਇੱਕ ਤਾਂ ਅੱਜ ਪਾਈ ਆ, ਇੱਕ ਨੂੰ 3 ਦਿਨ ਹੋ ਗਏ, 4 ਦਿਨ ਪਾਈ ਨੂੰ।
0: ਕੋਈ ਨੀ ਜੀ, ਆ ਜੂਗੀ ਚਿੱਠੀ ਵੀ ਤੁਹਾਡੀ।
1: ਪਿੰਨ ਕੋਡ ਨੀ ਲਿਖਿਆ ਗਿਆ ਜੀ, ਪਿੰਨ ਕੋਡ ਨੀ ਮੇਰੇ ਆ ਸੀ ਮੂੰਹ, ਮੈਂ ਲਿਖਿਆ
2: ਨਹੀਂ ਤਾਂ ਵੀ ਚਿੱਠੀ ਪਹੁੰਚ ਜੂਗੀ
1: ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਬਠਿੰਡਾ
0: ਪਹੁੰਚ ਜੂਗੀ ਜੀ, ਪਹੁੰਚ ਜੂਗੀ।
1: ਹਾਂਜੀ, ਤੇ ਪੁਰਾਣੇ ਤੋਂ ਪੁਰਾਣੇ ਦੁਕਾਨੇ ਚਲਾਓ ਜੀ, ਜਿੰਨੇ ਆਉਂਦੇ ਪ੍ਰੋਗਰਾਮ ਤੁਹਾਡੇ ਸਾਰੇ ਵਧੀਆ।
0: ਠੀਕ ਹੈ ਜੀ, ਠੀਕ ਹੈ, ਹੁਣ ਅਸੀਂ ਪੁਰਾਣੇ ਕਲਾਕਾਰਾਂ ਦੇ ਪ੍ਰੋਗਰਾਮ ਬਣਾ ਰਹੇ ਹਾਂ ਸਪੈਸ਼ਲ। ਠੀਕ ਹੈ ਜੀ, ਉਹਨਾਂ ਦੇ ਪ੍ਰੋਗਰਾਮ ਸੁਣਿਓ ਤੁਸੀਂ।
2: ਸੁਰਜੀਤ ਬਿੰਦ ਰੱਖਿਆ, ਕੁਲਦੀਪ, ਸੁਦੇਸ਼ ਕੁਮਾਰੀ, ਦਿਲਰਾਜ, ਗੁਰਦਾਸ ਮਾਨ, ਦੇਬੀ ਮਖਸੂਸਪੁਰੀ, ਤੇ ਦੀਦਾਰ ਸੰਧੂ, ਤੇ ਹੁਣ ਆ ਜਿਹੜਾ ਮਨਮੋਹਨ ਵਾਰਸ, ਤੇ ਮੈਨੂੰ ਲੱਗਦਾ ਮਿਸ ਪੂਜਾ, ਸਾਰੇ ਲੜੀ ਮੀਂਹ ਲੱਗੀ।
0: ਮਮਤਾ ਜੀ, ਆਪਾਂ ਨੂੰ ਰੇਡੀਓ ਨੂੰ ਨਾ ਜਿਹੜੇ ਲੋਕ ਸੁਣਦੇ ਆ ਉਹ ਸੂਝਵਾਨ ਲੋਕ ਸੁਣਦੇ ਆ, ਜਿਵੇਂ ਸ਼ਹਿਰ ਚ ਆਪਾਂ ਕਹਿੰਦੇ ਅਲੀਟ ਲੋਕ ਸੁਣਦੇ ਆ, ਤੇ ਪਿੰਡਾਂ ਚ ਸੂਝਵਾਨ ਲੋਕ ਸੁਣਦੇ ਆ, ਤੇ ਉਹ ਸੂਝਵਾਨ ਬੰਦਾ ਦੇਖੋ 40-50 ਤੋਂ

0: ਆਦੀ ਹੁੰਦਾ, ਤੇ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਸ਼ਾਇਦ
1: ਮਤਲਬ
0: ਹਲੇ
1: ਤੁਸੀਂ ਉਸ ਆਉਂਦੇ ਹੋ ਹੈ ਨਾ, ਠੀਕ
0: ਦੇਖੋ
1: ਹੈ
0: ਤਜਰਬਾ ਤਾਂ ਤਜਰਬਾ ਹੀ ਹੁੰਦਾ,
1: ਜੀ
0: ਤੇ ਇਸ ਕਰਕੇ ਆਪਾਂ ਸਾਰੇ ਜਣੇ ਇਸ ਗੱਲ ਦਾ ਖਿਆਲ ਰੱਖੀਏ ਕਿ ਉਹਨਾਂ
1: ਜੀ
0: ਦੇ ਹਾਣ ਦੇ ਗਾਣੇ ਲਾਵਾਂਗੇ ਤੁਹਾਨੂੰ ਚੰਗੇ ਲੱਗਣਗੇ
1: ਬਿਲਕੁਲ
0: ਲੱਗਣਗੇ।
1: ਬਿਲਕੁਲ।
0: ਹਾਂਜੀ
1: ਤੇ ਇੱਕ ਲਾਈਨ ਦਾ ਖਤ ਹੀ ਹੈ ਗੁਰਲਾਲ ਮਾਹੀ ਨੰਗਲ ਤੋਂ, ਇਹਨਾਂ ਨੇ ਕਿਹਾ ਜੀ ਨਾਲ ਨਾਮ ਹੋਰ ਵੀ ਲਿਖਿਆ ਪਰ ਮੈਂ ਸ਼ੋਰਟ ਚ ਹੀ ਪੜ੍ਹਦੀ ਹਾਂ, ਬਲਜੀਤ ਸ਼ਰਮਾ ਜੀ ਦੇ ਸਾਰੇ ਪ੍ਰੋਗਰਾਮ ਸਾਨੂੰ ਵਧੀਆ ਲੱਗਦੇ ਨੇ ਤੇ ਵਿਜੇ ਲਕਸ਼ਮੀ ਸ਼ਾਮ ਸੋਹਣੀ ਪੰਜ ਪਾਨੀਆਂ ਦੇ ਗੀਤ ਬਹੁਤ ਵਧੀਆ ਪੇਸ਼ ਕਰਦੇ ਨੇ, ਸਾਰੇ ਹੀ ਪ੍ਰੋਗਰਾਮ ਬੈਸਟ ਚੱਲ ਰਹੇ ਨੇ। ਮੇਰੀ ਕਾਲ ਲੱਗੀ ਨੂੰ 2 ਮਹੀਨੇ ਹੋ ਗਏ, ਕਿਰਪਾ ਕਰਕੇ ਜੇ ਤੁਸੀਂ ਇਧਰੋਂ ਕਾਲ ਕਰ, ਜਿਹੜੇ ਵਾਰ ਵਾਰ ਕਾਲ ਕਰਦੇ ਨੇ ਉਹਨਾਂ ਤੇ ਨੱਥ ਪਾਈ ਜਾਵੇ।
0: ਦੇਖੋ ਜੀ ਨੱਥ ਸਾਡੇ ਕੋਲ ਹੈ ਨੀ ਗੀ ਜੀ, ਤੇ ਸਾਡੇ ਕੋਲ ਤਾਂ ਬੇਨਤੀਆਂ ਹੀ ਆ, ਉਹ ਅਸੀਂ ਵਾਰੀ ਵਾਰੀ ਕਰਦੇ ਰਹਿੰਦੇ ਹਾਂ। ਚਲੋ ਅੱਗੇ ਨੂੰ ਫਰਕ ਹੈ, ਹੌਲੀ ਹੌਲੀ ਫਰਕ ਪਊਗਾ, ਜਿਹੜਾ ਜ਼ਖਮ ਹੁੰਦਾ ਨਾ ਗਹਿਰਾ ਉਹਨੂੰ ਵਕਤ ਲੱਗ ਹੀ ਜਾਂਦਾ।
1: ਤੇ ਇੱਕ ਲਾਸਟ ਜਿਹੜਾ ਖੱਤ ਹੈ ਰਾਮ ਸਿੰਘ ਤੱਗੜ, ਬਿੰਦਰ ਕੌਰ ਤੱਗੜ, ਸੁਰਿੰਦਰ ਚੌੜਾ ਨੇੜੇ ਮੌੜ ਮੰਡੀ ਤੋਂ, ਇਹਨਾਂ ਨੇ ਕਿਹਾ ਸਾਰੇ ਪ੍ਰੋਗਰਾਮ ਤੁਹਾਡੇ ਵਧੀਆ ਨੇ, ਧੰਨਵਾਦ।
0: ਤੇ ਸਾਨੂੰ ਸਰੋਤੇ ਇਸੇ ਤਰ੍ਹਾਂ ਖੱਤ ਲਿਖਦੇ ਰਹਿਣ, ਖੱਤ ਲੰਬੇ ਵੀ ਹੁੰਦੇ ਆ, ਸੋਹਣੇ ਵੀ ਹੁੰਦੇ ਆ, ਵਿਸਥਾਰ 'ਚ ਵੀ ਹੁੰਦੇ ਆ, ਕਿਉਂਕਿ ਬਹੁਤ ਪ੍ਰੇਮ ਇਹਦੇ 'ਚ ਝਲਕਦਾ ਹੁੰਦਾ। ਤੇ ਅਸੀਂ ਇਹਨਾਂ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਇੰਨੀ ਬਾਰੀਕੀ 'ਚ ਪ੍ਰੋਗਰਾਮ ਸੁਣ ਲਈ ਤੇ ਖੱਤ ਲਿਖਣ ਲਈ।
1: ਜੀ ਤੇ ਸਰੋਤਿਆਂ ਨੂੰ ਦੱਸਦੀ ਹੈ ਜੀ, ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਤਹਿਤ ਸੈਫੁਲ ਮਲੂਕ ਦਾ ਤੁਸੀਂ ਪਹਿਲਾ ਪਾਠ ਸੁਣ ਚੁੱਕੇ ਹੋ ਤੇ ਹੁਣ 24 ਤਰੀਕ ਤੇ 31 ਤਰੀਕ ਨੂੰ ਇਹਦਾ ਦੂਸਰਾ ਤੇ ਤੀਸਰਾ ਤੇ 7 ਜੂਨ ਨੂੰ ਨਾਲ ਦਮਿਅੰਤੀ ਦਾ ਜਿਹੜਾ ਤੁਸੀਂ ਕਿੱਸਾ ਸੁਣੋਗੇ ਤੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਤੁਸੀਂ ਸੁਣ ਰਹੇ ਹੋ ਸ਼੍ਰੀਮਦ ਭਾਗਵਤ ਗੀਤਾ। ਤੇ ਹੁਣ ਪਿੰਡਾਂ ਵਾਲੇ ਦੇ ਤਹਿਤ ਜਿਹੜੇ ਮੈਂ 2 ਦੱਸੇ ਸੀ ਜੀ, ਪਹਿਲਾਂ 20 ਨੂੰ ਤਾਂ ਇਹਨਾਂ ਨੇ ਦੁੱਲਾ ਭੱਟੀ ਸੋਨੀ ਲਿਆ, ਹੁਣ 22 ਨੂੰ ਬਾਬਾ ਸ਼ੇਖ ਫਰੀਦ ਜੀ, 27 ਤਰੀਕ ਨੂੰ ਮਿਸ ਪੂਜਾ, 29 ਨੂੰ ਮਨਮੋਹਨ ਵਾਰਸ ਤੇ 3 ਜੂਨ ਤੇ 5 ਜੂਨ ਨੂੰ ਇਹ ਜੀ ਸੁਰਿੰਦਰ ਸ਼ਿੰਦਾ ਤੇ ਅਮਰ ਨੂਰੀ ਤੇ ਪੇਸ਼ ਕਰ ਰਿਹਾ। ਮੀਂਹ ਮੀਂਹ ਆ ਬਸ, ਮੀਂਹ ਮੀਂਹ ਹੁਣ ਸੁਣੇ ਚੱਲ।
0: ਵੈਸੇ ਤਾਂ ਆਪਣੇ ਜਿਹੜੇ ਪ੍ਰੋਗਰਾਮ ਆ ਉਹ 8ਵੇਂ ਮਹੀਨੇ ਤੱਕ ਦੇ ਬਣੇ ਹੋਏ ਨੇ, ਤੇ ਮੈਨੂੰ ਐ ਵੀ ਆਪਾਂ ਸਰੋਤਿਆਂ ਨੂੰ ਬਸ 15 ਦਿਨਾਂ ਦੇ ਦੱਸ ਦਿਆ ਕਰਾਂਗੇ। ਤੇ ਵੈਸੇ ਸ਼ਰਮਾ ਜੀ ਦੀ ਬਦੌਲਤ ਅਸੀਂ ਜਿਹੜੇ ਪ੍ਰੋਗਰਾਮ ਹੈ ਨਾ ਉਹ ਜੁਲਾਈ ਤੱਕ ਦੇ ਬਣਾ ਚੁੱਕੇ, ਜਿਹੜਾ ਮੈਂ ਪ੍ਰੋਗਰਾਮ ਬਣਾਇਆ 8 ਜੁਲਾਈ ਨੂੰ ਚੱਲਣਾ, ਇਸ ਕਰਕੇ ਮੈਨੂੰ ਪਤਾ। ਤੇ ਅਸੀਂ ਲੱਗੇ ਹੋਏ ਹਾਂ ਲਗਾਤਾਰ, ਤੁਹਾਡਾ ਪਿਆਰ ਹੈ, ਤੁਹਾਡੇ ਪਿਆਰ ਸਦਕੇ ਸਾਨੂੰ
1: ਆਉਣ ਵਾਲੇ ਫਿਲਮੀ ਅਫਸਾਨੇ ਔਰ ਤਰਾਨੇ ਜੀ ਗੋਵਿੰਦਾ ਤੇ ਵੀ ਆ ਰਿਹਾ, ਤਾਂ ਇਸ ਕਰਕੇ ਉਹ ਵੀ ਸੁਣੋ ਤੇ ਬਹੁਤ ਪ੍ਰੋਗਰਾਮ ਜਿਹੜੇ ਨੇ ਉਹ ਉਲੀਕ ਕੇ ਜਾ ਰਹੇ ਨੇ। ਤੇ ਹੁਣ ਆਪਾਂ ਇਜਾਜ਼ਤ ਲਈਏ ਜੀ।
0: ਹਾਂਜੀ ਸਾਰੇ ਸਰੋਤਿਆਂ ਨੂੰ
1: ਨਮਸਕਾਰ।
2: ਪ੍ਰੋਗਰਾਮ ਸਰੋਤਾ ਮੰਚ,
3: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਰੋਤਾ ਮੰਚ, FM ਬੈਂਡ 101.1 MHz ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ FM ਬਠਿੰਡਾ ਸਟੂਡੀਓ ਘੜੀ ਤੇ, ਸਮਾਂ 1:09:50, ਠੀਕ 1:10 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

0: नमस्कार, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਗੁਰਵਿੰਦਰ ਸਿੰਘ ਸਹੋਤਾ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪੰਜਾਬ ਪੁਲਿਸ ਨੇ ਕੱਲ੍ਹ ਪਠਾਨਕੋਟ ਦੇ ਇੱਕ ਨਿਵਾਸੀ ਨੂੰ ਪਠਾਨਕੋਟ ਜੰਮੂ ਰਾਸ਼ਟਰੀ ਸ਼ਾਹਰਾਹ 44 ਤੇ ਇੰਟਰਨੈਟ ਨਾਲ ਜੁੜੇ ਸੀਸੀਟੀਵੀ ਕੈਮਰੇ ਲਗਾ ਕੇ ਪਾਕਿਸਤਾਨ ਆਧਾਰਿਤ ਹੈਂਡਲਰਾਂ ਲਈ ਜਾਸੂਸੀ ਕਰਨ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਹੈ। ਸਾਡੇ ਜਲੰਧਰ ਵਾਲੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਪਠਾਨਕੋਟ ਦੇ ਸੀਨੀਅਰ ਪੁਲਿਸ ਸੁਪਰਡੈਂਟ ਦਲਜਿੰਦਰ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਮੁੱਢਲੀ ਜਾਂਚ ਮੁਤਾਬਕ ਮੁਲਜ਼ਮ ਬਲਜੀਤ ਸਿੰਘ ਨੇ ਫੌਜ ਅਤੇ ਨੀਮ ਫੌਜੀ ਬਲਾਂ ਦੀ ਗਤੀਵਿਧੀਆਂ 'ਤੇ ਨਜ਼ਰ ਰੱਖਣ ਲਈ ਰਾਸ਼ਟਰੀ ਸ਼ਾਹਰਾਹ ਨੰਬਰ 44 'ਤੇ ਇੱਕ ਪੁਲ ਨੇੜੇ ਇੱਕ ਸੀਸੀਟੀਵੀ ਕੈਮਰਾ ਲਗਾਇਆ ਸੀ। ਇਸ ਦੀ ਲਾਈਵ ਫੀਡ ਪਾਕਿਸਤਾਨ ਸਥਿਤ ISI ਹੈਂਡਲਰਾਂ ਨਾਲ ਸਾਂਝੀ ਕੀਤੀ ਗਈ ਸੀ। ਪੁਲਿਸ ਉਸ ਦੇ 3 ਹੋਰ ਸਾਥੀਆਂ ਦੀ ਭਾਲ ਕਰ ਰਹੀ ਹੈ।
1: ਕੱਲ ਸਾਡੇ CIA ਟੀਮ ਪਠਾਨਕੋਟ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਲਜੀਤ ਸਿੰਘ ਜਿਹੜਾ ਹੈਗਾ, ਬਲਜੀਤ ਸਿੰਘ ਬੀਤੂ ਆ, ਇਹ ਪਿੰਡ ਧਾਰੀਵਾਲ ਚੱਕ ਦਾ ਰਹਿਣ ਵਾਲਾ ਆ। ਧਾਰੀਵਾਲ ਚੱਕ ਪੁਲਿਸ ਸਟੇਸ਼ਨ ਸਦਰ ਦੇ ਵਿੱਚ ਆਉਂਦਾ ਹੈਗਾ। ਉਹ ਤੇ ਉਹਦੇ 3 ਸਾਥੀ ਜਿਹੜੇ ਹੈਗੇ ਆ, ਪਠਾਨਕੋਟ ਵਿੱਚ ਜਿਹੜਾ ਨੈਸ਼ਨਲ ਹਾਈਵੇ 44 ਆ, ਜਿਹੜਾ ਕਿ ਪਠਾਨਕੋਟ ਤੋਂ ਜੰਮੂ ਨੂੰ ਜਾ ਰਿਹਾ, ਉਹਦੇ ਰਸਤੇ ਵਿੱਚ ਸੁਜਾਨਪੁਰ ਦਾ ਜਿਹੜਾ ਅੱਡਾ ਆਉਂਦਾ, ਉਸ ਅੱਡੇ ਦੇ ਉੱਤੇ ਇਹਨਾਂ ਨੇ ਜਾਸੂਸੀ ਕਰਨ ਵਾਸਤੇ ਕੈਮਰੇ ਲਗਾਏ ਸੀ। ਇਹ ਸੰਵੇਦਨਸ਼ੀਲ ਜਗ੍ਹਾ ਹੈਗੀ ਆ, ਇੱਥੋਂ ਹਰ ਤਰ੍ਹਾਂ ਦੀ ਜਿਹੜੀ ਮੂਵਮੈਂਟ ਕੈਚ ਕਰਨ ਵਾਸਤੇ ਜਿਹੜੇ ਕੈਮਰੇ ਲਗਾਏ ਗਏ ਸੀਗੇ, ਤੇ ਇਹਨੂੰ ਕੱਲ੍ਹ ਗ੍ਰਿਫਤਾਰ ਕੀਤਾ ਗਿਆ। ਇਹਦੀ ਜਿਹੜੀ ਹੈਗੀ ਹੈ ਸਖਤੀ ਨਾਲ ਪੁੱਛਗਿੱਛ ਕੀਤੀ ਗਈ, ਪੁੱਛਗਿੱਛ ਉਪਰੰਤ ਜਿਹੜੀ ਹੈਗੀ ਹੈ ਉਸ ਜਗ੍ਹਾ ਦੀ ਨਿਸ਼ਾਨਦੇਹੀ ਕੀਤੀ ਗਈ, ਔਰ ਉਸ ਜਗ੍ਹਾ ਤੋਂ ਜਿਹੜੇ ਸਟੈਂਡ ਲੋਨ ਇੰਟਰਨੈਟ ਬੇਸਡ ਆ ਉਹ ਕੈਮਰੇ ਜਿਹੜੇ ਹੈਗੇ ਆ ਪੁਲਿਸ ਨੇ ਰਿਕਵਰ ਕਰ ਲਏ ਆ। ਇਹਦੇ ਪਿੱਛੇ 3 ਸਾਥੀ ਹੋਰ ਆ, ਇਹਦੇ ਇੱਕ ਲੋਜਿਸਟਿਕਸ ਪ੍ਰੋਵਾਈਡ ਕਰਵਾ ਰਿਹਾ ਲੋਕਲ, ਤੇ 2 ਜਿਹੜੇ ਹੈਗੇ ਆ ਉਹ ਫਰਦਰ ਜਿਹੜੇ ਹੈਗੇ ਆ ਵਿਦੇਸ਼ ਵਿੱਚ ਬੈਠੇ ਹੋਏ ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਆ ਉਹਨਾਂ ਨਾਲ ਇਨ ਟੱਚ ਹੈਗੇ ਆ। ਸੋ ਇਹਨੂੰ ਮੋਟੀਵੇਟ ਕੀਤਾ

0: ਗਿਆ ਸੀਗਾ ਇਸ ਕੰਮ ਲਈ, ਔਰ ਇਸ ਕੰਮ ਵਾਸਤੇ ਇਹਨੂੰ ਉਹਨਾਂ ਨੇ ਥੋੜੇ ਬਹੁਤੇ ਪੈਸੇ ਵੀ ਦਿੱਤੇ ਆ।
1: ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਵੀ ਪੁਲਿਸ ਨੇ ਪਾਕਿਸਤਾਨ ਦੀ ISI ਹਮਾਇਤ ਪ੍ਰਾਪਤ ਦੋ ਜਾਸੂਸੀ ਮਾਡਿਊਲਰਾਂ ਦਾ ਪਰਦਾਫਾਸ਼ ਕੀਤਾ ਸੀ ਜੋ ਸੂਰਜੀ ਊਰਜਾ ਨਾਲ ਚੱਲਣ ਵਾਲੇ ਉੱਚ ਤਕਨੀਕੀ CCTV ਕੈਮਰਿਆਂ ਦੀ ਵਰਤੋਂ ਕਰਕੇ ਸੰਵੇਦਨਸ਼ੀਲ ਫੌਜੀ ਸਥਾਨਾਂ ਦੀਆਂ ਲਾਈਵ ਫੀਡਸ ਨੂੰ ਪਾਕਿਸਤਾਨ ਆਧਾਰਿਤ ਹੈਂਡਲਰਾਂ ਤੱਕ ਪਹੁੰਚਾਉਂਦੇ ਸਨ। ਭਾਰਤ ਦੇ ਰਜਿਸਟਰਾਰ ਜਨਰਲ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਨਵੇਂ ਸੈਂਪਲ ਰਜਿਸਟ੍ਰੇਸ਼ਨ ਸਿਸਟਮ SRM ਦੇ ਅੰਕੜਿਆਂ ਅਨੁਸਾਰ ਪੰਜਾਬ ਦੇ ਸਾਰੇ ਮੁੱਖ ਜੱਚਾ ਬੱਚਾ ਸਿਹਤ ਸੂਚਕਾਂ ਵਿੱਚ ਰਾਸ਼ਟਰੀ ਮਾਪਦੰਡਾਂ ਤੋਂ ਵੀ ਅੱਗੇ ਲੰਘ ਕੇ ਦੇਸ਼ ਭਰ ਦੇ ਹੈਲਥ ਕੇਅਰ ਡਿਲੀਵਰੀ ਸਿਸਟਮ ਵਿੱਚ ਮੋਰੀ ਬਣ ਕੇ ਉੱਭਰੇ ਆਏ। ਇਸ ਪ੍ਰਾਪਤੀ 'ਤੇ ਖੁਸ਼ੀ ਜ਼ਾਹਰ ਕਰਦੇ ਹੋਏ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਨੇ ਜੱਚਾ ਮੌਤ ਦਰ, ਬਾਲ ਮੌਤ ਦਰ, ਨਵ ਜੰਮੇ ਬੱਚਿਆਂ ਦੀ ਮੌਤ ਦਰ ਅਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਰ ਵਿੱਚ ਮਹੱਤਵਪੂਰਨ ਸੁਧਾਰ ਦਰਜ ਕੀਤੇ ਨੇ ਜੋ ਕਿ ਪੰਜਾਬ ਸਰਕਾਰ ਦੇ ਜਨਤਕ ਸਿਹਤ ਸੰਭਾਲ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਸੂਬੇ ਵਿੱਚ ਮਿਆਰੀ ਜੱਚਾ ਬੱਚਾ ਦੇਖਭਾਲ ਸੇਵਾਵਾਂ ਨੂੰ ਯਕੀਨੀ ਬਣਾਉਣ ਸੰਬੰਧੀ ਦਿੱਤੀ ਜਾ ਰਹੀ ਤਰਜੀਹ ਨੂੰ ਦਰਸਾਉਂਦਾ ਏ। ਉਹਨਾਂ ਵੇਰਵੇ ਸਾਂਝਿਆਂ ਕਰਦਿਆਂ ਦੱਸਿਆ ਕਿ ਪੰਜਾਬ ਦੀ ਜੱਚਾ ਮੌਤ ਦਰ ਪ੍ਰਤੀ ਲੱਖ ਜੀਵਤ ਜਨਮਾਂ ਪਿੱਛੇ ਘੱਟ ਕੇ 70 ਹੋ ਗਈ ਹੈ ਜੋ ਕਿ ਰਾਸ਼ਟਰੀ ਔਸਤ 77 ਤੋਂ ਕਾਫ਼ੀ ਬਿਹਤਰ ਏ। ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਇਹ ਪ੍ਰਾਪਤੀਆਂ ਸਾਡੇ ਸਿਹਤ ਸੰਭਾਲ ਕਰਮਚਾਰੀਆਂ ਦੇ ਅਟੁੱਟ ਸਮਰਪਣ ਅਤੇ ਪੰਜਾਬ ਸਰਕਾਰ ਦੀ ਹਰੇਕ ਨਾਗਰਿਕ ਨੂੰ ਮਿਆਰੀ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦੀਆਂ ਨੇ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਲੰਬੀ ਹਲਕੇ ਦੇ ਵੱਖ ਵੱਖ ਪਿੰਡਾਂ ਦੀਆਂ ਲਿੰਕ ਸੜਕਾਂ ਨੂੰ ਪੱਕਾ ਕਰਨ ਦੇ ਨੀਂਹ ਪੱਥਰ ਰੱਖਦਿਆਂ ਦੱਸਿਆ ਕਿ ਰਾਜ ਸਰਕਾਰ ਵੱਲੋਂ ਲੰਬੀ ਹਲਕੇ ਦੇ ਪਿੰਡ ਸਿੰਘੇਵਾਲਾ, ਕਿੱਲਿਆਂਵਾਲੀ, ਵੜਿੰਗਖੇੜਾ, ਵਣਵਾਲਾ, ਪੰਜਾਵਾ ਅਤੇ ਰੋੜਾਵਾਲੀ ਨੂੰ ਜੋੜਨ ਵਾਲੀਆਂ 41 ਕਿਲੋਮੀਟਰ ਲੰਬੀਆਂ ਲਿੰਕ ਸੜਕਾਂ ਨੂੰ ਰਿਪੇਅਰ ਅਤੇ ਨਵ ਨਿਰਮਾਣ 'ਤੇ 16.50 ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਹਨਾਂ ਦੱਸਿਆ ਕਿ ਇਹ ਵਿਕਾਸ ਕਾਰਜ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ, ਆਵਾਜਾਈ ਸੁਵਿਧਾਵਾਂ ਵਿੱਚ ਸੁਧਾਰ ਲਿਆਉਣ ਅਤੇ ਪਿੰਡ ਵਾਸੀਆਂ ਨੂੰ ਸੁਰੱਖਿਅਤ ਅਤੇ ਸੁਚਾਰੂ ਰਸਤਾ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਉਹਨਾਂ ਦੱਸਿਆ ਕਿ ਗਰੀਬਾਂ ਲਈ ਕੱਚੇ ਮਕਾਨਾਂ ਨੂੰ ਪੱਕੇ ਬਣਾਉਣ ਲਈ 18,000 ਗਰੀਬ ਲੋਕਾਂ ਦਾ ਸਰਵੇ ਹੋ ਚੁੱਕਾ ਹੈ ਅਤੇ ਜਲਦੀ ਹੀ ਲੋੜਵੰਦਾਂ ਨੂੰ ਪਹਿਲ ਦੇ ਆਧਾਰ 'ਤੇ ਰਾਸ਼ੀ ਮੁਹੱਈਆ ਕਰਵਾਈ ਜਾਵੇਗੀ। ਗੁਰਦਾਸਪੁਰ ਦੇ ਧਾਰੀਵਾਲ ਨਜ਼ਦੀਕ ਨੈਸ਼ਨਲ ਹਾਈਵੇ 'ਤੇ ਇੱਕ ਟੂਰਿਸਟ ਬੱਸ ਪਲਟਣ ਕਾਰਨ 2 ਕਾਲਜ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ ਜਦਕਿ 5 ਹੋਰ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇਹ ਬੱਸ ਅੰਮ੍ਰਿਤਸਰ ਤੋਂ ਜੰਮੂ ਜਾ ਰਹੀ ਸੀ। ਬੱਸ ਵਿੱਚ ਜ਼ਿਆਦਾਤਰ ਵਿਦਿਆਰਥੀ ਸਵਾਰ ਸਨ। ਇਸ ਬਾਰੇ ਵਿਦਿਆਰਥੀ ਨਿਤਿਸ਼, ਹਰੀਸ਼ ਅਤੇ ਵਿਸ਼ਵ ਅਰੋੜਾ ਨੇ ਦੱਸਿਆ ਕਿ ਉਹ ਬਟਾਲਾ ਨਜ਼ਦੀਕ ਗਲੋਬਲ ਕਾਲਜ ਵਿੱਚ ਪੜ੍ਹਦੇ ਨੇ ਅਤੇ ਪੇਪਰ ਖਤਮ ਹੋਣ ਤੋਂ ਬਾਅਦ ਛੁੱਟੀਆਂ ਹੋਣ ਕਾਰਨ ਆਪਣੀ ਕਾਰ ਜੰਮੂ ਜਾ ਰਹੇ ਸਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ @AIRRNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
2: ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪ੍ਰਦੇਸ਼ਿਕ ਖਬਰਾਂ।

ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਚੁਣ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਸਟੂਡੀਓ ਦੇ ਘੜੀ ਤੇ ਸਮਾਂ 1:15 ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਤਹਿਤ ਚਿੱਠੀਆਂ ਮਿੱਠੀਆਂ।

ਇਸ ਗੀਤ ਤੋਂ ਬਾਅਦ ਅਗਲੇ ਗੀਤ ਦੀ ਫਰਮਾਇਸ਼ ਕਰ ਰਹੇ ਨੇ ਅਰਜਨ ਸਿੰਘ, ਹਰਵਿੰਦਰ ਸਿੰਘ, ਰੂਪ ਰਾਏ ਪਿੰਡ ਮਹਿਲਾ ਵਾਲਾ ਫਿਰੋਜ਼ਪੁਰ ਤੋਂ। ਇਹਨਾਂ ਨੇ ਸੁਣਨਾ ਚਾਹਿਆ ਫਿਲਮ ਤੁਮਸਾ ਨਹੀਂ ਦੇਖਾ ਦਾ ਗੀਤ ਭੀੜ ਮੇਂ। ਅਤੇ ਬਾਕੀ ਸਰੋਤਿਆਂ ਨੂੰ ਜਿਹੜੇ ਇੱਕ ਵਾਰੀ ਮੈਸੇਜ ਕਰ ਰਹੇ ਆ ਉਹਨਾਂ ਦੇ ਮੈਸੇਜ ਮੈਂ ਪਹਿਲਾਂ ਸ਼ਾਮਿਲ ਕਰਾਂਗੀ। ਜਿਨ੍ਹਾਂ ਨੇ ਦੋ ਦੋ ਤਿੰਨ ਤਿੰਨ ਚਾਰ ਚਾਰ ਵਾਰੀ ਕੀਤੇ ਆ ਉਹਨਾਂ ਦੇ ਮੈਸੇਜ ਮੈਂ ਆਰਜੀ ਵਿੱਚ ਪਾ ਤੇ, ਜੇ ਟਾਈਮ ਹੋਇਆ ਤਾਂ ਪੜ੍ਹਾਂਗੀ, ਨਹੀਂ ਤਾਂ ਕਾਟਮ ਕਾਟ। ਅਤੇ ਮੁੱਲਾਪੁਰ ਦਾਖਾ ਮੰਡੀ ਤੋਂ ਰਜੇਸ਼ ਜੈਨ, ਅਰੁਣਾ, ਦੀਪਕ, ਗੌਤਮ, ਸੰਜੀਵ ਅਤੇ ਇਹਨਾਂ ਦਾ ਸਾਰਾ ਹੀ ਪਰਿਵਾਰ। ਮੋੜ ਮੰਡੀ ਤੋਂ ਚਰਨਜੀਤ ਜੱਸਲ, ਅਰਵੀਰ ਜੱਸਲ, ਸੀਰਾ ਖੋਖਰ ਤੋਂ। ਅਤੇ ਜਿਹੜਾ ਤੁਹਾਡਾ ਕੀਤਾ ਹੁੰਦਾ ਨਾ ਉਹ ਬੇਸ਼ੱਕ ਦੀ ਨਾਮ ਨਾ ਲਿਖਿਆ ਕਰੋ, ਤੁਸੀਂ ਸਿਰਫ ਆਪਣਾ ਨਾਮ ਸੋਹਣਾ ਜਿਹਾ ਬਸ ਉਹ ਲਿਖ ਲਿਆ ਕਰੋ। ਅਤੇ ਇਸ ਤੋਂ ਬਾਅਦ ਇਸੇ ਗੀਤ ਦੀ ਫਰਮਾਇਸ਼ ਕਰ ਰਹੇ ਨੇ ਮੰਦਰ ਸਿੰਘ, ਜਗਸੀਰ ਸਿੰਘ, ਲਛਮਣ ਸਿੰਘ ਮੋੜ, ਚੜ੍ਹਤ ਸਿੰਘ ਵਾਲਾ, ਦਰਸ਼ਨ ਸਿੰਘ ਬਡਿਆਲ, ਗੁਰਜੀਤ ਸਿੰਘ, ਪੂਰਾ ਸਿੰਘ, ਮੱਖਣ ਸਿੰਘ, ਪਿੰਡ ਬੱਲੋ, ਜ਼ਿਲ੍ਹਾ ਬਠਿੰਡਾ ਤੋਂ। ਸਵਾਗਤ ਜੀ ਤੁਹਾਡਾ ਸਾਰਿਆਂ ਦਾ। ਰਾਹੁਲ ਜਿੰਦਲ, ਪੁਰਸ਼ੋਤਮ ਕੁਮਾਰ ਜਿੰਦਲ, ਦਰਸ਼ਨ ਕੁਮਾਰ, ਵਨੀਤ, ਗੋਸ਼ਾ, ਹਿਮਾਂਸ਼ੂ, ਰਵੀ ਅਤੇ ਸਾਰਾ ਹੀ ਜਿੰਦਲ ਪਰਿਵਾਰ, ਪਾਰਸ ਰਾਮ ਨਗਰ ਬਠਿੰਡਾ ਤੋਂ। ਅਤੇ ਆਓ ਸੁਣਦੇ ਹਾਂ ਇਹ ਗੀਤ।

ਇਸ ਗੀਤ ਤੋਂ ਬਾਅਦ ਅਗਲਾ ਗੀਤ ਤੁਸੀਂ ਸੁਣੋਗੇ, ਪਰ ਉਸ ਤੋਂ ਪਹਿਲਾਂ ਸਰੋਤਿਆਂ ਨੇ ਇੱਕ ਬੇਨਤੀ ਕਿ ਜਦੋਂ ਤੁਸੀਂ ਗੀਤ ਭੇਜਦੇ ਹੋ ਨਾ, ਅਤੇ ਜਿੱਥੋਂ ਤੁਹਾਨੂੰ ਯਾਦ ਹੁੰਦਾ ਤੁਸੀਂ ਉੱਥੇ ਕੋਈ ਅੰਤਰਾ ਚੱਕ ਕੇ ਲਿਖ ਕੇ ਭੇਜਣੇ, ਜਿਹੜਾ ਗੀਤ ਹੈ ਉਹਦੇ ਸ਼ੁਰੂਆਤੀ ਬੋਲ ਕੀ ਨੇ ਉਹ ਦੱਸਿਆ ਕਰੋ ਕਿ ਆਹ ਸ਼ੁਰੂਆਤ 'ਚ ਇਹ ਹੈਗਾ, ਅਤੇ ਇਸ ਕਰਕੇ ਗੀਤ ਜਿਹੜਾ ਤੁਸੀਂ ਵਿੱਚੋਂ ਭੇਜ ਦਿੰਦੇ ਹੋ ਇੱਦਾਂ ਨਹੀਂ ਪਤਾ ਲੱਗਦਾ, ਸ਼ੁਰੂ ਦੇ ਬੋਲ ਭੇਜਿਆ ਕਰੋ ਜਾਂ ਫਿਰ ਲਿੰਕ ਭੇਜ ਦਿਆ ਕਰੋ ਜੀ। ਪਿੰਡ ਫੁੱਲੋ ਮਿੱਠੀ ਤੋਂ ਰਾਮ ਸਿੰਘ, ਲਛਮਣ ਸਿੰਘ, ਕੁਲਜਿੰਦਰ ਸਿੰਘ, ਮਨਪ੍ਰੀਤ ਕੌਰ, ਜਸਪ੍ਰੀਤ ਜੱਸੀ, ਗੁਣਤਾਜ, ਵੀਰ ਸਿੰਘ, ਅਤੇ ਇਹਨਾਂ ਨੇ ਸੁਣਨਾ ਚਾਹਿਆ ਬਾਜੀਗਰ ਫਿਲਮ ਦਾ ਇਹ ਗੀਤ, ਮਲਕੀਤ ਸਿੰਘ ਘੜੀਸਾਜ ਕੁਨਿਆਰਾ ਮੰਡੀ ਤੋਂ, ਅਤੇ ਇਸੇ ਗੀਤ ਦੀ ਫਰਮਾਇਸ਼ ਕਰ ਰਹੇ ਨੇ ਬਲਜਿੰਦਰ ਸਿੰਘ, ਗਾਂਧੀ ਨਗਰ ਹਨੂੰਮਾਨਗੜ੍ਹ ਜੰਕਸ਼ਨ ਤੋਂ। ਪ੍ਰਗਟ ਸਿੰਘ ਢਿੱਲੋਂ ਨਾਲ ਨੇ, ਜਥੇਦਾਰ ਪਿਆਰਾ ਸਿੰਘ ਕੋਟ ਸ਼ਮੀਰ ਤੋਂ, ਜਨਕ ਰਾਜ, ਨਛੱਤਰ ਸਿੰਘ ਲਾਲਬਾਈ ਤੋਂ, ਦਰਸ਼ਨ ਸਿੰਘ ਪਥਰਾਲਾ, ਬਲਦੇਵ ਸਿੰਘ ਭੁੱਖਿਆਰੀ, ਸੁਖਦੀਪ ਸਿੰਘ ਗਿੱਲ, ਗੁਰਮੀਤ ਸਿੰਘ ਲੋਪੋਂ, ਅਤੇ ਪਿੰਡ ਢਿੱਲਵਾਂ, ਜ਼ਿਲ੍ਹਾ ਬਰਨਾਲਾ, ਤਹਿਸੀਲ ਤਪਾ ਮੰਡੀ ਤੋਂ। ਅਤੇ ਬਾਈ ਸਿਆਂ ਪੰਜਾਬੀ ਗਾਣੇ ਦੀ ਫਰਮਾਇਸ਼ ਕੀਤੀ ਹੈ, ਪੰਜਾਬੀ ਨਹੀਂ ਇੱਥੇ ਹਿੰਦੀ ਚੱਲ ਰਹੇ ਨੇ। ਸਤੀਸ਼ ਕੁਮਾਰ ਬਾਂਸਲ ਪਿੰਡ ਸਾਵੰਤ ਖੇੜਾ ਨੇੜੇ ਮੰਡੀ ਡੱਬ ਵਾਲੀ ਤੋਂ, ਕਾਲ ਚਰਾਣੀ ਤੋਂ ਨੈਬ ਸਿੰਘ ਅਤੇ ਇਹਨਾਂ ਦੇ ਘਰ ਪਰਿਵਾਰ, ਕੀਰਤੀ ਵਰਮਾ,

ਵਰਮਾ, ਪ੍ਰਿਯਾਂਸ਼ੀ ਵਰਮਾ, ਦਿਵਿਆਂਸ਼ ਵਰਮਾ, ਮਦਨ ਲਾਲ ਵਰਮਾ, ਪਿੰਡ ਬੁਰਜ ਹਨੂੰਮਾਨਗੜ੍ਹ, ਨੇੜੇ ਮੰਡੀ ਅਰਨੀਵਾਲਾ, ਡਿਸਟ੍ਰਿਕਟ ਫਾਜ਼ਿਲਕਾ ਤੋਂ ਜੀ। ਅਤੇ ਅਗਲੇ ਸਾਡੇ ਸਰੋਤਾ ਨੇ ਸੁਖਪਾਲ ਸਿੰਘ, ਸਵਰਨ ਕੌਰ, ਲਵਪ੍ਰੀਤ ਸਿੰਘ, ਜਸਪ੍ਰੀਤ ਸਿੰਘ ਅਤੇ ਰੁਪਿੰਦਰ ਕੌਰ, ਨੈਸ਼ਨਲ ਕਲੋਨੀ ਬਠਿੰਡਾ ਤੋਂ। ਅਤੇ ਆਓ ਇਹਨਾਂ ਸਾਰਿਆਂ ਦੀ ਪਸੰਦ 'ਤੇ ਸੁਣਦੇ ਹਾਂ ਬਾਜ਼ੀਗਰ ਫਿਲਮ ਦਾ ਇਹ ਗੀਤ।

ਸਟੂਡੀਓ ਦੀ ਘੜੀ ਤੇ ਸਮਾਂ 1:38 ਤੇ ਅਗਲਾ ਗੀਤ ਤੁਸੀਂ ਸੁਣੋਗੇ ਚਿੱਠੀਆਂ ਮਿੱਠੀਆਂ ਚ ਫਿਲਮ ਆਰਜ਼ੂ ਔਰ ਇਸ ਗੀਤ ਦੀ ਜਿਹੜੇ ਫਰਮਾਇਸ਼ ਕਰਨ ਵਾਲੇ ਨੇ ਪਰਮਜੀਤ ਕੌਰ ਬਠਿੰਡਾ ਤੋਂ ਔਰ ਇਸੇ ਗੀਤ ਨੂੰ ਸੁਣਨਾ ਚਾਹੁੰਦੇ ਨੇ ਪਿੰਡ ਜਗਾ ਰਾਮ ਤਿਰ ਤੋਂ ਲਾਭ ਸਿੰਘ ਰਤਨ ਖੁਸ਼ਦੀਪ ਸਿੰਘ ਤੇ ਭੋਲਾ ਸਿੰਘ ਗਾਂ ਜੋਗੀ ਵਾਲਾ ਸ਼੍ਰੀ ਗੰਗਾਨਗਰ ਤੋਂ ਪ੍ਰੇਮ ਸਹਾਰਨ ਮੋਨਿਕਾ ਤੇ ਮਨੀਸ਼ ਸਹਾਰਨ ਹਰਜਿੰਦਰ ਬਰਾੜ VPO ਜਿੱਦਾ ਡਿਸਟ੍ਰਿਕਟ ਬਠਿੰਡਾ ਤੋਂ ਤੇ ਜਨਾਬ ਪਿੰਡ ਫੁੱਲੋ ਮਿੱਠੀ ਤੋਂ ਹੀ ਹਰਜਤ ਸਿੰਘ ਢਿੱਲੋਂ ਦਪਿੰਦਰ ਸਿੰਘ ਤਾਰੀ ਦਰਸ਼ਨ ਬਲਕੌਰ ਦਰਸ਼ਨ ਸਿੰਘ ਕੌਲਤਰ ਜੀਤ ਭੋਲਾ ਸਿੰਘ ਤੇ ਨਾਲ ਇਹਨਾਂ ਦੇ ਸਾਥੀ ਗਾਓ ਬਾਂਡੀਆਲਾ ਫਾਜ਼ਿਲਕਾ ਪੰਜਾਬ ਤੋਂ ਕਿਰਿਆਂਸ਼ ਬਗੜੀਆ ਯੋਗੇਸ਼ ਓਮ ਬੇਬੀ ਗਰੀਮਾ ਰਜਤ ਤੇ ਮਨੀਸ਼ ਚੌਧਰੀ ਜੀ ਪਿੰਡ ਜਗਾ ਰਾਮ ਤੀਰਥ ਨੇੜੇ ਤਲਵੰਡੀ ਸਾਬੋ ਤੋਂ ਬੱਗਾ ਸਿੰਘ ਦਿਲਬਰ ਤੇ ਹਰਮਨ ਭਗਾਨੀਆ ਤੇ ਆਓ ਸੁਣਦੇ ਹਾਂ ਇਹਨਾਂ ਸਾਰੇ ਦੀ ਫਰਮਾਇਸ਼ ਤੇ ਇਹ ਗੀਤ।

0: ਸੁਣਾ ਬੀਬੋ ਕੀ ਹਾਲ ਹੈ?
1: ਨੀ ਮੇਰਾ ਤਾਂ ਬਬਲੀ ਇਹ ਹਾਲ ਹੈ, ਬਹੁਤ ਵਧੀਆ।
0: ਬੀਬੋ ਮੈਂ ਇੱਕ ਨਵਾਂ ਕਾਰੋਬਾਰ ਸ਼ੁਰੂ ਕੀਤਾ।
1: ਬਾਰੀ ਵਧਾਈਆਂ, ਕੁੜੇ ਕਾਰੋਬਾਰ ਕੀ ਹੈ?
0: ਮੈਂ ਘਰੇਲੂ ਸਬਜ਼ੀਆਂ ਦਾ ਅਚਾਰ ਬਣਾਉਣੀ ਆ।
1: ਨੀ ਇਹ ਤਾਂ ਭਾਈ ਬਾਲਾ ਹੀ ਵਧੀਆ ਹੋ ਗਿਆ। ਨੀ ਪਰ ਲੋਕਾਂ ਤੱਕ ਆਪਣੀ ਗੱਲ ਪਹੁੰਚਾਏਗੀ ਕਿਵੇਂ?
2: ਉਹ ਭਾਈ ਇਹਦੇ 'ਚ ਪਰੇਸ਼ਾਨੀ ਦੀ ਕੋਈ ਗੱਲ ਨੀ, ਆਕਾਸ਼ਵਾਣੀ FM ਬਠਿੰਡਾ ਹੈਗਾ ਆਪਣੀ ਸਾਰਿਆਂ ਦੀ ਮਦਦ ਵਾਸਤੇ।
0: ਆਕਾਸ਼ਵਾਣੀ FM ਬਠਿੰਡਾ?
2: ਉਹ ਭਾਈ ਰੇਡੀਓ ਦੇ ਜ਼ਰੀਏ ਤੁਸੀਂ ਆਪਣੇ ਵਿਗਿਆਪਨ ਦੇ ਕੇ ਬਹੁਤ ਸਾਰੇ ਲੋਕਾਂ ਤੱਕ ਆਪਣੀ ਗੱਲ ਪਹੁੰਚਾ ਸਕਦੇ ਹੋ।
0: ਪਰ ਰੇਡੀਓ ਤੇ ਵਿਗਿਆਪਨ ਦੇਣਾ ਮਹਿੰਗਾ ਤਾਂ ਹੋਵੇਗਾ।
2: ਇਹ ਤਾਂ ਭਾਈ ਦੂਜੇ ਹੋਰ ਸਾਧਨਾਂ ਤੋਂ ਬਹੁਤ ਹੀ ਕਿਫਾਇਤੀ ਤੇ ਘੱਟ ਰੇਟ ਦੇ ਹੈ।
0: ਅੱਛਾ, ਤੇ ਕਰਨਾ ਕੀ ਪਏਗਾ?
2: ਇਹ ਤਾਂ ਭਾਈ ਬਹੁਤ ਸੌਖਾ ਹੈ, 78-379-63-306 ਨੰਬਰ ਡਾਇਲ ਕਰੋ, ਉੱਥੋਂ ਆਕਾਸ਼ਵਾਣੀ FM ਬਠਿੰਡਾ ਦੀ ਕਮਰਸ਼ੀਅਲ ਟੀਮ ਤੁਹਾਨੂੰ ਦਿਖਾਏਗੀ ਸਹੀ ਰਸਤਾ। ਵਧੇਰੇ ਜਾਣਕਾਰੀ ਲਈ ਈਮੇਲ ਕਰੋ AIRFM.BTI@gmail.com।
3: ਸਰੋਤਿਓ, ਆਕਾਸ਼ਵਾਣੀ FM ਬਠਿੰਡਾ ਤੋਂ ਹਰ ਸ਼ਨੀਵਾਰ ਸਵੇਰੇ 10:30 ਤੁਸੀਂ ਸੁਣਦੇ ਹੋ ਸਾਹਿਤਕ ਅਦਬੀ ਪ੍ਰੋਗਰਾਮ ਸੁਖਨ ਦੇ ਵਾਰਿਸ, ਅਤੇ ਇਸ ਵਾਰ ਯਾਨੀ ਕਿ 23 ਮਈ ਦਿਨ ਸ਼ਨੀਵਾਰ ਨੂੰ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਰੂਬਰੂ ਹੋਵੇਗੀ ਕਹਾਣੀ, ਰੰਗਮੰਚ ਅਤੇ ਸ਼ਾਇਰੀ ਨੂੰ ਪਰਨਾਈ ਇੱਕ ਸ਼ਖਸੀਅਤ ਸਿਮਰਨ ਅਕਸ।
4: ਮੁਹੱਬਤ ਲਿਖਾਂਗੀ, ਬਗਾਵਤ ਲਿਖਾਂਗੀ, ਮੈਂ ਦੋਹਾਂ ਨੂੰ ਰੂਹ ਦੀ ਜ਼ਰੂਰਤ ਲਿਖਾਂਗੀ। ਲਿਖਾਂਗੀ ਕਿ ਲਿਖਣਾ ਨਾ ਲਿਖਣੇ ਦੀ ਖਾਤਰ, ਲਿਖਾਂਗੀ ਕਿ ਲਿਖਣਾ ਨਾ ਲਿਖਣੇ ਦੀ ਖਾਤਰ, ਮੈਂ ਲਿਖਣੇ ਨੂੰ ਕਲਮੀ ਇਬਾਦਤ ਕਹਾਂਗੀ।
3: ਵਾਹ, ਮੁਲਾਕਾਤੀ ਰਹਾਂਗਾ ਮੈਂ ਮਨਦੀਪ ਰਜੌਰਾ। ਸੋ ਸੁਣਨਾ ਜ਼ਰੂਰ ਦਿਨ ਸ਼ਨੀਵਾਰ ਸਵੇਰੇ 10:30 ਆਕਾਸ਼ਵਾਣੀ FM ਬਠਿੰਡਾ ਤੋਂ ਪ੍ਰੋਗਰਾਮ ਸੁਖਨ ਦੇ ਵਾਰਿਸ।

ਤੁਸੀਂ ਸੁਣ ਰਹੇ ਸੀ ਹੀਨਾ ਫਿਲਮ ਦਾ ਇਹ ਗੀਤ, ਔਰ ਇਸ ਗੀਤ ਦੀ ਫਰਮਾਇਸ਼ ਕੀਤੀ ਸੀ ਰਾਜ ਮਹਿਰਾ, ਰਜਨੀ ਮਹਿਰਾ, ਸ਼ਗੁਨ, ਅਕਸ਼ਰਾ, ਪ੍ਰਤਾਪ ਨਗਰ, ਬਠਿੰਡਾ ਤੋਂ। ਇਸੇ ਗੀਤ ਨੂੰ ਸੁਣਨਾ ਚਾਹਿਆ ਸੀ ਜੇ ਐਸ ਮੁਲਤਾਨੀ, ਮੋਹਨ ਲਾਲ, ਆਸ਼ਾ, ਚਰਨਜੀਤ ਚੰਨਾ, ਗੰਗਾ ਰਾਮ, ਬਠਿੰਡਾ ਤੋਂ, ਅਤੇ ਪਿੰਡ ਵੜਿੰਗਖੇੜਾ ਤੋਂ ਭੋਲਾ ਸਿੰਘ ਸਿੱਧੂ, ਪੂਰਾ ਸਿੰਘ ਗਹਿਲੋਤ, ਰਾਜਾ ਸਿੰਘ ਵੜਿੰਗ ਅਤੇ ਬਲਜੀਤ ਸਿੰਘ। ਪਿੰਡ ਲਾਲਬਾਈ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਨਛੱਤਰ ਸਿੰਘ ਢਿੱਲੋਂ। ਅਤੇ ਜਨਾਬ ਹੋਰ ਕਿਹੜੇ ਸਾਡੇ ਸਰੋਤ ਰਹਿ ਗਏ, ਮਹਿਮ ਗੇਟ ਨਾਭਾ ਸੋਮ ਤੋਂ ਸੋਮਦੱਤ, ਕੈਰਵ, ਜੋਤੀ ਰਾਣੀ, ਗੁਰਮੰਤ, ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਮੀਕਰਨ, ਦਵਿੰਦਰ, ਵਰਿੰਦਰ ਅਤੇ ਸਿਮਰਨ, ਕੁਲਦੀਪ, ਏਕਮ, ਦਮਨ ਅਤੇ ਅਭਿਜੋਤ, ਕਰਮਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਭੁੱਚੋ, ਕੈਂਚੀਆਂ ਤੋਂ। ਔਰ ਇਸੇ ਗੀਤ ਨੂੰ ਸੁਣਨਾ ਚਾਹੁੰਦੇ ਸੀਗੇ ਪਿੰਡ ਕੋਟਲੀ ਅਬਲੂ, ਸ਼੍ਰੀ ਮੁਕਤਸਰ ਸਾਹਿਬ ਤੋਂ ਸੀਤਾਰਾਮ ਕੇਸਰੀ, ਸੁੱਖਾ, ਅਤੇ ਇਹਨਾਂ ਨੇ ਸਾਰੇ ਵਿੱਚ ਹਲਵਾਈ ਅਤੇ ਮੋਟਰਾਂ ਵਾਲੇ ਅਤੇ ਟੇਲਰ ਇਕੱਠੇ ਕੀਤੇ। ਤੁਸੀਂ ਨਾ ਸਿਰਫ ਨਾਮ ਲਿਖਿਆ ਕਰੋ, ਢਾਬੇ ਵਾਲੇ ਵੀ ਤੁਸੀਂ ਵਿੱਚ ਲਿਖੇ ਹੋਏ, ਨਾਮ ਲਿਖ ਦਿਆ ਕਰੋ, ਕਿਉਂਕਿ ਆਪਾਂ ਨਾਂ ਹੀ ਬੋਲਣਾ ਹੁੰਦਾ। ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ ਅਤੇ ਪੂਰਾ ਬੱਤਾ ਪਰਿਵਾਰ, ਸਤੀਸ਼ ਮਿਗਲਾਨੀ, ਸੀਮਾ ਵਿਵਾਨ, ਅਨਮੋਲ ਅਤੇ ਗੁਰਚਰਨ ਗਰੋਵਰ। ਅਤੇ ਹੁਣ ਇਹ ਕਿੱਥੋਂ ਆਏ ਨੇ ਜਨਾਬ, ਇਹਨਾਂ ਨੇ ਅਤਾ ਪਤਾ ਕੁਛ ਨਹੀਂ ਲਿਖਿਆ। ਦੁਬੇਹਾ ਨਵਾਦਾ ਗਾਜ਼ੀਪੁਰ ਤੋਂ ਪ੍ਰਤੀਕ ਰਾਏ, ਸ਼੍ਰੀਮਤੀ ਰੋਸ਼ਨੀ ਰਾਏ, ਪ੍ਰਾਂਜਲ ਰਾਏ। ਪਿੰਡ ਕੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਮਲਕੀਤ ਸਿੰਘ ਕੁੜਿਆ, ਮਨਜੀਤ ਕੌਰ, ਦਪਿੰਦਰ ਸਿੰਘ, ਗੁਰਸ਼ਬਦ ਅਤੇ ਇਹਨਾਂ ਦਾ ਪੂਰਾ ਬਰਾੜ ਪਰਿਵਾਰ। ਮੁਹੱਲਾ ਦੁਰਗਾ ਪ੍ਰਸਾਦ, ਬਾਸਿਲਪੁਰ, ਜ਼ਿਲ੍ਹਾ ਪੀਲੀ ਭਾਤੀ ਤੋਂ ਵਿਮਲ ਵਰਮਾ, ਨੀਤੂ ਵਰਮਾ ਅਤੇ ਪ੍ਰਾਚੀ ਵਰਮਾ। ਆਓ ਸੁਣਦੇ ਹਾਂ ਅਗਲਾ ਗੀਤ।

0: ਤੁਸੀਂ ਸੁਣ ਰਹੇ ਸੀ ਕਾਰਵਾਂ ਫਿਲਮ ਦੇ ਗੀਤ ਤੇ ਇਸ ਗੀਤ ਦੀ ਫਰਮਾਇਸ਼ ਕੀਤੀ ਸੀ ਵਨ ਵੇ ਟ੍ਰੈਫਿਕ ਰੋਡ ਨੇੜੇ ਬੱਸ ਅੱਡਾ ਮਾਨਸਾ ਤੋਂ ਜਗਦੀਸ਼ ਰਾਏ ਗਰਗ, ਅੰਜਨਾ ਨੇ ਰਵੀ, ਸ਼ਿਲਪਾ ਤੇ ਪੂਰਾ ਗਰਗ ਪਰਿਵਾਰ ਇਸੇ ਗੀਤ ਦੀ ਫਰਮਾਇਸ਼ ਕਰ ਰਹੇ ਸੀ। ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਜਿੰਦਲ ਤੇ ਪੂਰਾ ਜਿੰਦਲ ਪਰਿਵਾਰ। ਪਿੰਡ ਸਾਵਤਕੜਾ ਨੇੜੇ ਮੰਡੀ ਡਾਵਲੇ ਤੋਂ ਕ੍ਰਿਸ਼ਨ ਲਾਲ, ਸਿਮਰੀ ਦੇਵੀ ਤੇ ਇਹਨਾਂ ਦੇ ਸਾਥੀ ਰਾਮ ਸਿੰਘ ਤੱਗੜ, ਭਿੰਦਰ ਕੌਰ ਤੱਗੜ ਤੇ ਪੂਰਾ ਤੱਗੜ ਪਰਿਵਾਰ ਵੀ ਇਸੇ ਗੀਤ ਨੂੰ ਸੁਣਨਾ ਚਾਹੁੰਦਾ ਸੀ। ਤੇ ਸੀਵੀਆ ਰੋਡ ਗਲੀ ਨੰਬਰ 3 ਗਿਲਪੱਤੀ ਤੋਂ ਅਮਰਜੀਤ ਸਿੰਘ ਸਿੱਧੂ, ਮਨਜੀਤ ਕੌਰ, ਵੰਸ਼ਮੀਤ ਕੌਰ ਸਿੱਧੂ, ਮੀਤਾ ਸਿੱਧੂ, ਮਾਤਾ ਜੀ ਵੀ ਨਗਰ ਬਠਿੰਡਾ ਤੋਂ ਜਗਸੀਰ ਸਿੰਘ ਸਿੱਧੂ, ਰਮਨਦੀਪ ਕੌਰ, ਮਨਜੋਤ, ਨਿਰਗੁਣ, ਨਿੰਮੀ ਤੇ ਜੋਤਾ, ਬਲਜਿੰਦਰ ਸਿੰਘ ਪਿੰਡ ਕਿੱਲੀ ਨਿਹਾਲ ਸਿੰਘ ਵਾਲਾ ਤੇ ਨਾਲ ਨੇ ਸੁਖਦੀਪ ਭਲਾਈਆਣੇ ਤੋਂ ਭਲਾਈਆਣਾ, ਮੇਜਰ ਗੁਰਸ਼ਰਨ, ਗੁਰਵੀਰ, ਤਨਵੀਰ ਤੇ ਮੀਨੂ, ਵੀਰਚੰਦ, ਅਸ਼ੀਸ਼ ਕੁਮਾਰ, ਨਿਧੀ, ਰੇਹਾਨ ਤੇ ਬੇਬੀ ਅਮੀਸ਼ਾ ਅਨਾਜ ਮੰਡੀ ਕਾਲਿਆਂਵਾਲੀ ਤੋਂ, ਮਿਰਜ਼ਾਪੁਰ ਕੁਰਕਸ਼ੇਤਰ ਤੋਂ ਯਸ਼ਪਾਲ ਧੀਮਾਨ, ਸ਼੍ਰੀਮਤੀ ਕ੍ਰਿਸ਼ਨਾ ਧੀਮਾਨ ਤੇ ਪੂਰਾ ਧੀਮਾਨ ਪਰਿਵਾਰ, ਪਿੰਡ ਤੇ ਡਾਕਖਾਨਾ ਖੁਈਆ ਸਰਵਰ ਅਬੋਹਰ, ਜ਼ਿਲ੍ਹਾ ਫਾਜ਼ਿਲਕਾ ਤੋਂ ਰਮੇਸ਼ ਬਿੱਲਾ ਚਾਵਲਾ, ਰਾਇਜ਼ਲ ਹੇਜ਼ਲ ਵਿਹਾਨ ਚਾਵਲਾ ਤੇ ਪੂਰਾ ਦਾ ਪੂਰਾ ਚਾਵਲਾ ਪਰਿਵਾਰ, ਇੰਡੀਆ ਬਠਿੰਡਾ ਤੋਂ ਨਰੇਸ਼ ਕੁਮਾਰ ਗਰਗ, ਮੋਹਿਤ ਕੁਮਾਰ ਗਰਗ ਤੇ ਇਹਨਾਂ ਦਾ ਪੂਰਾ ਗਰਗ ਪਰਿਵਾਰ, ਧਨੌਰੀ ਤੇਲੀਵਾਲਾ ਤੋਂ ਨਿਸਾਰ ਸਲਮਾਨੀ, ਨੁਸ਼ਾ ਸਲਮਾਨੀ, ਬੇਬੀ ਆਲੀਆ ਤੇ ਅਯਾਨ ਬਾਬੂ ਜੀ। ਇਹ ਸੀਗੇ ਜਿਹੜੇ ਕੁਛ ਮੈਂ ਨਾਮ ਲਿੱਤੇ ਜਿਨ੍ਹਾਂ ਨੇ ਗੀਤ ਸੁਣਨਾ ਚਾਹਿਆ ਸੀ। ਤੇ ਇੱਕ ਕਮਰਸ਼ੀਅਲ ਬ੍ਰੇਕ।
1: FM ਬਠਿੰਡਾ ਦੇ ਪਿਆਰੇ ਸਰੋਤਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 23 ਮਈ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਤੁਸੀਂ ਸੁਣੋਗੇ ਹਫਤਾਵਾਰੀ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ।

0: Maesh.
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਤਹਿਤ ਸਿਲਸਿਲਾ ਚਿੱਠੀਆਂ ਮਿੱਠੀਆਂ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਸਟੂਡੀਓ ਘੜੀ ਤੇ ਸਮਾਂ 1:59 ਤੇ 40 ਸੈਕਿੰਡ ਠੀਕ 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿਚ 2:05 ਤੇ ਹਿੰਦੀ ਵਿਚ ਖ਼ਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

ਸਵਾਗਤ ਹੈ ਜੀ ਸਾਰੇ ਸਰੋਤਿਆਂ ਦਾ ਪ੍ਰੋਗਰਾਮ ਸ੍ਰੀ ਦੁਪਹਿਰ ਰੱਖ ਕੇ ਤੁਹਾਡੇ ਖਤਾਂ ਤੇ ਵਟਸਐਪ ਤੇ ਸੁਨੇਹਾ ਤੇ ਆਧਾਰਿਤ ਹੋਏਗਾ ਜਿਸ ਵਿੱਚ ਤੁਸੀਂ ਸੁਣਦੇ ਹੋ ਪੰਜਾਬੀ ਗੀਤ। ਤੇ ਜਿਹੜੇ ਸਾਡੇ ਸਰੋਤਾ ਨੇ ਜੀ ਇਹਨਾਂ ਦਾ ਨਾਮ ਪਹਿਲਾਂ ਪੜ੍ਹ ਲਈਏ। ਜਗਜੀਤ ਮੱਟੂ, ਰਣਜੀਤ ਕੌਰ ਮੱਟੂ, ਜਿੰਮੀ ਵਿੱਕੀ ਤੇ ਤ੍ਰਿਪੁਰਾ ਮੱਲ, ਪਿੰਕੀ ਸੋਨੂ ਤੇ ਇਹਨਾਂ ਸਾਰਿਆਂ ਨੇ ਸੁਣਨਾ ਚਾਹੀਦਾ ਮੈਂ ਗੀਤ ਨੂੰ ਇਸ ਤੋਂ ਬਾਅਦ ਪਲੇ ਕਰਾਂਗੀ। ਇਸੇ ਗੀਤ ਦੀ ਫਰਮਾਇਸ਼ ਕਰ ਰਹੇ ਨੇ ਪੁਸ਼ਪਿੰਦਰਪਾਲ ਸਿੰਘ, ਸਤਿ ਸ਼੍ਰੀ ਅਕਾਲ ਕਰ ਰਹੇ ਨੇ ਜੀ। ਸਾਡੇ ਅਗਲੇ ਸਰੋਤਾ ਪਿੰਡ ਜਗ੍ਹਾ ਰਾਮ ਤੀਰਥ ਨੇੜੇ ਤਲਵੰਡੀ ਸਾਬੋ ਤੋਂ ਬੱਗਾ ਸਿੰਘ ਦਿਲਵਰ ਤੇ ਹਰਮਨ ਭਗਾਨੀਆ। ਤੇ ਇਸ ਤੋਂ ਬਾਅਦ ਆਏ ਨੇ ਗੁਰਲਾਲ ਮਾਹੀ ਨੰਗਲ, ਪਿਆਰ ਪੇ ਸਤਿ ਸ਼੍ਰੀ ਅਕਾਲ, ਨਾਲ ਰਬਾਬ ਸਿੰਘ, ਜਰਨੈਲ ਸਿੰਘ, ਬੱਬੂ, ਜਸਵੀਰ ਮਾਹੀ ਤੇ ਦੇਵ ਮਹੰਤ ਸ਼ਰਮਾ ਜੀ ਵੀ ਆਏ ਨੇ ਤੇ ਇਹਨਾਂ ਨੇ ਸੁਣਨਾ ਜਿਹੜਾ ਗੀਤ ਨਥੁਰਾ ਸ਼ਰਮਾ ਅਨਾਜ ਮੰਡੀ ਕਾਲਾਂ ਵਾਲੀ ਤੋਂ, ਔਰ ਇਸੇ ਗੀਤ ਨੂੰ ਸੁਣਨਾ ਚਾਹੁੰਦੇ ਨੇ। ਕਟਾਵਾ ਨਰਾਇਣਪੁਰ ਬਾਬਾ ਪੱਟੀ ਵਾਲੀਆ ਤੋਂ ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ ਰਾਏ, ਯਾਨੀ ਕਿ ਸਾਰਾ ਰਾਏ ਪਰਿਵਾਰ ਦੁਬੀਹਾ ਨਿਵਾਦਾਪੁਰ ਤੋਂ ਵੀ ਇਹ ਆਪਣੀ ਹਾਜ਼ਰੀ ਲਗਵਾ ਰਹੇ ਨੇ। ਮੁੜ ਮੰਡੀ ਤੋਂ ਚਰਨਜੀਤ ਸਿੰਘ, ਚਰਨਜੀਤ ਜੱਸਲ, ਅਰਵੀਰ ਅਰਸਵੀਰ ਜੱਸਲ, ਰਾਹੁਲ ਜਿੰਦਰ, ਪੁਰਸ਼ੋਤਮ ਕੁਮਾਰ, ਦਰਸ਼ਨ, ਵਨੀਤ, ਗੋਸ਼ਾ, ਹਿਮਾਂਸ਼ੂ ਅਤੇ ਇਹਨਾਂ ਦਾ ਪੂਰਾ ਪਰਿਵਾਰ ਪਰਸ ਰਾਮਨਗਰ ਬਠਿੰਡਾ ਤੋਂ। ਅਤੇ ਆਓ ਸੁਣਦੇ ਹਾਂ ਅਗਲਾ ਗੀਤ। ਇਸ ਗੀਤ ਦੇ ਵਿੱਚ ਕੌਣ ਨੇ ਜੀ? ਰਫੀ ਸਾਹਿਬ ਦੀ ਆਵਾਜ਼ ਹੈ।

0: ਤੁਸੀਂ ਸੁਣ ਰਹੇ ਸੀ ਰਫੀ ਸਾਹਿਬ ਦੀ ਆਵਾਜ਼ ਚ ਗੀਤ ਨੱਚਦੀ ਜਵਾਨੀ ਫਿਲਮ ਤੋਂ ਲਿਆ ਗਿਆ ਸੀ ਤੇ ਇਸੇ ਗੀਤ ਨੂੰ ਸੁਣਨਾ ਚਾਹੁੰਦੇ ਸੀ ਬਾਗਾਪੁਰਾਂ ਤੋਂ ਸਤਨਾਮ ਸਿੰਘ ਰੱਖੜਾ ਅਮਰਜੀਤ ਕੌਰ ਤੇਗ ਫਤਿਹ ਸਿੰਘ ਜਸਗੁਣ ਪਿੰਡ ਫੁੱਲੋ ਮਿੱਠੀ ਤੋਂ ਹਰਜਤ ਸਿੰਘ ਢਿੱਲੋਂ ਦਪਿੰਦਰ ਸਿੰਘ ਤਾਰੀ ਦਰਸ਼ਨ ਜੀ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਵੜਿੰਗਖੇੜਾ ਤੋਂ ਪੰਜਾਬ ਤੋਂ ਮਿੰਟੂ ਟੋਮਸ ਪਿੰਕੀ ਲਵਲੀ ਤੇ ਆਰਤੀ ਅਰੋੜਾ ਸਤੀਸ਼ ਬਾਂਸਲ ਪਿੰਡ ਸਾਵਤਖੇੜਾ ਨੇੜੇ ਮੰਡੀ ਡੱਬ ਵਾਲੀ ਤੋਂ ਨੱਤ ਰੋਡ ਤਲਵੰਡੀ ਸਾਬੋ ਤੋਂ ਬੂਟਾ ਸਿੰਘ ਅਮਰਜੀਤ ਕੌਰ ਤੇ ਗੁਰਪ੍ਰੀਤ ਸਿੰਘ ਮੰਡੀ ਕਲਾ ਤੋਂ ਹੀ ਮਹਿੰਦਰ ਪੱਟੀ ਤੇ ਹੁਣ ਲੈਂਦੇ ਹਾਂ ਕੁਛ ਕਮਰਸ਼ੀਅਲ ਬ੍ਰੇਕ।
1: ਸਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਤੋਂ ਹਰ ਸ਼ਨੀਵਾਰ ਸਵੇਰੇ 10:30 ਵਜੇ ਤੁਸੀਂ ਸੁਣਦੇ ਹੋ ਸਾਹਿਤਕ ਅਦਬੀ ਪ੍ਰੋਗਰਾਮ ਸੁਖਨ ਦੇ ਵਾਰਿਸ ਅਤੇ ਇਸ ਵਾਰ ਯਾਨੀ ਕਿ 23 ਮਈ ਦਿਨ ਸ਼ਨੀਵਾਰ ਨੂੰ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਰੂਬਰੂ ਹੋਵੇਗੀ ਕਹਾਣੀ ਰੰਗਮੰਚ ਅਤੇ ਸ਼ਾਇਰੀ ਨੂੰ ਪਰਨਾਈ ਇੱਕ ਸ਼ਖਸੀਅਤ ਸਿਮਰਨ ਅਕਸ।
2: ਮੁਹੱਬਤ ਲਿਖਾਂਗੀ ਬਗਾਵਤ ਲਿਖਾਂਗੀ ਮੈਂ ਦੋਹਾਂ ਨੂੰ ਰੂਹ ਦੀ ਜ਼ਰੂਰਤ ਲਿਖਾਂਗੀ ਲਿਖਾਂਗੀ ਕਿ ਲਿਖਣਾ ਨਾ ਲਿਖਣੇ ਦੀ ਖਾਤਰ ਲਿਖਾਂਗੀ ਕਿ ਲਿਖਣਾ ਨਾ ਲਿਖਣੇ ਦੀ ਖਾਤਰ ਮੈਂ ਲਿਖਣੇ ਨੂੰ ਕਲਮੀ ਇਬਾਦਤ ਕਹਾਂਗੀ।
1: ਵਾਹ, ਮੁਲਾਕਾਤੀ ਰਹਾਂਗਾ ਮੈਂ ਮਨਦੀਪ ਰਜੌਰਾ। ਸੋ ਸੁਣਨਾ ਜ਼ਰੂਰ ਦਿਨ ਸ਼ਨੀਵਾਰ ਸਵੇਰੇ 10:30 ਵਜੇ ਆਕਾਸ਼ਵਾਣੀ ਐਫ ਐਮ ਬਠਿੰਡਾ ਤੋਂ ਪ੍ਰੋਗਰਾਮ ਸੁਖਨ ਦੇ ਵਾਰਿਸ।
3: ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 23 ਮਈ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਤੁਸੀਂ ਸੁਣੋਗੇ ਹਫਤਾਵਾਰੀ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ।

ਜਾਣਾ। ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਣਾ, 23 ਮਈ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ।

FM ਬਠਿੰਡਾ ਦੇ ਪਿਆਰੇ ਸਰੋਤਿਓ 22 ਮਈ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ ਦੇ ਅੰਤਰਗਤ ਸਾਡਾ ਵਿਸ਼ਾ ਹੋਵੇਗਾ ਹਜ਼ਰਤ ਬਾਬਾ ਸ਼ੇਖ ਫਰੀਦ।

ਅਗਲਾ ਗੀਤ ਤੁਸੀਂ ਸੁਣੋਗੇ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ, ਅਤੇ ਇਸ ਗੀਤ ਦੀ ਫਰਮਾਇਸ਼ ਕਰ ਰਹੇ ਨੇ ਮਲਕੀਤ ਘੜੀਸਾਜ ਗੁਨਿਆਣਾ ਮੰਡੀ ਤੋਂ, ਔਰ ਇਸੇ ਗੀਤ ਨੂੰ ਸੁਣਨਾ ਚਾਹਿਆ ਪਿੰਡ ਜੱਗਾ ਰਾਮ ਤੀਰਥ ਤੋਂ ਲਾਭ ਸਿੰਘ, ਰਤਨ ਖੁਸ਼ਦੀਪ ਸਿੰਘ ਅਤੇ ਭੋਲਾ ਸਿੰਘ, ਪਿੰਡ ਬੁਰਜ ਸਿੱਧਵਾਂ ਨਜ਼ਦੀਕ ਮਲੋੜ ਤੋਂ ਸਰਬਜੋਤ ਸਿੱਧੂ, ਅਵਿਤਾਜ ਜੰਗੀਰ ਸਿੰਘ ਭੁੱਲਰ ਡਾਬਲੀ ਢਾਬ ਤੋਂ, ਰੁਲਦੂ ਸਿੰਘ ਪਿੰਡ ਕਰਮਗੜ੍ਹ ਢਾਣੀ ਤੋਂ, ਮਲੋਟ ਪਿੰਡ ਤੋਂ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਅਮਨਦੀਪ ਗੈਵੀ ਗਿੱਲ ਅਤੇ ਨਾਲ ਆਏ ਨੇ ਇਹਨਾਂ ਦੇ ਬਹੁਤ ਸਾਰੇ ਆਂਢੀ ਅਤੇ ਗੁਆਂਢੀ। ਰਾਜ ਮਹਿਰਾ, ਰਜਨੀ ਮਹਿਰਾ, ਸ਼ਗੁਨ ਅਕਸ਼ਰਾ ਪ੍ਰਤਾਪ ਨਗਰ ਬਠਿੰਡਾ ਤੋਂ ਆਪਣੀ ਹਾਜ਼ਰੀ ਲਗਵਾ ਰਹੇ ਨੇ। ਪਿੰਡ ਕਾਲਚਰਾਣੀ ਤੋਂ ਨੈਬ ਸਿੰਘ, ਸਤਿ ਸ਼੍ਰੀ ਅਕਾਲ ਤੋਂ ਬਾਅਦ ਇਹਨਾਂ ਨੇ ਫਰਮਾਇਸ਼ ਇਸੇ ਗੀਤ ਦੀ ਕੀਤੀ ਹੈ, ਬਲਵਿੰਦਰ ਸਰਾਂ, ਗੁਣਤਾਰ ਸਰਾਂ, ਰਸਨਦੀਪ, ਮਨਿੰਦਰ ਸਰਾਂ, ਪਿੰਡ ਮੋਰਜਤ ਸਿੱਖਾ ਹਨੂੰਮਾਨਗੜ੍ਹ ਤੋਂ, ਪਿੰਡ ਸੇਮਾ ਤੋਂ ਨਿਰਮਲ ਸੇਮਾ, ਪ੍ਰਭਜੋਤ ਸਿੱਧੂ, ਆਜ਼ਾਦ ਦੀਪ ਅਤੇ ਨਾਲ ਨੇ ਗੋਗੀ ਸਿੱਧੂ। ਵਨ ਵੇ ਟ੍ਰੈਫਿਕ ਰੋਡ ਨੇੜੇ ਬੱਸ ਅੱਡਾ ਮਾਨਸਾ ਤੋਂ ਜਗਦੀਸ਼ ਰਾਏ ਗਰਗ, ਅੰਜਨਾ ਰਵੀ, ਸ਼ਿਲਪਾ ਗਰਗ, ਅਤੇ ਇਹ ਸਾਰੇ ਸਰੋਤਾ ਜਿਹੜੇ ਆਪਣਾ ਗੀਤ ਸੁਣਨਾ ਚਾਹੁੰਦੇ ਨੇ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ।

ਤੁਸੀਂ ਸੁਣ ਰਹੇ ਸੀ ਸ਼ਮਸ਼ਾਦ ਬੇਗਮ ਦੀ ਆਵਾਜ਼ ਦੇ ਵਿੱਚ ਇਹ ਗੀਤ। ਫਿਲਮ ਦਾ ਨਾਮ ਸੀ ਭੰਗੜਾ ਅਤੇ ਇਸ ਗੀਤ ਦੀ ਫਰਮਾਇਸ਼ ਕੀਤੀ ਸੀ ਹਨੂੰਮਾਨਗੜ੍ਹ ਟਾਊਨ ਤੋਂ ਰਾਜਸਥਾਨ ਤੋਂ ਰਜ਼ਾਕ ਮੁਹੰਮਦ ਸ਼ਮੀਮ ਬੇਗਮ ਇਮਰਾਨ ਅਤੇ ਇਰਫਾਨ ਨੇ। ਇਸੇ ਗੀਤ ਨੂੰ ਸੁਣਨਾ ਚਾਹੁੰਦੇ ਸੀ ਮੁਲਾਪੁਰ ਦਾਖਾ ਮੰਡੀ ਤੋਂ ਬਿੱਟੂ ਜੈਨ, ਮੱਟੂ, ਦੀਪੂ, ਰਸਗੁੱਲਾ। ਰਮੇਸ਼ ਬਿੱਲਾ ਚਾਵਲਾ ਪਿੰਡ ਅਤੇ ਡਾਕਖਾਨਾ ਖੂਹੀਆ ਸਰਵ ਤਹਿਸੀਲ ਅਬੋਹਰ ਜ਼ਿਲ੍ਹਾ ਫਾਜ਼ਿਲਕਾ ਤੋਂ ਨਾਲ ਨੇ ਆਸਥਾ, ਜੈਸ਼ੀ, ਸੰਤੋਸ਼ ਚਾਵਲਾ ਅਤੇ ਪੂਰਾ ਚਾਵਲਾ ਪਰਿਵਾਰ। ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਭੁੱਚੋ ਕੈਂਚੀਆ ਬਠਿੰਡਾ ਤੋਂ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ ਅਤੇ ਇਹਨਾਂ ਦਾ ਪੂਰਾ ਪਰਿਵਾਰ। ਪਿੰਡ ਅਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਅਤੇ ਕਰਮਜੀਤ ਕੌਰ। ਦਤਰੇਗੀ ਤੋਂ ਭਾਗਵਤ ਵਰਮਾ ਨਾਲ ਨੇ ਸ਼ਾਂਤੀ ਦੇਵੀ, ਲੀਲਾਵਤੀ ਅਤੇ

ਇਹਨਾਂ ਦਾ ਪੂਰਾ ਪਰਿਵਾਰ ਪਿੰਡ ਘੁੜਿਆਣਾ ਤੋਂ ਜੀਤ ਸਿੰਘ ਘੁੜਿਆਣਾ, ਦਰਸ਼ਨ ਸਿੰਘ, ਦਪਿੰਦਰ ਸਿੰਘ ਅਤੇ ਪੂਰਾ ਬਰਾੜ ਪਰਿਵਾਰ, ਸਤੀਸ਼, ਅਨੇਜਾ, ਬਿਮਲਾ, ਸ਼ੇਫਾਲੀ, ਸ਼ੈਵੀ ਅਤੇ ਮਾਸਟਰ ਡੈਵਿਸ। ਅਤੇ ਇਹ ਸਾਡੇ ਸਰੋਤਾ ਇਸ ਗੀਤ ਨੂੰ ਸੁਣਨਾ ਚਾਹੁੰਦੇ ਸੀ। ਅਗਲਾ ਤੁਸੀਂ ਸੁਣੋਗੇ ਗੀਤ ਫਿਲਮ ਲੰਬੜਦਾਰਨੀ ਤੋਂ, ਕੁਲਦੀਪ ਮਾਨਕ ਸਾਹਿਬ ਦੀ ਆਵਾਜ਼ ਦੇ ਵਿੱਚ।

ਇਸ ਗੀਤ ਦੀ ਫਰਮਾਇਸ਼ ਕਰ ਰਹੇ ਨੇ ਜੱਗਾ ਸਿੰਘ ਰਾਮਾ ਮੰਡੀ ਤੋਂ। ਅੱਛਾ, ਇਹਨਾਂ ਨੇ, ਮੈਂ ਉਹ ਕਈ ਵਾਰੀ ਗਲਤ ਪੜ੍ਹ, ਤਿੰਨ ਚਾਰ ਵਾਰ ਲਿਖਿਆ, ਜੱਗਾ ਸਿੰਘ ਰਾਮਾ ਮੰਡੀ ਤੋਂ, ਬਲਜੀਤ ਕੌਰ ਨਾਲ ਨੇ, ਤਨਵੀਰ ਅਤੇ ਗੁਰਵੀਰ। ਅਤੇ ਇਸੇ ਗੀਤ ਨੂੰ ਸੁਣਨਾ ਚਾਹੁੰਦੇ ਨੇ ਲਾਲ ਸਿੰਘ ਨਗਰ ਬਠਿੰਡਾ ਤੋਂ, ਸੁਖਪਾਲ ਸਿੰਘ ਰਤਨ, ਜਸਵਿੰਦਰ ਕੌਰ ਅਤੇ ਪੂਰਾ ਹੀ ਰਤਨ ਪਰਿਵਾਰ। ਅਤੇ ਤੁਸੀਂ ਮੈਸੇਜ ਦੋ ਦੋ ਤਿੰਨ ਤਿੰਨ ਵਾਰੀ ਭੇਜੋ ਭਾਈ। ਰਾਮ ਸਿੰਘ ਤੱਗੜ ਪਿੰਡ ਬੁਰਜ ਮਾਨਸਾ ਤੋਂ, ਨਾਲ ਇਹਨਾਂ ਦਾ ਪੂਰਾ ਤੱਗੜ ਪਰਿਵਾਰ, ਗਾਮ ਜੋਗੀਵਾਲਾ ਸ਼੍ਰੀ ਗੰਗਾਨਗਰ ਤੋਂ, ਪ੍ਰੇਮ ਸਹਾਰਨ ਅਤੇ ਸਹਾਰਨ ਪਰਿਵਾਰ ਪਿੰਡ ਲਾਲਬਾਈ ਸ਼੍ਰੀ ਮੁਕਤਸਰ ਸਾਹਿਬ ਤੋਂ, ਨਛੱਤਰ ਸਿੰਘ, ਮਨਜੀਤ ਕੌਰ ਅਸ਼ਮਨ ਅਤੇ ਸੁਖਚੈਨ ਰਾਜਵੀਰ ਸੁਮਨ, ਬਾਂਡੀਵਾਲਾ ਫਾਜ਼ਿਲਕਾ ਤੋਂ, ਕ੍ਰਿਆਂਸ਼ ਬਗੜੀਆ, ਯੋਗੇਸ਼, ਓਮ, ਗਰੀਮਾ ਰਜਤ ਅਤੇ ਮਨੀਸ਼ਾ ਚੌਧਰੀ, ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ, ਹਰਜਿੰਦਰ ਬਰਾੜ, ਮੇਲਾ ਸਿੰਘ ਸਿੱਧੂ, ਵੀ ਪੀ ਓ ਜੀਦਾ ਡਿਸਟ੍ਰਿਕਟ ਬਠਿੰਡਾ ਤੋਂ, ਪਿੰਡ ਨਥਾਣਾ ਤੋਂ, ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਔਰ ਗੀਤਾ, ਮੁਹੱਲਾ ਹਲਵਾਈਨ, ਸ਼ੇਰਕੋਟ, ਜ਼ਿਲ੍ਹਾ ਬਿਜਨੌਰ ਤੋਂ ਮੁਹੰਮਦ ਵਕਾਰ ਫਰੀਦੀ, ਮੁਹੰਮਦ ਇਕਬਾਲ ਫਰੀਦੀ ਅਤੇ ਪੂਰਾ ਇਹਨਾਂ ਦਾ ਪਰਿਵਾਰ। ਅਤੇ ਇਸੇ ਗੀਤ ਨੂੰ ਸੁਣਨਾ ਚਾਹੁੰਦੇ ਨੇ ਬਠਿੰਡਾ ਰੋਡ ਮੰਡੀ ਡਾਵਲੀ ਤੋਂ, ਰਜਿੰਦਰ ਨਾਰੰਗ, ਅੰਜੂ ਨਾਰੰਗ ਅਤੇ ਨਾਰੰਗ ਪਰਿਵਾਰ, ਨਵੀਂ ਹਸਨ ਆਵਾਸੀ ਮਾਰਹਾਰਾ ਦਰਵਾਜ਼ਾ ਇੱਟਾ ਤੋਂ, ਨਾਲੇ ਸ਼ਹਿਨਾਜ਼ ਆਵਾਸੀ, ਨਵੇਦ ਹਸਨ ਆਵਾਸੀ ਅਤੇ ਪੂਰਾ ਆਵਾਸੀ ਪਰਿਵਾਰ, ਅਮਰਜੀਤ ਜੱਸਲ, ਚਰਨਜੀਤ, ਗਲੀ ਅਫੀਮ ਵਾਲੀ, ਪ੍ਰੇਮ ਮਾਰਕੀਟ ਬਠਿੰਡਾ ਤੋਂ, ਅਤੇ ਪਿੰਡ ਵੜਿੰਗਖੇੜਾ ਤੋਂ ਭੋਲਾ ਸਿੰਘ ਸਿੱਧੂ, ਪੂਰਾ ਸਿੰਘ ਗਲੋਤ, ਰਾਜਾ ਸਿੰਘ ਵੜਿੰਗ ਅਤੇ ਇਹਨਾਂ ਦੇ ਸਾਥੀ। ਅਤੇ ਆਓ ਸੁਣਦੇ ਹਾਂ ਇਹ ਗੀਤ ਕੁਲਦੀਪ ਮਾਨਕ ਸਾਹਿਬ ਦੀ ਆਵਾਜ਼ ਦੇ ਵਿੱਚ, ਫਿਲਮ ਦਾ ਨਾਮ ਹੈ ਲੰਬੜਦਾਰਨੀ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਰੀਲੀ ਦੁਪਹਿਰ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਸਟੂਡੀਓ ਘੜੀ ਤੇ ਸਮਾਂ 2:59 ਠੀਕ 3 ਵਜੇ ਤੁਸੀਂ ਸੁਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਕੁਛ ਪਲ ਕਰੋ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਰਾਹੀਂ ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਨਾਂ ਨਾਲ। ਇਸ ਵੇਲੇ ਸ਼ਾਮ ਦੇ 5 ਵੱਜ ਰਹੇ ਨੇ। ਹੁਣ ਪੇਸ਼ ਹੈ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ। ਅੱਜ ਤੁਸੀਂ ਆਨੰਦ ਮਾਣੋਗੇ ਸਿਲਸਿਲਾ ਪਿੰਡਾਂ ਵਾਲੇ ਤੇ ਵਿਸ਼ਾ ਰਹੇਗਾ ਸ਼ੇਖ ਫਰੀਦ ਜੀ। ਇਸ ਵਿਸ਼ੇ ਤੇ ਵਾਚਕ ਨੇ ਬਲਜੀਤ ਸ਼ਰਮਾ।

0: ਉੱਠ ਫਰੀਦਾ ਸੁੱਤਿਆ, ਝਾੜੂ ਦੇ ਮਸੀਤ, ਤੂੰ ਸੁੱਤਾ ਰੱਬ ਜਾਗਦਾ, ਤੇਰੀ ਡਾਢੇ ਨਾਲ ਪ੍ਰੀਤ, ਤੇਰੀ ਡਾਢੇ ਨਾਲ ਪ੍ਰੀਤ।
1: ਰੂਹ ਤੋਂ ਪਿਆਰਿਓ ਤੇ ਹਮੇਸ਼ਾ ਅੱਖਾਂ ਦੇ ਅੱਗੇ ਰਹਿੰਦੇ ਸਮੂਹ ਆਕਾਸ਼ਵਾਣੀ ਦੇ ਅਦਬੀ ਸੂਝਵਾਨ ਤੇ ਪਿਆਰੇ ਸਰੋਤਿਓ, ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਤੇ ਅੱਜ ਮੇਰੇ ਨਾਲ ਆਕਾਸ਼ਵਾਣੀ FM ਬਠਿੰਡਾ ਦੀ ਜਿੰਦ ਜਾਨ ਬਹੁਤ ਹੀ ਮਿਹਨਤੀ ਪ੍ਰੈਜ਼ੈਂਟਰ ਤੇ ਮਿਹਨਤੀ ਐਡੀਟਰ ਮਮਤਾ ਅਰੋੜਾ ਜੀ ਮੇਰੇ ਨਾਲ ਇੱਕ ਨਵਾਂ ਸਿਲਸਿਲਾ ਬੜੀ ਰਿਸਰਚ ਤੋਂ ਬਾਅਦ ਤੇ ਕਾਫੀ ਦਿਨਾਂ ਤੋਂ ਸਾਡੇ ਦੋਨਾਂ ਵਿਚਕਾਰ ਡਿਸਕਸ਼ਨ ਚੱਲ ਰਹੀ ਸੀ ਕਿ ਆਪਾਂ ਹਜ਼ਰਤ ਬਾਬਾ ਸ਼ੇਖ ਫਰੀਦ ਜੀ ਤੇ ਦੋਨੇ ਜਾਣੇ ਬੈਠ ਕੇ ਵਿਚਾਰ ਵਟਾਂਦਰਾ ਕਰਕੇ ਤੇ ਗਹਿਨ ਅਧਿਐਨ ਕਰਕੇ ਹਜ਼ਰਤ ਬਾਬਾ ਸ਼ੇਖ ਫਰੀਦ ਜੀ ਨੂੰ ਸਮਰਪਿਤ ਇੱਕ ਪ੍ਰੋਗਰਾਮ ਸਰੋਤਿਆਂ ਦੀ ਝੋਲੀ ਚ ਪਾਉਣਾ ਹੈ। ਤੇ ਦੋਸਤੋ, ਅੱਜ ਅਸੀਂ ਦੋਨੇ ਆਪਣੀ ਨਿਮਾਣੀ ਜੀ ਬੁੱਧੀ ਦੇ ਨਾਲ ਪੇਸ਼ ਕਰ ਰਹੇ ਹਾਂ ਹਜ਼ਰਤ ਬਾਬਾ ਸ਼ੇਖ ਫਰੀਦ ਜੀ।

ਸ਼ੇਖ ਫਰੀਦ ਨੂੰ ਸ਼ੱਕਰ ਗਾਂਜੇ ਕਹੇ ਜਾਣ ਪਿੱਛੇ ਪ੍ਰਚਲਿਤ ਰਵਾਇਤਾਂ ਦਾ ਜ਼ਿਕਰ ਕਰਦਿਆਂ ਆਖਿਆ ਜਾ ਸਕਦਾ ਹੈ ਕਿ ਹੋ ਸਕਦਾ ਹੈ ਕਿ ਪਿੱਛੇ ਦੱਸੀਆਂ ਰਵਾਇਤਾਂ ਵਿੱਚੋਂ ਕੋਈ ਵੀ ਰਵਾਇਤ ਸੱਚੀ ਨਾ ਹੋਵੇ। ਫਰੀਦ ਜੀ ਬਹੁਤ ਮਿੱਠ ਬੋਲੜੇ ਸਨ, ਸ਼ਾਇਦ ਇਸੇ ਲਈ ਉਹਨਾਂ ਨੂੰ ਗੰਜੇ ਸ਼ੱਕਰ ਆਖਿਆ ਜਾਂਦਾ ਹੈ। ਸਰੋਤਿਓ, ਹਜ਼ਰਤ ਖਵਾਜਾ ਕੁਤਬਦੀਨ ਬਖਤਿਆਰ ਕਾਕੀ, ਹਜ਼ਰਤ ਖਵਾਜਾ ਮੈਨੂਦੀਨ ਹਸਨ ਚਿਸ਼ਤੀ ਅਜਮੇਰੀ ਦੇ ਚੋਹੇਤੇ ਮਰੀਜ਼ ਸਨ ਤੇ ਆਪਣੇ ਸਮੇਂ ਦੇ ਕਾਮਿਲ ਸੂਫੀ ਬਜ਼ੁਰਗ ਸਨ। ਆਪ ਮੁਲਤਾਨ ਤਸ਼ਰੀਫ ਲਿਆਏ ਹੋਏ ਸਨ। ਬਾਬਾ ਫਰੀਦ ਜੀ ਆਪ ਜੀ ਦੇ ਦਰਸ਼ਨਾਂ ਲਈ ਗਏ। ਆਪ ਖਵਾਜਾ ਕੁਤਬ ਸਾਹਿਬ ਦੇ ਦਰਸ਼ਨ ਤੇ ਰੂਹਾਨੀ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੋਏ। ਇੱਕ ਰੋਜ਼ ਬਾਬਾ ਸ਼ੇਖ ਫਰੀਦ ਮੌਲਾਨਾ ਮਿਨਹਾਜੁਦੀਨ ਤਰਮੀਜ਼ੀ ਦੀ ਮਸਜਿਦ ਵਿਖੇ ਬੈਠੇ ਇਸਲਾਮੀ ਸ਼ਰੀਅਤ ਦੀ ਕਿਤਾਬ ਨਾਫਾ ਪੜ੍ਹ ਰਹੇ ਸਨ ਕਿ ਹਜ਼ਰਤ ਕਾਕੀ ਵੀ ਆਣ ਪਹੁੰਚੇ। ਆਪ ਜੀ ਨੇ ਮੁਹੱਬਤ ਭਰੇ ਲਹਿਜੇ ਨਾਲ ਪੁੱਛਿਆ, ਫਰੀਦ ਕੀ ਪੜ੍ਹ ਰਹੇ ਹੋ? ਫਰੀਦ ਜੀ ਨੇ ਜਵਾਬ ਦਿੱਤਾ, ਹਜ਼ਰਤ ਮੈਂ ਨਾਫਾ ਪੜ੍ਹ ਰਿਹਾ ਹਾਂ। ਹਜ਼ਰਤ ਕਾਕੀ ਨੇ ਫੇਰ ਪੁੱਛਿਆ ਕਿ ਤੈਨੂੰ ਨਾਫਾ ਪੜ੍ਹਨ ਨਾਲ ਨਫ਼ਾ ਹੋ ਸਕੇਗਾ? ਫਰੀਦ ਜੀ ਦੇ ਮੂੰਹੋਂ ਸੁਭਾਵਕ ਹੀ ਨਿਕਲਿਆ, ਮੈਨੂੰ ਹਜ਼ਰਤ ਦੀ ਦਇਆ ਮਿਹਰ ਤੋਂ ਨਫ਼ਾ ਹੋਵੇਗਾ। ਇਹ ਕਹਿੰਦਿਆਂ ਫਰੀਦ ਨੇ ਸਿਰ ਹਜ਼ਰਤ ਕਾਕੀ ਦੇ ਕਦਮਾਂ ਤੇ ਰੱਖ ਦਿੱਤਾ ਤੇ ਹਜ਼ਰਤ ਕਾਕੀ ਨੇ ਆਪਣੇ ਰਹਿਮਤ ਭਰੇ ਹੱਥ ਫਰੀਦ ਜੀ ਦੇ ਸਿਰ ਤੇ ਰੱਖ ਦਿੱਤੇ। ਫਰੀਦ ਹਜ਼ਰਤ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਦੀ ਸੋਬਤ ਵਿੱਚ ਸ਼ਾਮਲ ਹੋ ਗਏ ਤੇ ਉਹਨਾਂ ਨਾਲ ਦਿੱਲੀ ਜਾਣ ਦੀ ਇੱਛਾ ਜ਼ਾਹਿਰ ਕੀਤੀ। ਕਿਹਾ ਜਾਂਦਾ ਹੈ ਕਿ ਹਜ਼ਰਤ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਜੀ ਨੇ ਫਰੀਦ ਨੂੰ ਦੁਨਿਆਵੀ ਵਿਦਿਆ ਮੁਕੰਮਲ ਕਰਨ ਦੀ ਹਦਾਇਤ ਕੀਤੀ ਅਤੇ ਇਰਸ਼ਾਦ ਫਰਮਾਇਆ ਕਿ ਬੇ ਇਲਮ ਸੂਫੀ ਦਰਵੇਸ਼ ਸ਼ੈਤਾਨ ਦਾ ਪੈਰੋਕਾਰ ਹੁੰਦਾ ਹੈ। ਆਪ ਜੀ ਨੇ ਮੁਲਤਾਨ ਵਿਖੇ ਰਹਿ ਕੇ ਵਿਦਿਆ ਮੁਕੰਮਲ ਕੀਤੀ। ਦੁਨਿਆਵੀ ਤਾਲੀਮ ਪ੍ਰਾਪਤ ਕਰਨ ਤੋਂ ਬਾਅਦ ਆਪ ਆਪਣੇ ਪੀਰੋ ਮੁਰਸ਼ਿਦ ਪਾਸ ਦਿੱਲੀ ਚਲੇ ਗਏ ਅਤੇ ਇਬਾਦਤ ਤੇ ਰਿਆਜ਼ਤ ਵਿੱਚ ਜੁਟ ਗਏ। ਦੋਸਤੋ, ਹਜ਼ਰਤ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਉੱਚ ਕੋਟੀ ਦੇ ਕਾਮਿਲ ਸੂਫੀ ਦਰਵੇਸ਼ ਸਨ। ਦਿੱਲੀ ਦਾ ਸੁਲਤਾਨ ਸ਼ਮਸ਼ੂਦੀਨ ਇਲਤਮਸ਼ ਆਪ ਜੀ ਦਾ ਸ਼ਰਧਾਲੂ ਸੀ। ਉਸਨੇ ਆਪ ਜੀ ਨੂੰ ਸ਼ੇਖ ਉਲ ਇਸਲਾਮ ਦੇ ਉੱਚੇ ਅਹੁਦੇ ਦੀ ਪੇਸ਼ਕਸ਼ ਕੀਤੀ ਸੀ, ਪਰ ਹਜ਼ਰਤ ਕਾਕੀ ਨੇ ਇਸ ਤਜਵੀਜ਼ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਆਪ ਦੁਨੀਆਦਾਰੀ ਵਿੱਚ ਲਿਪਟਣਾ ਨਹੀਂ ਸਨ ਚਾਹੁੰਦੇ। ਆਪ ਦਾ ਬਹੁਤਾ ਗਿਆਨ ਇਬਾਦਤ ਤੇ ਰਿਆਜ਼ਤ ਵੱਲ ਸੀ। ਹਜ਼ਰਤ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਵਰਗਾ ਕਾਮਿਲ ਮੁਰਸ਼ਿਦ ਤੇ ਸ਼ੇਖ ਫਰੀਦ ਜੈਸਾ ਕਾਮਿਲ ਮੁਰੀਦ ਪੀਰੇ ਕਾਮਲ ਦੀ ਰਹਿਨੁਮਾਈ ਹੇਠ ਸ਼ੇਖ ਫਰੀਦ ਰੂਹਾਨੀਅਤ ਦੀਆਂ ਮੰਜ਼ਿਲਾਂ ਤੈਅ ਕਰਦੇ ਗਏ। ਆਪ ਜੀ ਦੇ ਦਾਦਾ ਪੀਰ ਹਜ਼ਰਤ ਖਵਾਜਾ ਮੈਨੂਦੀਨ ਚਿਸ਼ਤੀ ਅਜਮੇਰੀ ਹਯਾਤ ਸਨ, ਜੋ ਦਿੱਲੀ ਆਉਂਦੇ ਜਾਂਦੇ ਰਹਿੰਦੇ ਸਨ। ਸ਼ੇਖ ਫਰੀਦ ਜੀ ਨੂੰ ਦੇਖ ਕੇ ਉਹਨਾਂ ਫਰਮਾਇਆ, ਬਖਤਿਆਰ ਤੂੰ ਅਜੇ

ਬੈਠਾ ਸ਼ਾਬਾਜ਼ ਫੜਿਆ ਏ ਜੋ ਸੱਤਵੇਂ ਅਸਮਾਨ ਤੋਂ ਹੇਠਾਂ ਆਲਣਾ ਨਹੀਂ ਬਣਾਏਗਾ। ਫਰੀਦ ਅਜਿਹਾ ਚਿਰਾਗ ਹੈ ਜਿਹੜਾ ਦਰਵੇਸ਼ਾਂ ਦੇ ਸਾਰੇ ਚਿਸ਼ਤੀ ਸਿਲਸਿਲੇ ਨੂੰ ਰੋਸ਼ਨ ਕਰੇਗਾ। ਇਹ ਆਖ ਕੇ ਖਵਾਜਾ ਅਜਮੇਰੀ ਨੇ ਸ਼ੇਖ ਫਰੀਦ ਜੀ ਨੂੰ ਆਸ਼ੀਰਵਾਦ ਦਿੱਤਾ। ਇਸ ਤਰ੍ਹਾਂ ਆਪ ਨੂੰ ਆਪਣੇ ਪੀਰ ਹਜ਼ਰਤ ਖਵਾਜਾ ਕੁਤਬ ਸਾਹਿਬ ਅਤੇ ਦਾਦਾ ਪੀਰ ਹਜ਼ਰਤ ਖਵਾਜਾ ਅਜਮੇਰੀ ਦੀ ਰਹਿਨੁਮਾਈ ਅਤੇ ਆਸ਼ੀਰਵਾਦ ਪ੍ਰਾਪਤ ਹੋਇਆ। ਆਪ ਵਰਗਾ ਕੋਈ ਵਿਰਲਾ ਹੀ ਖੁਸ਼ਕਿਸਮਤ ਸੂਫੀ ਸਾਧਕ ਹੋਵੇਗਾ ਜਿਸ ਨੂੰ ਆਪਣੇ ਪੀਰ ਅਤੇ ਦਾਦਾ ਪੀਰ ਦੋਹਾਂ ਦੀ ਰਹਿਮਤ ਹਾਸਲ ਹੋਈ ਹੋਵੇ। ਸਰੋਤਿਓ, ਬਾਬਾ ਸ਼ੇਖ ਫਰੀਦ ਦੇ ਸਭ ਜੀਵਨੀਕਾਰਾਂ ਨੇ ਆਪ ਜੀ ਨੂੰ ਗ੍ਰਹਿਸਥੀ ਦਰਵੇਸ਼ ਮੰਨਿਆ ਹੈ। ਵਿਦਵਾਨਾਂ ਨੇ ਆਪ ਦੀਆਂ ਤਿੰਨ ਸ਼ਾਦੀਆਂ ਦੱਸੀਆਂ ਨੇ। ਐਸਾ ਮੰਨਿਆ ਵੀ ਜਾ ਸਕਦਾ ਹੈ ਕਿਉਂਕਿ ਐਸੀ ਇਸਲਾਮ ਧਰਮ ਵਿੱਚ ਇਜਾਜ਼ਤ ਵੀ ਹੈ। ਵਿਦਵਾਨਾਂ ਦੀ ਆਮ ਧਾਰਨਾ ਹੈ ਕਿ ਆਪ ਜੀ ਦੀ ਇੱਕ ਸ਼ਾਦੀ ਸੁਲਤਾਨ ਬਲਬਨ ਦੀ ਧੀ ਬੀਬੀ ਹਜ਼ਬਰਾ ਨਾਲ ਹੋਈ ਸੀ। ਕੁਝ ਵਿਦਵਾਨਾਂ ਨੇ ਬੀਬੀ ਹਜ਼ਬਰਾ ਨੂੰ ਸੁਲਤਾਨ ਨਾਸਰੂਦੀਨ ਮਹਿਮੂਦ ਦੀ ਪੁੱਤਰੀ ਦੱਸਿਆ ਹੈ, ਪਰੰਤੂ ਇਨ੍ਹਾਂ ਮਾਨਤਾਵਾਂ ਨਾਲ ਕਈ ਵਿਦਵਾਨ ਸਹਿਮਤ ਨਹੀਂ ਕਿ ਹਜ਼ਰਤ ਬਾਬਾ ਸ਼ੇਖ ਫਰੀਦ ਦੀ ਕੋਈ ਸ਼ਾਦੀ ਸੁਲਤਾਨ ਬਲਬਨ ਜਾਂ ਸੁਲਤਾਨ ਨਾਸਰੂਦੀਨ ਮਹਿਮੂਦ ਦੀ ਧੀ ਨਾਲ ਹੋਈ ਹੋਵੇਗੀ। ਹਜ਼ਰਤ ਬਾਬਾ ਸ਼ੇਖ ਫਰੀਦ ਜੀ ਦੀ ਸ਼ਾਦੀ ਬਾਰੇ ਇਹ ਧਾਰਨਾਵਾਂ ਇਤਿਹਾਸਿਕ ਦ੍ਰਿਸ਼ਟੀ ਤੋਂ ਠੀਕ ਨਹੀਂ ਜਾਪਦੀਆਂ। ਇਤਿਹਾਸ ਵਿੱਚ ਉਪਲਬਧ ਵੇਰਵਿਆਂ ਅਨੁਸਾਰ ਬਲਬਨ ਆਪਣੇ ਮੁੱਢਲੇ ਜੀਵਨ ਵਿੱਚ ਗੁਲਾਮ ਸੀ। ਸੁਲਤਾਨ ਇਲਤਮਿਸ਼ ਨੇ ਉਨ੍ਹਾਂ ਨੂੰ ਦਿੱਲੀ ਦੇ ਬਾਜ਼ਾਰ ਵਿੱਚੋਂ ਸੰਨ 1232 ਈਸਵੀ ਵਿੱਚ ਖਰੀਦਿਆ। ਉਹ ਸੁਲਮਾਨ ਇਲਤਮਿਸ਼ ਦਾ ਗੁਲਾਮ ਰਹੇ। ਉਸ ਸਮੇਂ ਸੰਨ 1232 ਈਸਵੀ ਵਿੱਚ ਹਜ਼ਰਤ ਬਾਬਾ ਸ਼ੇਖ ਫਰੀਦ ਜੀ ਦੀ ਉਮਰ ਲਗਭਗ 60 ਸਾਲ ਸੀ। ਬਲਬਨ ਦਿੱਲੀ ਦਾ ਸੁਲਤਾਨ 1266 ਈਸਵੀ ਵਿੱਚ ਬਣਿਆ। ਇਹ ਸਾਲ ਹਜ਼ਰਤ ਬਾਬਾ ਸ਼ੇਖ ਫਰੀਦ ਜੀ ਦੇ ਅਕਾਲ ਚਲਾਣੇ ਦਾ ਵੀ ਮੰਨਿਆ ਜਾਂਦਾ ਹੈ। ਬਲਬਨ ਦੁਆਰਾ ਸੁਲਤਾਨ ਇਲਤਮਿਸ਼ ਦੀ ਕੁਝ ਸਾਲ ਗੁਲਾਮੀ ਕਰਨ ਤੋਂ ਬਾਅਦ ਸੁਲਤਾਨ ਨੇ ਬਲਬਨ ਦੇ ਕੰਮਾਂ ਅਤੇ ਵਫਾਦਾਰੀ ਤੋਂ ਪ੍ਰਭਾਵਿਤ ਹੋ ਕੇ ਨਾ ਸਿਰਫ ਉਸ ਨੂੰ ਗੁਲਾਮੀ ਤੋਂ ਆਜ਼ਾਦ ਕੀਤਾ ਬਲਕਿ ਆਪਣੀ ਇੱਕ ਲੜਕੀ ਦੀ ਸ਼ਾਦੀ ਵੀ ਉਸ ਨਾਲ ਕੀਤੀ। ਸਰੋਤਿਓ, ਪੰਜਾਬੀ ਸਾਹਿਤ ਦੇ ਪ੍ਰਸਿੱਧ ਵਿਦਵਾਨ ਡਾਕਟਰ ਗੁਰਦੇਵ ਸਿੰਘ, ਜਿਨ੍ਹਾਂ ਨੇ ਪੰਜਾਬੀ ਸੂਫੀ ਸਾਹਿਤ ਦੇ ਖੇਤਰ ਵਿੱਚ ਸ਼ਲਾਘਾਯੋਗ ਕੰਮ ਕੀਤਾ ਏ, ਉਹਨਾਂ ਨੇ ਵੀ ਹਜ਼ਰਤ ਬਾਬਾ ਸ਼ੇਖ ਫਰੀਦ ਦੀ ਬਾਦਸ਼ਾਹ ਬਲਬਨ ਦੀ ਧੀ ਹਜ਼ੀਰਾ ਬਾਨੋ ਨਾਲ ਸ਼ਾਦੀ ਦਾ ਜ਼ਿਕਰ ਕੀਤਾ ਏ। ਆਪ ਜੀ ਲਿਖਦੇ ਨੇ ਕਿ ਗੱਲ ਉਸ ਵੇਲੇ ਦੀ ਹੈ ਜਦੋਂ ਖਵਾਜਾ ਬਖਤਿਆਰ ਕਾਕੀ ਦੇ ਪ੍ਰਲੋਕ ਸਧਾਰਨ ਪਿੱਛੋਂ ਗੱਦੀ ਆਪ ਜੀ ਨੂੰ ਮਿਲੀ। ਦਿੱਲੀ ਦਾ ਸੁਲਤਾਨ ਬਲਬਨ ਆਪ ਦੇ ਦਰਸ਼ਨਾਂ ਨੂੰ ਆਇਆ। ਡਾਕਟਰ ਗੁਰਦੇਵ ਸਿੰਘ ਹੋਰਾਂ ਦੀ ਇਹ ਧਾਰਨਾ ਭਾਰਤੀ ਇਤਿਹਾਸ ਨਾਲ ਮੇਲ ਨਹੀਂ ਖਾਂਦੀ। ਹਜ਼ਰਤ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਦੀ ਵਫਾਤ ਅਤੇ ਹਜ਼ਰਤ ਬਾਬਾ ਸ਼ੇਖ ਫਰੀਦ ਨੂੰ ਗੱਦੀ ਮਿਲਣ ਸਮੇਂ ਦਿੱਲੀ ਦਾ ਸੁਲਤਾਨ ਸ਼ਮਸ਼ੂਦੀਨ ਇਲਤਮਿਸ਼ ਸੀ। ਹਜ਼ਰਤ ਕਾਕੀ ਦੀ ਵਫਾਤ ਦਾ ਸਾਲ 1235 ਈਸਵੀ ਹੈ। ਸੁਲਤਾਨ ਉਲ ਆਰਫੀਨ ਹਜ਼ਰਤ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਰਹਿਮਤ ਉੱਲਾ ਅਲਹ ਦੀ ਨਮਾਜ਼ ਜਨਾਜ਼ਾ ਵੀ ਸੁਲਤਾਨ ਸ਼ਮਸ਼ੂਦੀਨ ਇਲਤਮਿਸ਼ ਨੇ ਅਦਾ ਕੀਤੀ ਸੀ। 1235 ਈਸਵੀ ਵਿੱਚ ਹਜ਼ਰਤ ਬਾਬਾ ਸ਼ੇਖ ਫਰੀਦ ਜੀ ਦੀ ਉਮਰ ਲਗਭਗ 62 ਸਾਲ ਦੀ ਸੀ। ਬਲਬਨ ਨੂੰ ਸੁਲਤਾਨ ਇਲਤਮਿਸ਼ ਨੇ 1232 ਈਸਵੀ ਵਿੱਚ ਗੁਲਾਮ ਦੇ ਤੌਰ ਤੇ ਦਿੱਲੀ ਦੇ ਬਾਜ਼ਾਰ ਵਿੱਚੋਂ ਖਰੀਦਿਆ। ਬਲਬਨ ਸੁਲਤਾਨ 1266 ਈਸਵੀ ਵਿੱਚ ਬਣਿਆ ਜਦੋਂ ਕਿ ਹਜ਼ਰਤ ਬਾਬਾ ਸ਼ੇਖ ਫਰੀਦ ਜੀ ਦਾ ਦੇਹਾਂਤ ਹੋ ਚੁੱਕਿਆ ਸੀ। ਇਤਿਹਾਸਕਾਰ ਕਿਰਪਾਲ ਸਿੰਘ ਨਾਰੰਗ ਅਨੁਸਾਰ ਬਲਬਨ ਨੇ ਆਪਣੇ ਪ੍ਰਧਾਨ ਮੰਤਰੀ ਦੇ ਕਾਲ ਸਮੇਂ ਆਪਣੇ ਚਚੇਰੇ ਭਰਾ ਸ਼ੇਰ ਖਾਂ ਸ਼ੰਕਰ ਨੂੰ ਮੁਲਤਾਨ ਸਮਾਣਾ ਦੀਪਾਲਪੁਰ ਦਾ ਗਵਰਨਰ ਲਾਇਆ। ਉਹ 1270 ਈਸਵੀ ਤੱਕ ਇਨ੍ਹਾਂ ਪ੍ਰਦੇਸ਼ਾਂ ਦਾ ਗਵਰਨਰ ਰਿਹਾ। ਪ੍ਰੋਫੈਸਰ ਪਿਆਰਾ ਸਿੰਘ ਪਦਮ ਜੀ ਦਾ ਵਿਚਾਰ ਹੈ ਕਿ ਉਹ ਸੰਤਾਂ

ਪੀਰਾਂ ਲਈ ਸ਼ਰਧਾ ਭਾਵ ਨਹੀਂ ਸੀ ਰੱਖਦਾ ਤੇ ਬਾਬਾ ਫਰੀਦ ਜੀ ਬਾਰੇ ਬੁਰਾ ਭਲਾ ਕਹਿੰਦਾ ਰਹਿੰਦਾ ਸੀ ਤੇ ਬਾਬਾ ਫਰੀਦ ਉਸ ਨੂੰ ਕਿਹਾ ਕਰਦੇ ਸਨ ਕਿ ਅਫਸੋਸ, ਤੈਨੂੰ ਮੇਰੀ ਅਵਸਥਾ ਦੀ ਖਬਰ ਨਹੀਂ। ਤੇ ਜਦੋਂ ਪਤਾ ਵੀ ਲੱਗ ਗਿਆ ਤਾਂ ਫਿਰ ਅਫਸੋਸ ਕਰਨ ਦਾ ਕੀ ਫਾਇਦਾ ਹੋਵੇਗਾ। ਅਫਸੋਸ ਕੇ ਅਜ਼ ਹਾਲ ਮਨ ਤੁਰਾ ਨੇਸਤ ਖਬਰ, ਅਫਸੋਸ ਕੇ ਅਜ਼ ਹਾਲ ਮਨ ਤੁਰਾ ਨੇਸਤ ਖਬਰ, ਆਕੇ ਖਬਰ ਤੁਰਾ ਸ਼ਵਦ ਕੇ ਅਫਸੋਸੇ ਖੋਰੀ।

ਸ਼ੇਰ ਖਾਂ ਸ਼ੰਕਰ ਬਲਬਣ ਦਾ ਚਚੇਰਾ ਭਰਾ ਹੀ ਨਹੀਂ ਚਹੇਤਾ ਵੀ ਸੀ ਤੇ ਬਲਬਣ ਦੀ ਧੀ ਉਸ ਦੀ ਭਤੀਜੀ ਲੱਗਦੀ ਸੀ। ਅਗਰ ਉਹ ਬਾਬਾ ਫਰੀਦ ਜੀ ਨੂੰ ਵਿਆਹੀ ਹੁੰਦੀ ਤਾਂ ਸ਼ੇਰ ਖਾਂ ਸ਼ੰਕਰ ਆਪਣੀ ਭਤੀਜੀ ਦੇ ਪਤੀ ਨੂੰ ਜੋ ਉਸ ਦਾ ਜਵਾਈ ਭਾਈ ਲੱਗਣਾ ਸੀ ਤੰਗ ਪਰੇਸ਼ਾਨ ਨਾ ਕਰਦਾ। ਸਰੋਤਿਓ, ਅਸਲ ਵਿੱਚ ਅਲੀ ਅਸਗਰ ਚਿਸ਼ਤੀ ਦੁਆਰਾ ਰਚਿਤ ਪੁਸਤਕ ਜਵਾਹਰ ਫਰੀਦੀ ਵਿੱਚ ਬਾਬਾ ਫਰੀਦ ਦੀ ਬਲਬਣ ਦੀ ਧੀ ਨਾਲ ਸ਼ਾਦੀ ਦਾ ਜ਼ਿਕਰ ਹੈ। ਹੋਰ ਕੋਈ ਸਮਕਾਲੀ ਲਿਖਤ ਇਸ ਦੀ ਪੁਸ਼ਟੀ ਨਹੀਂ ਕਰਦੀ। ਡਾਕਟਰ ਸ਼ਾਧੂ ਰਾਮ ਸ਼ਾਰਦਾ ਜੀ ਆਪਣੇ ਵਿਚਾਰ ਪ੍ਰਗਟ ਕਰਦੇ ਨੇ ਕਿ ਜਵਾਹਰ ਫਰੀਦੀ, ਗੁਲਜ਼ਾਰੇ ਫਰੀਦੀ, ਰਾਹਤੁਲ ਕਲੂਬ ਪੁਸਤਕਾਂ ਅਪ੍ਰਮਾਣਿਕ ਅਤੇ ਗੈਰ ਭਰੋਸੇਯੋਗ ਸਾਹਿਤ ਦੇ ਅੰਤਰਗਤ ਆਉਂਦੀਆਂ ਨੇ। ਦੋਸਤੋ, ਬਾਬਾ ਸ਼ੇਖ ਫਰੀਦ ਜੀ ਦੀ ਸ਼ਾਦੀ ਕਿਸੇ ਅਮੀਰ ਵਜ਼ੀਰ ਦੀ ਲੜਕੀ ਨਾਲ ਕਿਸੇ ਸਰਦੇ ਪੁੱਜਦੇ ਪਰਿਵਾਰ ਵਿੱਚ ਹੋਈ ਹੋਵੇਗੀ। ਜਵਾਹਰ ਫਰੀਦੀ ਦੇ ਲੇਖਕ ਅਲੀ ਅਸਗਰ ਚਿਸ਼ਤੀ ਨੇ ਸ਼ਰਧਾ ਤੇ ਅਕੀਦਤ ਵਸ ਬਾਬਾ ਫਰੀਦ ਜੀ ਦੀ ਵਡਿਆਈ ਕਰਨ ਹਿੱਤ ਉਹਨਾਂ ਦੀ ਸ਼ਾਦੀ ਨੂੰ ਸ਼ਾਹੀ ਘਰਾਣੇ ਨਾਲ ਜੋੜ ਦਿੱਤਾ। ਦੋਸਤੋ, ਆਖਿਆ ਜਾਂਦਾ ਹੈ ਕਿ ਦਿੱਲੀ ਵਿਖੇ ਕਿਆਮ ਦੌਰਾਨ ਬਾਬਾ ਸ਼ੇਖ ਫਰੀਦ ਜੀ ਨੇ ਆਪਣੇ ਪੀਰੋ ਮੁਰਸ਼ਦ ਦੀ ਅਗਵਾਈ ਅਧੀਨ ਇਬਾਦਤ ਅਤੇ ਰਿਆਜ਼ਤ ਵਿੱਚ ਲੀਨ ਰਹਿ ਕੇ ਰੂਹਾਨੀ ਤਰੱਕੀ ਪ੍ਰਾਪਤ ਕਰਨੀ ਸ਼ੁਰੂ ਕਰ ਦਿੱਤੀ। ਖਵਾਜਾ ਕੁਤਬ ਸਾਹਿਬ ਵੀ ਸ਼ੇਖ ਫਰੀਦ ਦੀ ਬਾਤਨੀ ਤਰਬੀਅਤ ਵੱਲ ਵਿਸ਼ੇਸ਼ ਧਿਆਨ ਦਿੰਦੇ। ਦਿੱਲੀ ਵਿਖੇ ਆਪ ਜੀ ਦੀ ਪਵਿੱਤਰਤਾ ਅਤੇ ਬੰਦਗੀ ਦੀ ਚਰਚਾ ਹੋਣ ਲੱਗੀ ਤੇ ਲੋਕ ਆਪ ਜੀ ਦਾ ਦੀਦਾਰ ਕਰਨ ਆਉਣ ਲੱਗ ਪਏ। ਆਪ ਜੀ ਇਕਾਂਤ ਵਿੱਚ ਰਹਿ ਕੇ ਇਬਾਦਤ ਕਰਨੀ ਚਾਹੁੰਦੇ ਸਨ। ਪੀਰੋ ਮੁਰਸ਼ਿਦ ਦੀ ਇਜਾਜ਼ਤ ਨਾਲ ਆਪ ਹਾਂਸੀ ਜ਼ਿਲ੍ਹਾ ਹਿਸਾਰ ਵਿਖੇ ਆ ਗਏ। ਇੱਥੇ ਆਪ ਜੀ ਦਾ ਬਹੁਤਾ ਸਮਾਂ ਇਬਾਦਤ ਤੇ ਰਿਆਜ਼ਤ ਵਿੱਚ ਬੀਤਦਾ। ਹਾਂਸੀ ਵਿਖੇ ਵੀ ਆਪ ਜੀ ਦੀ ਉਪਮਾ ਦੂਰ ਦੂਰ ਤੱਕ ਫੈਲ ਗਈ। ਰੂਹਾਨੀਅਤ ਦੇ ਤਲਬਗਾਰ ਆਪ ਦੇ ਦੀਦਾਰ ਲਈ ਦੂਰੋਂ ਦੂਰੋਂ ਆਉਣ ਲੱਗੇ। ਆਪ ਹਾਂਸੀ ਵਿਖੇ ਹੀ ਸਨ ਜਦੋਂ ਆਪ ਜੀ ਨੂੰ ਹਜ਼ਰਤ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਦੇ ਦੇਹਾਂਤ ਦੀ ਖਬਰ ਮਿਲੀ। ਹਜ਼ਰਤ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਨੇ ਆਪਣੀ ਹਯਾਤੀ ਦੌਰਾਨ ਹੀ ਹਜ਼ਰਤ ਬਾਬਾ ਸ਼ੇਖ ਫਰੀਦ ਨੂੰ ਆਪਣਾ ਪ੍ਰਮੁੱਖ ਖਲੀਫਾ ਬਣਾਉਣ ਦਾ ਨਿਰਣਾ ਕਰ ਲਿਆ ਸੀ। ਹਜ਼ਰਤ ਕਾਕੀ ਸਨ 1235 ਈਸਵੀ ਨੂੰ ਹਜ਼ਰਤ ਸ਼ੇਖ ਅਲੀ ਸੰਜਰੀ ਦੀ ਖਾਨਕਾਹ ਵਿਖੇ ਹੋ ਰਹੀ ਮਹਿਫਲੇ ਸਮਾਂ ਵਿੱਚ ਭਾਗ ਲੈ ਰਹੇ ਸਨ। ਕਵਾਲਾ ਨੇ ਹਜ਼ਰਤ ਅਹਿਮਦ ਜਾਮ ਦੀ ਗਜ਼ਲ ਦਾ ਇਹ ਸ਼ੇਰ ਪੜਿਆ, ਕੁਸ਼ਤ ਗਾਨੇ ਖੰਜਰੇ ਤਸਲੀਮ ਰਾਹ, ਕੁਸ਼ਤ ਗਾਨੇ ਖੰਜਰੇ ਤਸਲੀਮ ਰਾਹ, ਹਰ ਜ਼ਮਾ ਅਜ਼ ਗੈਬ ਜਾਣੈ ਦਿਗਰ ਅਸਤ। ਇਸ ਦਾ ਭਾਵ ਸਮਰਪਣ ਦੇ ਖੰਜਰ ਨਾਲ ਘਾਇਲ ਹੋਣ ਵਾਲਿਆਂ ਨੂੰ ਹਰ ਪਾਲੇ ਦਰਗਾਹ ਤੋਂ ਨਵੀਂ ਜ਼ਿੰਦਗੀ ਮਿਲਦੀ ਹੈ। ਸ਼ੇਰ ਸੁਣਦਿਆਂ ਹੀ ਹਜ਼ਰਤ ਕਾਕੀ ਉੱਪਰ ਵਜਦ ਧਾਰੀ ਹੋ ਗਿਆ। ਆਪ ਰੂਹਾਨੀ ਕੈਫੀਅਤ ਵਿੱਚ ਬੇਸੁੱਧ ਹੋ ਗਏ। ਆਪ ਨੂੰ ਆਪ ਜੀ ਦੇ ਟਿਕਾਣੇ ਮਹਿਰੌਲੀ ਲਿਆਂਦਾ ਗਿਆ। ਜਦੋਂ ਹੋਸ਼ ਆਉਂਦੀ ਕਵਾਲਾ ਨੂੰ ਉਹੀ ਸ਼ੇਰ ਪੜਨ ਲਈ ਕਹਿੰਦੇ। ਸੁਣਦਿਆਂ ਫਿਰ ਉਨਮਾਦ ਦੀ ਅਵਸਥਾ ਵਿੱਚ ਚਲੇ ਜਾਂਦੇ। ਆਖਰ ਚਾਰ ਦਿਨ ਚਾਰ

ਰਾਤਾਂ ਇਹੀ ਸਿਲਸਿਲਾ ਚੱਲਦਾ ਰਿਹਾ। ਪੰਜਵੀਂ ਰਾਤ ਨਵੰਬਰ 1235 ਈਸਵੀ ਨੂੰ ਆਪ ਦੀ ਮੁਕੱਦਸ ਰੂਹ ਬਾਰਗਾਹ ਇਲਾਹੀ ਲਈ ਕੂਚ ਕਰ ਗਈ। ਹਜ਼ਰਤ ਬਾਬਾ ਸ਼ੇਖ ਫਰੀਦ ਜੀ ਨੂੰ ਜਦੋਂ ਆਪਣੇ ਪੀਰੋ ਮੁਰਸ਼ਦ ਦੇ ਦੇਹਾਂਤ ਦੀ ਖਬਰ ਮਿਲੀ ਤਾਂ ਆਪ ਦਿੱਲੀ ਨੂੰ ਰਵਾਨਾ ਹੋ ਗਏ। ਆਪ ਦੇ ਦਿੱਲੀ ਪਹੁੰਚਣ ਤੇ ਕਾਜ਼ੀ ਹਮੀਦੁਦੀਨ ਨਗੌਰੀ ਨੇ ਚਿਸ਼ਤੀ ਸਿਲਸਿਲੇ ਵਿੱਚ ਪੀੜ੍ਹੀ ਦਰ ਪੀੜ੍ਹੀ ਚੱਲੀਆਂ ਆ ਰਹੀਆਂ ਵਸਤਾਂ, ਖਿਰਕਾ, ਸਜਾਦਾ, ਦਸਤਾਰ, ਖੜਾਵਾਂ ਹਜ਼ਰਤ ਕੁਤਬ ਸਾਹਿਬ ਦੇ ਹੁਕਮ ਅਨੁਸਾਰ ਸ਼ੇਖ ਬਾਬਾ ਫਰੀਦ ਜੀ ਨੂੰ ਸੌਂਪ ਦਿੱਤੀਆਂ। ਇਸ ਤਰ੍ਹਾਂ ਬਾਬਾ ਸ਼ੇਖ ਫਰੀਦ ਹਜ਼ਰਤ ਕਾਕੀ ਦੇ ਪ੍ਰਮੁੱਖ ਖਲੀਫਾ ਬਣੇ ਅਤੇ ਦਿੱਲੀ ਦੀ ਖਾਨਕਾਹ ਦੀ ਜ਼ਿੰਮੇਵਾਰੀ ਸੰਭਾਲੀ।

ਸਰੋਤਿਓ, ਘੜੀ ਦੀਆਂ ਸੂਈਆਂ ਇਜਾਜ਼ਤ ਨਹੀਂ ਦੇ ਰਹੀਆਂ ਆਪਣੇ ਖਾਕਸਾਰ ਬਲਜੀਤ ਸ਼ਰਮਾ ਤੇ ਮਮਤਾ ਅਰੋੜਾ ਜੀ ਨੂੰ ਆਪਣਾ ਵਿਰਸਾ ਆਪਣਾ ਸੱਭਿਆਚਾਰ ਪ੍ਰੋਗਰਾਮ ਦੇ ਅੰਤਰਗਤ ਨਵਾਂ ਸਿਲਸਿਲਾ ਹਜ਼ਰਤ ਬਾਬਾ ਸ਼ੇਖ ਫਰੀਦ ਜੀ ਸੰਪੂਰਨ ਕਰਨ ਦੀ ਦਿਓ ਆਗਿਆ। ਆਸ ਰੱਖਦੇ ਹਾਂ ਦੋਸਤੋ ਆਪ ਜੀ ਨੂੰ ਇਹ ਸਿਲਸਿਲਾ ਜ਼ਰੂਰ ਪਸੰਦ ਆਵੇਗਾ ਤੇ ਆਪ ਇਸ ਸਿਲਸਿਲੇ ਪ੍ਰਤੀ ਆਪਣੀ ਪੋਜ਼ਿਟਿਵ ਰਾਏ ਸਾਡੇ ਤੱਕ ਸਰੋਤਾ ਮੰਚ ਰਾਹੀ, ਇਸ ਤੋਂ ਇਲਾਵਾ ਆਪਣੀਆਂ ਚਿੱਠੀਆਂ ਲਿਖ ਕੇ ਜ਼ਰੂਰ ਭੇਜੋਗੇ, ਇਸ ਉਮੀਦ ਦੇ ਨਾਲ ਕਿ ਅਸੀਂ ਅਗਲੀ ਵਾਰ ਅਗਲੇ ਸਿਲਸਿਲੇ ਦੇ ਵਿੱਚ ਹੋਰ ਜ਼ੋਰ ਨਾਲ, ਹੋਰ ਤਿਆਰੀ ਨਾਲ, ਹੋਰ ਮਿਹਨਤ ਨਾਲ, ਹੋਰ ਸਿਦਕ ਨਾਲ, ਹੋਰ ਸਿਰੜ ਨਾਲ ਤੇ ਹੋਰ ਮਿਹਨਤ ਨਾਲ ਆਪ ਜੀ ਦੇ ਅੱਗੇ ਪੇਸ਼ ਹੁੰਦੇ ਰਹੀਏ। ਖੁਸ਼ ਰਹੋ, ਆਬਾਦ ਰਹੋ, ਰੱਬ ਰਾਖਾ, ਆਮੀਨ, ਅੱਲਾਹ ਨਿਘੇ ਬਾਨ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਵਿਸ਼ੇਸ਼ ਦਿਸ਼ਾ ਨਿਰਦੇਸ਼ ਤਕਨੀਕੀ ਸਹਿਯੋਗ ਤੇ ਐਡੀਟਿੰਗ ਦੇ ਵਿੱਚ ਆਪਣਾ ਕਮਾਲ ਦਿਖਾਉਣਗੇ ਮੈਡਮ ਮਮਤਾ ਅਰੋ।

ਤੁਸੀਂ ਆਨੰਦ ਮਾਣ ਰਹੇ ਹੋ ਸਿਲਸਿਲਾ ਪਿੰਡਾਂ ਵਾਲੇ ਤੇ ਅੱਜ ਤੁਸੀਂ ਸੁਣਿਆ ਵਿਸ਼ਾ ਸ਼ੇਖ ਫਰੀਦ ਜੀ ਵਾਚਕ ਸੀ ਬਲਜੀਤ ਸ਼ਰਮਾ ਪ੍ਰੋਗਰਾਮ ਦਾ ਸੰਪਾਦਨ ਕੀਤਾ ਸਤਪਾਲ ਬਰਾੜ ਤੇ ਮਮਤਾ ਅਰੋੜਾ ਨੇ

0: ਸਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਤੋਂ ਹਰ ਸ਼ਨੀਵਾਰ ਸਵੇਰੇ 10:30 ਵਜੇ ਤੁਸੀਂ ਸੁਣਦੇ ਹੋ ਸਾਹਿਤਕ ਅਦਬੀ ਪ੍ਰੋਗਰਾਮ ਸੁਖਨ ਦੇ ਵਾਰਿਸ ਅਤੇ ਇਸ ਵਾਰ ਯਾਨੀ ਕਿ 23 ਮਈ ਦਿਨ ਸ਼ਨੀਵਾਰ ਨੂੰ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਰੂਬਰੂ ਹੋਵੇਗੀ ਕਹਾਣੀ ਰੰਗਮੰਚ ਅਤੇ ਸ਼ਾਇਰੀ ਨੂੰ ਪਰਨਾਈ ਇੱਕ ਸ਼ਖਸੀਅਤ ਸਿਮਰਨ ਅਕਸ।
1: ਮੁਹੱਬਤ ਲਿਖਾਂਗੀ ਬਗਾਵਤ ਲਿਖਾਂਗੀ ਮੈਂ ਦੋਹਾਂ ਨੂੰ ਰੂਹ ਦੀ ਜ਼ਰੂਰਤ ਲਿਖਾਂਗੀ ਲਿਖਾਂਗੀ ਕਿ ਲਿਖਣਾ ਨਾ ਲਿਖਣੇ ਦੀ ਖਾਤਰ ਲਿਖਾਂਗੀ ਕਿ ਲਿਖਣਾ ਨਾ ਲਿਖਣੇ ਦੀ ਖਾਤਰ ਮੈਂ ਲਿਖਣੇ ਨੂੰ ਕਲਮੀ ਇਬਾਦਤ ਕਹਾਂਗੀ।
0: ਵਾਹ, ਮੁਲਾਕਾਤੀ ਰਹਾਂਗਾ ਮੈਂ ਮਨਦੀਪ ਰਜੌਰਾ। ਸੋ ਸੁਣਨਾ ਜ਼ਰੂਰ ਦਿਨ ਸ਼ਨੀਵਾਰ ਸਵੇਰੇ 10:30 ਵਜੇ ਆਕਾਸ਼ਵਾਣੀ ਐਫ ਐਮ ਬਠਿੰਡਾ ਤੋਂ ਪ੍ਰੋਗਰਾਮ ਸੁਖਨ ਦੇ ਵਾਰਿਸ।
2: ਪੇਸ਼ ਹੈ ਸਭ ਕਾ ਫੇਵਰੇਟ
3: ਅਰਖ ਗੁਲਾਬ, ਅਰਖ ਕੇਵੜਾ, ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ ਮੌਜ ਬਹਾਰ, ਤਨ ਮਨ ਕੋ ਤਾਜ਼ਾ ਕਰ ਜਾਏ।
4: ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 23 ਮਈ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਤੁਸੀਂ ਸੁਣੋਗੇ ਹਫਤਾਵਾਰੀ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ।

FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਰਾਹੀਂ ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਨਾਂ ਨਾਲ। ਤੁਸੀਂ ਆਨੰਦ ਮਾਣਿਆ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦਾ ਤੇ ਕੁਝ ਹੀ ਪਲ ਬਾਅਦ ਠੀਕ 6:20 ਤੇ ਤੁਸੀਂ ਸੁਣ ਸਕੋਗੇ ਪ੍ਰਦੇਸ਼ਕ ਖਬਰਾਂ।

0: ये मेरा छोटा भरा है ना, बहुत शरारती है। कॉलेज विच मार्कशीट फोटोशॉप करके पापा नु दिखाउंदा सी। कल मैं लाइट दे बिल ते जीरो अमाउंट देखी, मैं सोचा इसने पक्का फोटोशॉप किता होगा, नहीं तो जीरो बिजली बिल किवें पॉसिबल है। पूछा ते आखन लगा, वीर जी सब ऊपर वाले दी मेरे सोलर पैनल है ना। मैं क्या, ओहे ठीक है पुत्र।
1: पीएम सूर्य घर मुफ्त बिजली योजना, जुड़न लई रजिस्टर करो pmsuryaghar.gov.in।
2: हर घर सूर्य घर।
3: नमस्कार, ए आकाशवाणी है। हुण तुसी सरबजीत कौर तो प्रादेशिक खबरां सुनो। पहला इस बुलेटिन दियां खास खबरां। पंजाब पुलिस ने एक वड्डी कामयाबी हासिल करदियां देश भर दे स्कूलां ते होर संवेदनशील स्थानां ते बंब ते झूठे ईमेल भेजण विच शामिल नेटवर्क दा पर्दाफाश कीता है। CBSE ने 12वीं जमात दियां बोर्ड परीक्षावां दियां उत्तर पुस्तिकावां दियां स्कैन कीतियां कापियां प्राप्त करन दी आखिरी तरीक एक दिन वधा के 24 मई कीती। मुख्यमंत्री भगवंत सिंह मान ने एशियाई हॉकी चैंपियंस ट्रॉफी संबंधी मीटिंग विच टूर्नामेंट लई हर संभव सहूलत नूं यकीनी बनाउण वास्ते पंजाब सरकार दी वचनबद्धता नूं दोहराया। पंजाब दे मंत्री गुरमीत सिंह खुडिया ने मलोट सड़क ते बनन वाले पक्के खालियां दा नींह पत्थर रख्या। IIT रोपड़ वल्लों अज युवा संगम पड़ा 6 तहत पंजाब वफद नूं बिहार लई रवाना कीता गया। हुण खबरां विस्थार नाल। पंजाब पुलिस ने देश भर के स्कूलों और होर संवेदनशील स्थानों से बंब के झूठे ईमेल भेजण विच शामिल एक नेटवर्क का पर्दाफाश करके एक वड्डी सफलता हासिल की थी। बांग्लादेश और पाकिस्तान स्थित व्यक्ति इस नेटवर्क का हिस्सा सन। अमृतसर के पुलिस कमिश्नर गुरप्रीत सिंह पुलर ने जानकारी दी है कि मुख्य मुलजम सौरभ विश्वास उफ माइकल, जो कि बांग्लादेश तो आया सी, नूं पश्चिम बंगाल तो गिरफ्तार किया गया है। श्री पुलर ने कहा कि क्योंकि अंतरराष्ट्रीय संबंध ने, इसलिए इंटरपोल तो भी मदद मांगी गई है। साइबर क्राइम विरोधी टीम वालों की गई जांच तो पता लग गया कि वह वख-वख फेसबुक ग्रुप्स राही ईमेल खातियां दी खरीदो फरोख्त करदा सी। करीब 300 जीमेल खाते हासिल किए गए ने, जिन्हां विचों 219 खाते बांग्लादेश स्थित एक व्यक्ति नूं भेजे गए सन। एक खाते बाद विच पाकिस्तान आधारित अणपछाते व्यक्तियों नूं सप्लाई किए गए सन, जिन्हां ने कथित तौर ते उन्हां दी वरतों बंब दी धमकी वाले ईमेल भेजण ते होर गैर कानूनी साइबर गतिविधियां नूं अंजाम देण लई कीती।
4: ਬੰਬ ਥਰੈਟ ਦੀਆਂ ਈਮੇਲ ਆ ਰਹੀਆਂ ਸੀ ਕੁਛ ਇੰਸਟੀਟਿਊਸ਼ਨਸ ਨੂੰ, ਇਹਨੂੰ ਟਰੈਕ ਕਰਦੇ ਕਰਦੇ ਵੈਸਟ ਬੰਗਾਲ ਸਾਡੀ ਟੀਮ ਪਹੁੰਚੀ। ਜਿਹੜਾ ਬੰਦਾ ਅਸੀਂ ਆਈਡੈਂਟੀਫਾਈ ਕੀਤਾ ਉਹਦਾ ਨਾਮ ਹੈਗਾ ਸੌਰਭ ਵਿਸ਼ਵਾਸ ਏਲੀਅਸ ਮਾਈਕਲ, ਤੇ ਅਰੈਸਟ ਇਹਦੀ ਪਾਈ ਹੈ ਵਿਸ਼ੇਕ ਪੁਲਿਸ ਅੰਮ੍ਰਿਤਸਰ ਦੇ ਵਿੱਚ। ਈਮੇਲ ਬਾਇੰਗ ਤੇ ਜਿਹੜਾ ਖਰੀਦੋ ਫੋਕਟ ਦਾ ਕੰਮ ਕਰਦਾ ਸੀਗਾ। ਫੇਸਬੁੱਕ ਗਰੁੱਪਸ ਯੂਜ਼ ਕੀਤੇ ਗਏ ਇਹਨਾਂ ਵੱਲੋਂ, 300 ਜੀਮੇਲ ਅਕਾਊਂਟਸ ਜਿਹੜੇ ਪਰਚੇਜ਼ ਕੀਤੇ ਗਏ ਆਨਲਾਈਨ ਪਲੇਟਫਾਰਮਸ ਤੋਂ, ਤੇ 219 ਜੀਮੇਲ ਅਕਾਊਂਟਸ ਜਿਹੜੇ ਆ ਉਹ ਇਕੱਲੇ ਨੂੰ ਬੰਗਲਾਦੇਸ਼ ਦੇ ਵਿੱਚ ਥਰੂ ਵਟਸਐਪ ਨੇ ਉਹ ਵੇਚੇ। ਜਿਹੜੇ ਪੈਸੇ ਲੈਣ ਦਾ ਤਰੀਕਾ ਇਹਨਾਂ ਦਾ ਕ੍ਰਿਪਟੋ ਕਰੰਸੀ USDT ਦੇ ਥਰੂ ਸੀਗਾ। ਇਹ ਜਿਹੜੀਆਂ ਈਮੇਲ ਅਕਾਊਂਟਸ ਨੇ ਇੱਕ ਪਾਕਿਸਤਾਨ ਬੇਸਡ ਬੰਦੇ ਨੂੰ ਦਿੱਤੇ ਗਏ ਸੀਗੇ, ਤੇ ਉਹ ਆਪਣੀਆਂ ਅਨਲੋਫਲ ਜਿਹੜੀਆਂ ਸਾਈਬਰ ਐਕਟੀਵਿਟੀਜ਼ ਇਹਦੇ ਨਾਲ ਕਰਦਾ ਸੀਗਾ। ਇਹਦੇ ਤੋਂ ਕਾਫੀ ਸਾਨੂੰ ਲੀਡਸ ਮਿਲੀਆਂ, ਕਾਫੀ ਕਲੈਰੀਫਾਈ ਹੋਈਆਂ ਚੀਜ਼ਾਂ ਕਿ ਕਿਸ ਤਰ੍ਹਾਂ ਇਹ ਸਾਰਾ ਓਪਰੇਸ਼ਨ ਚੱਲ ਰਿਹਾ ਸੀਗਾ।
3: ਕਈ CPU, ਕੰਪਿਊਟਰ ਹਾਰਡ ਡਿਸਕ, ਮੋਬਾਈਲ ਫੋਨ, 300 ਤੋਂ ਵੱਧ ਜੀਮੇਲ ID ਤੇ ਵੇਰਵੇ, ਪਾਸਵਰਡ ਅਤੇ 15 ਹੌਟਮੇਲ ਖਾਤੇ ਬਰਾਮਦ ਕੀਤੇ ਗਏ ਨੇ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਨੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੀਆਂ ਉੱਤਰ ਪੁਸਤਿਕਾਵਾਂ ਦੀਆਂ ਸਕੈਨ ਕੀਤੀਆਂ ਕਾਪੀਆਂ ਪ੍ਰਾਪਤ ਕਰਨ ਦੀ ਆਖਰੀ ਤਰੀਕ ਇੱਕ ਦਿਨ ਵਧਾ ਕੇ 24 ਮਈ ਕਰ ਦਿੱਤੀ ਏ। CBSE ਨੇ ਇਹ ਫੈਸਲਾ ਆਪਣੀ ਵੈਬਸਾਈਟ ਤੇ ਅਰਸੀਆਂ ਵਿੱਚ ਵਾਧੇ ਅਤੇ ਤਕਨੀਕੀ ਖਾਮੀਆਂ ਤੋਂ ਬਾਅਦ ਲਿਆ ਜੋ ਵਿਘਨ ਪਾ ਰਹੀਆਂ ਸਨ। ਬੋਰਡ ਨੇ ਕਿਹਾ ਕਿ ਵਿਦਿਆਰਥੀਆਂ ਕੋਲ ਆਪਣੀਆਂ ਉੱਤਰ ਪੁਸਤਿਕਾਵਾਂ ਦੀਆਂ ਸਕੈਨ ਕੀਤੀਆਂ ਕਾਪੀਆਂ ਪ੍ਰਾਪਤ ਕਰਨ ਤੋਂ ਬਾਅਦ ਮੁੜ ਮੁਲੰਕਣ ਲਈ ਅਰਜ਼ੀ ਦੇਣ ਲਈ 2 ਦਿਨ ਹੋਣਗੇ। ਪੰਜਾਬ ਭਾਰਤੀ ਹਾਕੀ ਦੇ ਇਤਿਹਾਸਕ ਦੌਰ ਦਾ ਅਹਿਮ ਹਿੱਸਾ ਬਣਨ ਲਈ ਤਿਆਰ ਏ। ਸੂਬਾ ਇਸ ਸਾਲ ਅਕਤੂਬਰ ਵਿਚ ਪਹਿਲੀ ਵਾਰ ਵੱਕਾਰੀ ਏਸ਼ੀਆਈ ਹਾਕੀ ਚੈਂਪੀਅਨਸ ਟਰਾਫੀ ਦੀ ਮੇਜ਼ਬਾਨੀ ਕਰਨ ਦੀਆਂ ਤਿਆਰੀਆਂ ਕਰ ਰਿਹਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਅੰਤਰਰਾਸ਼ਟਰੀ ਟੂਰਨਾਮੈਂਟ ਲਈ ਇੰਡੀਅਨ ਹਾਕੀ ਫੈਡਰੇਸ਼ਨ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਤੇ ਕਿਹਾ ਕਿ ਇਹ ਸਮਾਗਮ ਭਾਰਤੀ ਹਾਕੀ ਵਿਚ ਪੰਜਾਬ ਦੀ ਪਛਾਣ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਨੌਜਵਾਨਾਂ ਦੀ ਨਵੀਂ ਪੀੜ੍ਹੀ ਨੂੰ ਖੇਡਾਂ ਵੱਲ ਪ੍ਰੇਰਿਤ ਕਰੇਗਾ। ਹਾਕੀ ਇੰਡੀਆ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਿੱਸਾ ਲੈਣ ਵਾਲੇ ਖਿਡਾਰੀਆਂ ਅਤੇ ਅਧਿਕਾਰੀਆਂ ਲਈ ਵਿਸ਼ਵ ਪੱਧਰੀ ਪ੍ਰਬੰਧ, ਪੁਖਤਾ ਸੁਰੱਖਿਆ ਅਤੇ ਹਰ ਸੰਭਵ ਸਹੂਲਤ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਮੁੱਖ ਮੰਤਰੀ ਨੇ ਕਿਹਾ ਕਿ ਅਕਤੂਬਰ ਵਿਚ ਹੋਣ ਵਾਲੀ ਏਸ਼ੀਅਨ ਚੈਂਪੀਅਨਸ ਟਰਾਫੀ ਟੂਰਨਾਮੈਂਟ ਦੇ ਮੈਚ ਮੋਹਾਲੀ ਦੇ ਇਤਿਹਾਸਕ ਬਲਬੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ

ਅਤੇ ਜਲੰਧਰ ਦੇ ਸੁਰਜੀਤ ਹਾਕੀ ਸਟੇਡੀਅਮ ਵਿਚ ਖੇਡੇ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਸਮਾਗਮ ਦੀ ਸਫਲ ਮੇਜ਼ਬਾਨੀ ਆਲਮੀ ਖੇਡ ਨਕਸ਼ੇ ਤੇ ਪੰਜਾਬ ਦੇ ਅਕਸ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਸੂਬੇ ਭਰ ਦੇ ਨੌਜਵਾਨਾਂ ਨੂੰ ਖੇਡਾਂ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕਰੇਗੀ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਹਮੇਸ਼ਾ ਹਾਕੀ ਦੀ ਨਸਰੀ ਰਿਹਾ ਅਤੇ ਸਾਡੀ ਧਰਤੀ ਦੇ ਅਜਿਹੇ ਅੰਤਰਰਾਸ਼ਟਰੀ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਨਾਲ ਸਾਡੇ ਨੌਜਵਾਨਾਂ ਨੂੰ ਖੇਡ ਮੈਦਾਨਾਂ ਨਾਲ ਜੁੜਨ ਲਈ ਹੋਰ ਪ੍ਰੇਰਣਾ ਮਿਲੇਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਦੇ ਖੇਤੀਬਾੜੀ, ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਦੇ ਵਸਨੀਕਾਂ ਨੂੰ ਖੇਤੀਬਾੜੀ ਸੈਕਟਰ ਲਈ ਸਿੰਜਾਈ ਅਤੇ ਪੀਣ ਵਾਲਾ ਸਾਫ਼ ਸੁਥਰਾ ਪਾਣੀ ਮੁਹੱਈਆ ਕਰਾਉਣ ਲਈ ਜੰਗੀ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ। ਇਹ ਗੱਲ ਉਨ੍ਹਾਂ ਅੱਜ ਲੰਬੀ ਹਲਕੇ ਦੇ ਪਿੰਡ ਬਲੋਸ਼ਕੇਰਾ ਵਿਖੇ ਮਲੋਟ ਸੜਕ ਤੇ ਬਣਨ ਵਾਲੇ ਪੱਕੇ ਖਾਲਿਆਂ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਕਹੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖਾਲਿਆਂ ਦੀ ਮੁੜ ਉਸਾਰੀ ਤੇ ਸਰਕਾਰ ਵੱਲੋਂ 3,19,00,000 ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਹਰ ਇਨਸਾਨ ਨੂੰ ਪਾਣੀ ਬਚਾਉਣ ਲਈ ਯਤਨਸ਼ੀਲ ਰਹਿਣਾ ਚਾਹੀਦਾ ਤਾਂ ਜੋ ਭਵਿੱਖ ਵਿਚ ਪਾਣੀ ਦੇ ਸੰਕਟ ਦਾ ਸਾਹਮਣਾ ਨਾ ਕਰਨਾ ਪਵੇ। ਸਰਕਾਰ ਵੱਲੋਂ 15,000 ਕਿਲੋਮੀਟਰ ਤੋਂ ਵੱਧ ਨਹਿਰਾਂ, ਰਜਵਾਹੀ ਤੇ ਕੱਸੀਆਂ ਨੂੰ ਪੱਕਾ ਕੀਤਾ ਗਿਆ ਤਾਂ ਜੋ ਟੇਲ ਤੇ ਪੈਂਦੇ ਪਿੰਡਾਂ ਨੂੰ ਖੇਤੀਬਾੜੀ ਅਤੇ ਪੀਣ ਲਈ ਸਾਫ਼ ਸੁਥਰਾ ਪਾਣੀ ਮੁਹੱਈਆ ਹੋ ਸਕੇ। ਉਨ੍ਹਾਂ ਦੱਸਿਆ ਕਿ ਰਾਜ ਵਿਚ ਹੁਣ 75% ਨਹਿਰੀ ਪਾਣੀ ਨੂੰ ਵਰਤੋਂ ਵਿਚ ਲਿਆਂਦਾ ਗਿਆ ਹੈ। ਕੈਬਨਿਟ ਮੰਤਰੀ ਨੇ ਆਪਣੇ ਦੌਰੇ ਦੌਰਾਨ ਲੰਬੀ ਹਲਕੇ ਦੇ ਪਿੰਡਾਂ ਨੂੰ ਜੋੜਨ ਵਾਲੀਆਂ 33 ਕਿਲੋਮੀਟਰ ਲੰਮੀਆਂ ਲਿੰਕ ਸੜਕਾਂ ਦੀ ਮੁੜ ਉਸਾਰੀ ਅਤੇ ਮੁਰੰਮਤ ਦੇ ਕੰਮਾਂ ਦੀ ਸ਼ੁਰੂਆਤ ਕਰਵਾਈ ਤੇ ਦੱਸਿਆ ਕਿ ਇਨ੍ਹਾਂ ਸੜਕਾਂ ਤੇ 14 ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਹਲਕੇ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਨ੍ਹਾਂ ਸੜਕਾਂ ਦੇ ਬਣਨ ਨਾਲ ਲੋਕਾਂ ਨੂੰ ਆਵਾਜਾਈ ਲਈ ਹੋਰ ਬਿਹਤਰ ਸਹੂਲਤ ਮਿਲੇਗੀ ਅਤੇ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਹੀਂ ਪੇਸ਼ ਆਏਗੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਅਬੋਹਰ ਤੋਂ ਸਾਬਕਾ ਵਿਧਾਇਕ ਸਾਹੀ ਰਾਮ ਬਿਸ਼ਨੋਈ ਚੌਧਰੀ ਦੇ ਦੇਹਾਂਤ ਤੇ ਦੁੱਖ ਜ਼ਾਹਿਰ ਕੀਤਾ ਹੈ। ਸ੍ਰੀ ਸੰਧਵਾ ਨੇ ਕਿਹਾ ਕਿ ਰਾਜਨੀਤੀ ਪ੍ਰਤੀ ਉਨ੍ਹਾਂ ਦਾ ਅਟੁੱਟ ਸਮਰਪਣ ਹਮੇਸ਼ਾ ਸਾਨੂੰ ਪ੍ਰੇਰਿਤ ਕਰੇਗਾ ਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਰਾਹ ਦਸੇਰਿਆ ਬਣਾ ਰਹੇਗਾ। ਭਾਰਤੀ ਤਕਨਾਲੋਜੀ ਸੰਸਥਾ ਰੋਪੜ IIT ਰੋਪੜ, ਜੋ ਕਿ ਯੁਵਾ ਸੰਗਮ ਪਹਿਲਕਦਮੀ ਅਧੀਨ ਪੰਜਾਬ ਦੀ ਨੋਡਲ ਸੰਸਥਾ ਹੈ, ਨੇ ਅੱਜ ਯੁਵਾ ਸੰਗਮ ਪੜਾਅ 6 ਤਹਿਤ ਪੰਜਾਬ ਵਫਦ ਨੂੰ ਬਿਹਾਰ ਲਈ ਰਵਾਨਾ ਕੀਤਾ। ਇਹ ਸਿੱਖਿਆ ਮੰਤਰਾਲੇ ਦੀ ਏਕ ਭਾਰਤ ਸ਼੍ਰੇਸ਼ਠ ਭਾਰਤ ਮੁਹਿੰਮ ਦਾ ਪ੍ਰਮੁੱਖ ਪ੍ਰੋਗਰਾਮ ਹੈ। ਇਸ ਮੌਕੇ ਹੋਏ ਸਮਾਰੋਹ ਵਿਚ IIT ਰੋਪੜ ਦੇ ਡਾਇਰੈਕਟਰ ਪ੍ਰੋਫੈਸਰ ਰਾਜੀਵ ਅਹੁਜਾ ਤੇ ਰੂਪਨਗਰ ਦੇ ਡਿਪਟੀ ਕਮਿਸ਼ਨਰ ਸ੍ਰੀ ਆਦਿਤਿਆ ਦਾਚਲਵਾਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਰੋਹ ਵਿਚ IIT ਰੋਪੜ ਦੇ ਯੁਵਾ ਸੰਗਮ ਨੋਡਲ ਅਫਸਰ ਅਤੇ ਐਸੋਸੀਏਟ ਪ੍ਰੋਫੈਸਰ ਡਾਕਟਰ ਸੋਮਦੇਵ ਕਾਰ ਅਤੇ ਸੰਸਥਾ ਦੇ ਹੋਰ ਮੈਂਬਰ ਵੀ ਹਾਜ਼ਰ ਸਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਮੁਤਾਬਿਕ ਦੇਸ਼ ਦੇ ਵੱਖ ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚਕਾਰ ਏਕਤਾ ਦੇ ਬੰਧਨ ਨੂੰ ਮਜ਼ਬੂਤ ਕਰਨ ਲਈ ਤਿਆਰ ਕੀਤਾ ਗਿਆ ਯੁਵਾ ਸੰਗਮ 5 ਤੋਂ 7 ਦਿਨਾਂ ਦੇ ਅਨੁਭਵ ਆਧਾਰਿਤ ਯਾਤਰਾ ਰਾਹੀਂ ਵੱਖ ਵੱਖ ਖੇਤਰਾਂ ਦੇ ਨੌਜਵਾਨਾਂ ਨੂੰ ਇਕ ਥਾਂ ਲਿਆਉਂਦਾ ਹੈ। ਪੜਾਅ 6 ਵਿਚ ਪੰਜਾਬ ਨੂੰ ਬਿਹਾਰ ਨਾਲ ਜੋੜਿਆ ਗਿਆ, ਜਿਸ ਵਿਚ IIT ਰੋਪੜ ਪੰਜਾਬ ਲਈ ਪ੍ਰੋਗਰਾਮ ਦਾ ਤਾਲਮੇਲ ਕਰ ਰਿਹਾ ਅਤੇ IIT ਪਟਨਾ ਮੇਜ਼ਬਾਨ ਸੰਸਥਾ ਏ। ਪ੍ਰੋਗਰਾਮ ਸੈਰ ਸਪਾਟੇ ਅਤੇ ਆਪਸੀ ਸਬੰਧਾਂ ਜਿਹੇ 5 ਵਿਸ਼ਿਆਂ ਤੇ ਆਧਾਰਿਤ ਏ। ਕੇਂਦਰੀ ਸਿਹਤ ਮੰਤਰਾਲੇ ਨੇ ਪ੍ਰੇਗਾਵਲੀਨ ਦਵਾਈ ਨੂੰ ਦਵਾਈਆਂ ਬਾਰੇ ਨਿਯਮਾਂ ਤੇ ਸ਼ਡਿਊਲ H1 ਵਿਚ ਸ਼ਾਮਲ ਕਰਨ ਲਈ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਹ ਨਿਯਮਾਂ ਨੂੰ ਮਜ਼ਬੂਤ ਕਰੇਗਾ ਅਤੇ ਨੌਜਵਾਨਾਂ ਵਿਚ ਇਸ ਦੀ ਦੁਰਵਰਤੋਂ ਨੂੰ ਰੋਕੇਗਾ। ਇਹ ਫੈਸਲਾ ਕੁਝ ਰਾਜਾਂ ਵਿਚ ਪ੍ਰੇਗਾਵਲੀਨ ਦੀ ਦੁਰਵਰਤੋਂ ਦੇ ਮੱਦੇਨਜ਼ਰ ਲਿਆ ਗਿਆ ਹੈ। IPL ਕ੍ਰਿਕਟ ਵਿਚ ਅੱਜ ਸਨਰਾਈਜ਼ਰਸ ਹੈਦਰਾਬਾਦ ਦਾ ਹੈਦਰਾਬਾਦ ਵਿਚ ਰਾਇਲ ਚੈਲੇਂਜਰਜ਼ ਬੰਗਲੁਰੂ ਨਾਲ ਮੁਕਾਬਲਾ ਹੋਏਗਾ। ਇਹ ਮੈਚ ਸ਼ਾਮੀ 7:30 ਵਜੇ ਖੇਡਿਆ ਜਾਏਗਾ। ਆਖਿਰ ਚ ਖਾਸ ਖਬਰਾਂ ਇਕ ਵਾਰ ਫੇਰ। ਪੰਜਾਬ ਪੁਲਿਸ ਨੇ ਇਕ ਵੱਡੀ ਕਾਮਯਾਬੀ ਹਾਸਲ ਕਰਦਿਆਂ ਦੇਸ਼ ਭਰ ਦੇ ਸਕੂਲਾਂ ਤੇ ਹੋਰ ਸੰਵੇਦਨਸ਼ੀਲ ਸਥਾਨਾਂ ਤੇ ਬੰਬ ਦੇ ਝੂਠੇ ਈਮੇਲ ਭੇਜਣ ਵਿਚ ਸ਼ਾਮਲ ਨੈਟਵਰਕ ਦਾ ਪਰਦਾ ਫਾਸ਼ ਕੀਤਾ। CBSE ਨੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੀਆਂ ਉੱਤਰ ਪੁਸਤਿਕਾਵਾਂ ਦੀਆਂ ਸਕੈਨ ਕੀਤੀਆਂ ਕਾਪੀਆਂ ਪ੍ਰਾਪਤ ਕਰਨ ਦੀ ਆਖਰੀ ਤਰੀਕ 1 ਦਿਨ ਵਧਾ ਕੇ 24 ਮਈ ਕੀਤੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਏਸ਼ੀਆਈ ਹਾਕੀ ਚੈਂਪੀਅਨਸ ਟਰਾਫੀ ਸਬੰਧੀ ਮੀਟਿੰਗ ਵਿਚ ਟੂਰਨਾਮੈਂਟ ਲਈ ਹਰ ਸੰਭਵ ਸਹੂਲਤ ਨੂੰ ਯਕੀਨੀ ਬਣਾਉਣ ਵਾਸਤੇ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਤੇ ਪੰਜਾਬ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਮਲੋਟ ਸੜਕ ਤੇ ਬਣਨ ਵਾਲੇ ਪੱਕੇ ਖਾਲਿਆਂ ਦਾ ਨੀਂਹ ਪੱਥਰ ਰੱਖਿਆ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਐਫਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਓਨ ਏਆਈਆਰ ਰਾਹੀਂ ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਨਾਂ ਨਾਲ। ਇਸ ਵੇਲੇ ਸ਼ਾਮ ਦੇ 6:30 ਤੇ 25 ਸਕਿੰਟ ਹੋ ਰਹੇ ਨੇ। ਹੁਣ ਪੇਸ਼ ਹੈ ਨੌਜਵਾਨ ਸਰੋਤਿਆਂ ਦਾ ਪ੍ਰੋਗਰਾਮ ਯੁਵਾਨੀ।

0: ਸਾਥੀ ਸਰੋਤਿਓ ਨਮਸਕਾਰ, ਕੀ ਹਾਲ ਚਾਲ ਨੇ ਤੁਹਾਡੇ ਸਾਰੇ ਹੀ ਨੌਜਵਾਨ ਦੋਸਤ ਤੇ ਸਾਰੇ ਹੀ ਸਰੋਤੇ? ਬਹੁਤ ਵਧੀਆ ਹੋਣਗੇ, ਗਰਮੀ ਤੇ ਲੂ ਦੀ ਮਾਰ ਤੋਂ ਬਚੇ ਹੋਏ ਹੋਣਗੇ ਤੇ ਸਾਰੇ ਹੀ ਪ੍ਰਬੰਧ ਉਹ ਆਪਣੇ ਆਪ ਨੂੰ, ਆਪਣੇ ਸਰੀਰ ਨੂੰ, ਆਪਣੇ ਪਰਿਵਾਰ ਨੂੰ ਗਰਮੀ ਤੋਂ ਬਚਾਉਣ ਵਾਸਤੇ ਕਰ ਰਹੇ ਹੋਣਗੇ ਤੇ ਤੁਹਾਡੇ ਮਨੋਰੰਜਨ ਦਾ ਪ੍ਰਬੰਧ ਕਰ ਰਿਹਾ ਆਕਾਸ਼ਵਾਣੀ FM ਬਠਿੰਡਾ। ਅੱਜ ਦੇ ਪ੍ਰੋਗਰਾਮ ਯੁਵਾਨੀ ਚ ਤੁਸੀਂ ਸੁਣੋਗੇ ਇੱਕ ਖਾਸ ਮੁਲਾਕਾਤ ਮਨਦੀਪ ਸਿੱਧੂ ਹੋਰਾਂ ਦੇ ਨਾਲ। ਗੱਲਬਾਤ ਕਰ ਰਹੇ ਨੇ ਨਿਤੀਸ਼, ਔਰ ਸੁਣਦੇ ਹਾਂ ਮੁਲਾਕਾਤ ਤੋਂ ਪਹਿਲਾਂ ਚੰਦ ਸੰਦੇਸ਼।
1: ਦੀਦੀ ਵੇਖੋ,
2: ਹੈਪੀ ਸੁਲਵਾ ਬਰਥਡੇ।
1: ਦਿਖਾ, ਵਾਹ, ਮੇਰਾ ਫੇਵਰੇਟ ਕਲਰ।
2: ਹਮੇਸ਼ਾ ਸ਼ਾਪਿੰਗ
1: ਜਾਣਦਾ ਹਾਂ ਮਾਂ, ਖਰਚੇ ਕਰਨ ਦੀ ਇਹੀ ਉਮਰ ਹੈ, ਰਾਈਟ?
3: ਸੇਵਿੰਗ ਕਰਨ ਦੀ ਵੀ ਇਹੀ ਉਮਰ ਹੈ।
4: ਪਤਾ ਹੈ ਬਾਪੂ, ਸੇਵ ਕਰੋ, ਸਹੀ ਥਾਂ ਤੇ ਨਿਵੇਸ਼ ਕਰੋ, ਮੂਲ ਰਕਮ ਤੇ ਵਿਆਜ ਮਿਲੇਗਾ, ਜਿਸ ਨੂੰ ਦੁਬਾਰਾ ਨਿਵੇਸ਼ ਕਰਨ ਤੇ ਵਿਆਜ ਮਿਲਦਾ ਰਹੇਗਾ।
5: ਮੈਨੂੰ ਪਤਾ ਹੈ ਨਾ,
4: RBI ਕਹਿੰਦਾ ਹੈ
6: ਕਰੋ ਸਹੀ ਸ਼ੁਰੂਆਤ, ਬਣੋ ਵਿੱਤੀ ਤੌਰ ਤੇ ਸਮਾਰਟ।
7: पेश है सबका फेवरेट
8: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।
9: CAPF NCGHS मुलाजमा दे लई हुन कैशलेस मेडिकल सुविधावां मौजूद ने, पर किथे?
10: मालवादा प्रमाणित हॉस्पिटल, मैक्स सुपर स्पेशलिटी हॉस्पिटल बठिंडा। वधेरी जानकारी लई कॉल करो 0164521200।
11: ਸਰੋਤਿਓ, ਆਕਾਸ਼ਵਾਣੀ FM ਬਠਿੰਡਾ ਤੋਂ ਹਰ ਸ਼ਨੀਵਾਰ ਸਵੇਰੇ 10:30 ਵਜੇ ਤੁਸੀਂ ਸੁਣਦੇ ਹੋ ਸਾਹਿਤਕ ਅਦਬੀ ਪ੍ਰੋਗਰਾਮ ਸੁਖਨ ਦੇ ਵਾਰਿਸ, ਅਤੇ ਇਸ ਵਾਰ ਯਾਨੀ ਕਿ 23 ਮਈ ਦਿਨ ਸ਼ਨੀਵਾਰ ਨੂੰ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਰੂਬਰੂ ਹੋਵੇਗੀ ਕਹਾਣੀ, ਰੰਗਮੰਚ ਅਤੇ ਸ਼ਾਇਰੀ ਨੂੰ ਪਰਨਾਈ ਇੱਕ ਸ਼ਖਸੀਅਤ ਸਿਮਰਨ ਅਕਸ।
12: ਮੁਹੱਬਤ ਲਿਖਾਂਗੀ, ਬਗਾਵਤ ਲਿਖਾਂਗੀ, ਮੈਂ ਦੋਹਾਂ ਨੂੰ ਰੂਹ ਦੀ ਜ਼ਰੂਰਤ ਲਿਖਾਂਗੀ। ਲਿਖਾਂਗੀ ਕਿ ਲਿਖਣਾ ਨਾ ਲਿਖਣੇ ਦੀ ਖਾਤਰ, ਲਿਖਾਂਗੀ ਕਿ ਲਿਖਣਾ ਨਾ ਲਿਖਣੇ ਦੀ ਖਾਤਰ, ਮੈਂ ਲਿਖਣੇ ਨੂੰ ਕਲਮੀ ਇਬਾਦਤ ਕਹਾਂਗੀ।
11: ਵਾਹ, ਮੁਲਾਕਾਤੀ ਰਹਾਂਗਾ ਮੈਂ ਮਨਦੀਪ ਰਜੌਰਾ। ਸੋ ਸੁਣਨਾ ਜ਼ਰੂਰ ਦਿਨ ਸ਼ਨੀਵਾਰ ਸਵੇਰੇ 10:30 ਵਜੇ ਆਕਾਸ਼ਵਾਣੀ FM ਬਠਿੰਡਾ ਤੋਂ ਪ੍ਰੋਗਰਾਮ ਸੁਖਨ ਦੇ ਵਾਰਿਸ।

0: ਰੱਖਦੇ ਨੇ ਤੇ ਸਾਰੇ ਹੀ ਇੰਪੋਰਟੈਂਟ ਹੁੰਦੇ ਨੇ ਪਰ ਮੇਨ ਫੋਕਸ ਅੱਜ ਕੱਲ ਦੇ ਮਾਪੇ ਲਾ ਲਓ ਜਾਂ ਜਦੋਂ ਲਗਾ ਲਓ ਆਪਾਂ ਪੜ੍ਹਦੇ ਸੀ ਪੇਰੈਂਟਸ ਨੂੰ ਹੁੰਦਾ ਸੀ ਕਿ ਬੱਚੇ ਦੇ ਬਾਕੀ ਸਬਜੈਕਟ ਤਾਂ ਅੱਛੇ ਹੋ ਹੀ ਜਾਣਗੇ ਦੋ ਹੀ ਸਬਜੈਕਟ ਹੁੰਦੇ ਆ ਜਿਨ੍ਹਾਂ ਤੇ ਪੇਰੈਂਟਸ ਜ਼ਿਆਦਾ ਫੋਕਸ ਕਰਦੇ ਨੇ ਜਿਵੇਂ ਇੱਕ ਹੋ ਗਿਆ ਗਣਿਤ ਤੇ ਇੱਕ ਕਹਿ ਲਈ ਆਪਾਂ ਸਾਇੰਸ ਹੁਣ ਗਣਿਤ ਦਾ ਸ਼ੁਰੂ ਤੋਂ ਹੀ ਇੱਕ ਫੰਡਾ ਰਿਹਾ ਸਰ ਕਿ ਆਪਾਂ ਨੂੰ ਫਸਟ ਕਲਾਸ ਤੋਂ ਹੀ ਇਹ ਜਾਂ ਨਰਸਰੀ ਤੋਂ ਹੀ ਇਹ ਪੜ੍ਹਾਉਣਾ ਸ਼ੁਰੂ ਕਰ ਦਿੰਦੇ ਆ ਆਪਾਂ ਗਣਿਤ ਕਹਿ ਲਓ ਆਪਣੇ ਪੁਰਾਣੇ ਬਜ਼ੁਰਗ ਨੂੰ ਹਿਸਾਬ ਕਹਿੰਦੇ ਸੀ ਤੇ ਇਹਦੇ ਚ ਬੇਸਿਕਲੀ ਇਹ ਹੈ ਆਪਣੀ ਰੋਜ਼ਮਰਾ ਦੀ ਜ਼ਿੰਦਗੀ
1: ਬਿਲਕੁਲ
0: ਆਪਾਂ ਜੇ ਗੱਲ ਕਰੀਏ ਇੱਕ ਸਵਾਣੀ ਜੇਕਰ ਇਹ ਕੰਮ ਵੀ ਕਰਦੀ ਹੈ ਚਾਹੇ ਉਹ ਬਿਲਕੁਲ ਪੜ੍ਹੀ ਲਿਖੀ ਨਹੀਂ ਉਹ ਆਪਦੇ ਘਰ ਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਦਾ ਰੋਜ਼ ਹਿਸਾਬ ਰੱਖਦੀ ਹੈ ਆਪਾਂ ਕਈ ਵਾਰ ਕਹਿ ਦਿੰਦੇ ਹਾਂ ਬੱਚੇ ਕਹਿ ਦਿੰਦੇ ਆ ਸਾਨੂੰ ਮੈਥਸ ਪੜ੍ਹਾਉਂਦੇ ਆ ਇਹਦੀ ਕੋਈ ਜ਼ਿੰਦਗੀ 'ਚ ਵੈਲਿਊ ਨਹੀਂ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਨ ਦੇ ਕੇ ਸਮਝਾਉਣਾ ਚਾਹੁੰਦੀ ਹਾਂ ਜਿਵੇਂ ਆਪਾਂ ਹਿਸਾਬ ਆਪਣੇ ਬਜ਼ੁਰਗ ਲਗਾ ਲਓ ਆਪਣੇ ਮਾਂ ਬਾਪ ਲਗਾ ਲਓ ਉਹ ਪਹਿਲਾਂ ਕੀ ਹਿਸਾਬ ਰੱਖਦੇ ਆ ਜੇਕਰ ਆਪਾਂ ਆਟਾ ਵੀ ਗੁੰਨਣਾ ਹੈ ਤਾਂ ਉਹਦੇ 'ਚ ਵੀ ਪਾਣੀ ਕਿੰਨੀ ਮਾਤਰਾ 'ਚ ਪਾਉਣਾ ਉਹਦਾ ਹਿਸਾਬ ਰੱਖਿਆ ਜਾਂਦਾ ਜਾਂ ਆਪਾਂ ਸਬਜ਼ੀ ਕਿੰਨੀ ਬਣਾਉਣੀ ਹੈ ਉਹ 'ਚ ਕਿੰਨਾ ਲੂਣ ਪਾਵਾਂਗੇ ਕਿੰਨਾ ਆਪਾਂ ਬਾਕੀ ਚੀਜ਼ਾਂ ਪਾਵਾਂਗੇ ਉਹਦਾ ਵੀ ਧਿਆਨ ਰੱਖਦੇ
1: ਹਾਂ
0: ਤਾਂ ਹਿਸਾਬ ਆਪਣੇ ਰੋਜ਼ਮਰਾ ਦੀ ਜ਼ਿੰਦਗੀ ਦਾ ਇੱਕ ਇਹੋ ਜਿਹਾ ਅੰਗ ਹੈ ਜਿਹਨੂੰ ਆਪਾਂ ਕਦੇ ਅਲੱਗ ਨਹੀਂ ਕਰ ਸਕਦੇ ਹਿਸਾਬ ਦਾ ਮਤਲਬ ਇਹ ਨਹੀਂ ਹੁੰਦਾ ਸਰ ਕਿ ਆਪਾਂ ਜੋੜ ਕਰ ਲਿਆ ਗੁਣਾ ਕਰ ਲਿਆ ਭਾਗ ਕਰ ਲਿਆ ਜਾਂ ਆਪਾਂ ਛੋਟੇ ਮੋਟੇ ਕੈਲਕੂਲੇਸ਼ਨਸ ਕਰ ਲਈਆਂ ਹਿਸਾਬ ਆਪਣੀ ਲਾਈਫ ਚ ਬਹੁਤ ਜ਼ਰੂਰੀ ਹੈ ਤੇ ਹੁਣ ਮੈਂ ਤੁਹਾਡੇ ਪ੍ਰਸ਼ਨ ਤੇ ਆਉਂਦੀ ਹਾਂ ਕਿ ਬੱਚੇ ਤੋਂ ਡਰਦੇ ਕਿਉਂ ਹੈ ਬੱਚੇ ਹਿਸਾਬ ਦਾ ਸੁਣ ਕੇ ਨਾ ਸਰ ਉਹਨੇ ਦਿਮਾਗ ਚ ਫੋਬੀਆ ਆ ਜਾਂਦਾ ਉਹ ਡਰ ਜਾਂਦੇ ਉਸਨੂੰ ਸੁਣ ਕੇ ਉਹਦਾ ਸਭ ਤੋਂ ਵੱਡਾ ਰੀਜ਼ਨ ਕੀ ਹੈ ਸਰ ਕਿ ਬੱਚਾ ਜਦੋਂ ਨਰਸਰੀ ਤੋਂ ਆਪਾਂ ਲਾਉਂਦੇ ਹਾਂ ਉਹਨਾਂ ਦੇ ਕਈ ਵਾਰ ਬੇਸਿਕ ਕਲੀਅਰ ਨਹੀਂ ਹੋ ਪਾਉਂਦੀ
1: ਬਿਲਕੁਲ
0: ਕਿਉਂਕਿ ਉਹ ਪਲੱਸ ਮਾਈਨਸ ਮਲਟੀਪਲਾਈ ਡਿਵਾਈਡ ਕਰਨ ਵੇਲੇ ਨਾ ਜਾਂ ਤਾਂ ਬਹੁਤ ਜ਼ਿਆਦਾ ਓਵਰ ਕੌਨਫੀਡੈਂਟ ਹੋ ਜਾਂਦੇ ਉਹ ਬਹੁਤ ਜ਼ਿਆਦਾ ਓਵਰ ਕੌਨਫੀਡੈਂਟ ਹੋਣ ਨਾਲ ਸਰ ਕੀ ਕਰਦੇ ਆ ਉਹ ਫਟਾਫਟ ਕਹਿ ਦਿੰਦੇ ਕਿ ਮੈਨੂੰ ਤਾਂ ਜਿਵੇਂ ਕਹਿੰਦੇ ਸਾਰਾ ਪੇਪਰ ਆਉਂਦਾ ਤਾਂ ਉਹ 2 ਮਿੰਟ ਚ ਉਹਨੂੰ ਨਿਪਟਾਉਣ ਦੀ ਜਾਂ 5 ਮਿੰਟ ਚ ਨਿਪਟਾਉਣ ਦੀ ਕੋਸ਼ਿਸ਼ ਕਰਦੇ ਹਨ ਜੋ ਕਿ ਸਰ ਮੇਰੇ ਹਿਸਾਬ ਨਾਲ ਬਹੁਤ ਗਲਤ ਗੱਲ ਹੈ ਜਦੋਂ ਆਪਾਂ ਨੂੰ ਇੱਕ ਪ੍ਰਸ਼ਨ ਆਪਣੇ ਸਾਹਮਣੇ ਰੱਖਿਆ ਜਾਂਦਾ ਹੈ ਤਾਂ ਪਹਿਲਾਂ ਆਪਾਂ ਨੂੰ ਉਹਨੂੰ ਪੜ੍ਹ ਕੇ ਚੰਗੀ ਤਰ੍ਹਾਂ ਉਹਦਾ ਸਰਵੇਖਣ ਕਰਨਾ ਚਾਹੀਦਾ ਹੈ ਕੀ ਪੁੱਛਿਆ ਗਿਆ ਹੈ ਤੇ ਕੀ ਦੱਸਣਾ ਹੈ ਉਹਦੇ ਬਾਰੇ ਪ੍ਰੋਪਰ ਲਿਖਾਂਗੇ ਸਰ ਫੇਰ ਆਪਾਂ ਨੂੰ ਹੱਲ ਕਰਾਂਗੇ
1: ਬਿਲਕੁਲ
0: ਤੇ ਦੂਜਾ ਸਰ ਉਹ ਬੱਚੇ ਡਰਦੇ ਨੇ ਕਿ ਜਿਹੜੇ ਸਾਡੇ ਮਾਪੇ ਨੇ ਉਹ ਸਾਨੂੰ ਹਮੇਸ਼ਾ ਕਹਿੰਦੇ ਨੇ ਕਿ ਮੈਥ ਬਹੁਤ ਜ਼ਰੂਰੀ ਹੈ ਪਰ ਸਰ ਜਿਹੜੀ ਚੀਜ਼ ਤੇ ਆਪਾਂ ਲਗਾਤਾਰ ਜ਼ੋਰ ਦੇਵਾਂਗੇ ਨਾ ਉਹ 101% ਸੱਚੀ ਗੱਲ ਹੈ ਕਿ ਬੱਚਾ ਉਸ ਚੀਜ਼ ਤੋਂ ਪਹਿਲਾਂ ਹੀ ਡਰਨ ਲੱਗ ਜਾਂਦਾ ਹੈ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਪਹਿਲਾਂ ਤਾਂ ਬੱਚਿਆਂ ਦੇ ਦਿਮਾਗ ਚੋਂ ਇਹ ਕੱਢਣਾ ਹੋਏਗਾ ਕਿ ਮੈਥ ਕੋਈ ਹਊਆ ਨਹੀਂ ਹੈਗਾ ਜੇ ਤੁਸੀਂ ਡਰਨਾ ਹੈ ਮੈਥ ਇੱਕ ਸਿੰਪਲ ਚੀਜ਼ ਹੈ ਬਸ ਉਹਦੇ 'ਚ 4 ਚੀਜ਼ਾਂ ਤੁਹਾਨੂੰ ਆ ਗਈਆਂ ਤਾਂ ਤੁਹਾਨੂੰ ਗਣਿਤ ਕਹਿ ਲਓ ਮੈਥ ਕਹਿ ਲਓ ਹਿਸਾਬ ਕਹਿ ਲਓ ਪਰਫੈਕਟਲੀ ਆ ਜੂਗਾ ਜੋੜ ਘਟਾਓ ਗੁਣਾ ਤੇ ਵੰਡੋ
1: ਜੀ ਤੇ ਜੇਕਰ ਅਸੀਂ ਗੱਲ ਕਰੀਏ ਕਿ ਵਿਦਿਆਰਥੀ ਦੇ ਮਨ ਵਿੱਚ ਗਣਿਤ ਦਾ ਡਰ ਫਿਰ ਕਿਸ ਤਰ੍ਹਾਂ ਦੂਰ ਕਰ ਸਕਦੇ ਹਾਂ ਆਪਾਂ ਇਸ ਦੇ ਕਿਹੜੇ ਕਿਹੜੇ ਜਿਹੜੇ ਕਿ ਤੁਸੀਂ ਸਾਨੂੰ ਜਾਣਕਾਰੀ ਦੇ ਕੇ ਜਾਓਗੇ ਸਰੋਤਿਆਂ ਨੂੰ
0: ਸਰ ਦੇਖੋ ਮੈਥ ਐਜ਼ ਆ ਮੈਂ ਦੱਸਦੀ ਹਾਂ ਜਦੋਂ ਮੈਂ ਵਿਦਿਆਰਥੀ ਸੀ ਮੈਂ ਮੈਥ ਦਾ ਉਹ ਵਿਦਿਆਰਥੀ ਸੀ ਜਿਹੜਾ 100 ਚੋਂ 33 ਜਾਂ 34 ਨੰਬਰ ਲੈਂਦਾ ਸੀ
1: ਜੀ
0: ਤੇ ਸਭ ਤੋਂ ਵੱਡਾ ਡਰ ਮੇਰੇ ਦਿਲ 'ਚ ਇਹ ਸੀ ਕਿ ਮੈਥ ਆਊਗਾ ਕਿ ਮੈਂ ਤਾਂ ਫੇਲ ਹੋ ਹੀ ਜਾਣਾ ਕਿਉਂਕਿ ਸਰ ਮੇਰੇ ਟੀਚਰਸ ਨੇ ਉਸਨੂੰ ਐਡਾ ਵੱਡਾ ਸਬਜੈਕਟ ਬਣਾਤਾ ਸੀ ਮੇਰੇ ਲਈ ਉਹ ਚਾਹੁੰਦੇ ਸੀ ਮੈਂ ਚੰਗੇ ਨੰਬਰ ਲਵਾਂ ਮੇਰੇ ਮਾਪਿਓ ਵੀ ਚਾਹੁੰਦੇ ਸੀ ਕਿ ਮੈਂ ਚੰਗੇ ਨੰਬਰ ਲਵਾਂ ਤੇ ਸਰ ਉਹ ਕਿਸੇ ਹੱਦ ਤੱਕ ਸਹੀ ਵੀ ਸੀ ਪਰ ਮੇਰੇ ਬੇਸਿਕ ਕਲੀਅਰ ਨਾ ਹੋਣ ਕਰਕੇ ਜਾਂ ਮੈਨੂੰ ਲਿਖਣ ਦੀ ਜਗ੍ਹਾ ਤੇ ਪੜ੍ਹਨਾ ਜ਼ਿਆਦਾ ਚੰਗਾ ਲੱਗਦਾ ਸੀ ਮੈਂ ਮੈਥਸ ਨੂੰ ਪੜ੍ਹ ਕੇ ਕਰਨ ਦੀ ਕੋਸ਼ਿਸ਼ ਕਰਦੀ ਸੀ ਜਦੋਂ ਆਪਾਂ ਨੂੰ ਮੈਥਸ ਪੜ੍ਹਦੇ ਹਾਂ ਨਾ ਸਰ ਪੜ੍ਹ ਕੇ ਆਪਾਂ ਮੈਥਸ ਕਦੇ ਵੀ ਨਹੀਂ ਕਰ ਸਕਦੇ ਤੇ ਜਿਹੜੇ ਬੱਚੇ ਮੈਥ ਦਾ ਡਰ ਆਪਦੇ ਜ਼ਿੰਦਗੀ 'ਚੋਂ ਕੱਢਣਾ ਚਾਹੁੰਦੇ ਨੇ ਸਭ ਤੋਂ ਇੰਪੋਰਟੈਂਟ ਚੀਜ਼ ਆ ਪ੍ਰੈਕਟਿਸ
1: ਜੀ
0: ਉਹ ਜਿੰਨੀ ਵਾਰ ਪ੍ਰੈਕਟਿਸ ਕਰਨਗੇ ਲਿਖ ਲਿਖ ਕੇ ਦੇਖਣਗੇ ਜਿੰਨੀ ਵਾਰ ਦੁਹਰਾਈ ਕਰਨਗੇ ਉਹ ਰਿਟਨ ਪ੍ਰੈਕਟਿਸ ਕਰਨਗੇ ਇਹਦੇ ਨਾਲ ਉਹਨਾਂ ਦਾ ਮੈਥ ਹੋਰ ਜ਼ਿਆਦਾ ਮਜ਼ਬੂਤ ਹੋਏਗਾ ਕੈਲਕੂਲੇਸ਼ਨਸ ਹੋਰ ਅੱਛੀਆਂ ਹੋਣਗੀਆਂ ਤਾਂ ਉਹਨਾਂ ਨੂੰ ਤੇ ਬਾਕੀ ਜਦੋਂ ਉਹ ਇੱਕ ਪ੍ਰਸ਼ਨ ਇੱਕ ਵਾਰ ਲਿਖ ਲੈਂਦੇ ਆ ਨਾ ਸਰ ਤਾਂ ਉਹਦੀ ਕੈਲਕੂਲੇਸ਼ਨਸ ਨੂੰ 2 ਜਾਂ 3 ਵਾਰ ਉਹਨਾਂ ਨੂੰ ਚੈੱਕ ਕਰਨਾ ਚਾਹੀਦਾ ਕਿਉਂਕਿ ਜਦੋਂ ਆਪਾਂ ਚੈਕਿੰਗ ਕਰਾਂਗੇ ਉਸ ਤੋਂ ਬਾਅਦ ਹੀ ਮੈਥਸ ਨੂੰ ਆਪਾਂ ਪ੍ਰੋਪਰਲੀ ਆਪਦੀਆਂ ਗਲਤੀਆਂ ਖੁਦ ਫੜ ਸਕਦੇ ਹਾਂ ਕਿਉਂਕਿ ਜਿੰਨਾ ਚੰਗੇ ਆਪਾਂ ਆਪਦੇ ਵਾਸਤੇ ਇੱਕ ਚੰਗੇ ਅਧਿਆਪਕ ਬਣ ਸਕਦੇ ਹਾਂ ਜਿੰਨੀਆਂ ਗਲਤੀਆਂ ਆਪਾਂ ਖੁਦ ਦੀਆਂ ਫੜ ਸਕਦੇ ਹਾਂ ਮੇਰੇ ਖਿਆਲ ਸੇ ਹੋਰ ਕੋਈ ਨਹੀਂ ਇੰਨੀਆਂ ਫੜ ਸਕਦਾ ਤੇ ਉਹਨਾਂ 'ਚ ਸੁਧਾਰ ਵੀ ਸਿਰਫ ਆਪਾਂ ਹੀ ਕਰ ਸਕਦੇ ਹਾਂ
1: ਜੀ ਜੀ ਤੇ ਮਨਦੀਪ ਜੀ ਜਿਸ ਤਰ੍ਹਾਂ ਤੁਹਾਡਾ ਐਕਸਪੀਰੀਅੰਸ 15 ਸਾਲ ਦਾ ਤੇ ਫਿਰ ਤੁਸੀਂ ਕਮਜ਼ੋਰ ਵਿਦਿਆਰਥੀਆਂ ਨੂੰ ਗਣਿਤ ਸਮਝਾਉਣ ਦੇ ਲਈ ਤੁਸੀਂ ਕਿਹੜੇ ਕਿਹੜੇ ਤਰੀਕੇ ਵਰਤਦੇ ਹੋ ਫਿਰ ਇਸ ਦੇ ਬਾਰੇ ਵੀ ਦੱਸੋ
0: ਸਰ ਸਭ ਤੋਂ ਵੱਡੀ ਗੱਲ ਤਾਂ ਮੈਂ ਬੱਚੇ ਦੀ ਮਾਨਸਿਕਤਾ ਨੂੰ ਸਮਝਦੀ ਹਾਂ
1: ਜੀ
0: ਮੈਂ ਇਹ ਦੇਖਦੀ ਹਾਂ ਕਿ ਬੱਚੇ ਦਾ ਡਰ ਕਿਸ ਚੀਜ਼ ਦਾ ਜਦੋਂ ਉਹਨੂੰ ਆਪਾਂ 1 ਦਿਨ 2 ਦਿਨ 4 ਦਿਨ ਪੜ੍ਹਾਉਂਦੇ ਹਾਂ ਤਾਂ ਆਪਾਂ ਨੂੰ ਉਹਦੀ ਵੀਕਨੈਸ ਪਤਾ ਲੱਗਦੀ ਹੈ ਕਿ ਬੱਚੇ ਦੀਆਂ ਬੇਸਿਕਸ ਕਮਜ਼ੋਰ ਨੇ ਜਾਂ ਬੱਚਾ ਕੰਸੈਪਟ ਨਹੀਂ ਸਮਝ ਪਾ ਰਿਹਾ ਜੇ ਬੱਚੇ ਦੇ ਬੇਸਿਕ ਕਮਜ਼ੋਰ ਨੇ ਉਹਨੂੰ ਸਿਰਫ ਉਹ ਗੁਣਾ ਭਾਗ ਡਿਵਾਈਡ ਇਹਨਾਂ ਚੀਜ਼ਾਂ 'ਚ ਗਲਤੀਆਂ ਕਰਦਾ ਸਰ ਤਾਂ ਫਿਰ ਉਹਨੂੰ ਬੇਸਿਕਸ ਦੁਬਾਰਾ ਕਰਵਾਉਣੇ ਪੈਂਦੇ ਉਹਦੇ ਬੇਸਿਕ ਸਟਰੋਂਗ ਕਰਨੇ ਪੈਂਦੇ ਆ ਉਹ ਲੋਸ ਹੁੰਦਾ ਉਹਦਾ ਪ੍ਰੈਕਟਿਸ ਦਾ ਫਿਰ ਉਹ ਕਰਵਾਓ ਜੇ ਬੱਚਾ ਕੰਸੈਪਟ ਨਹੀਂ ਸਮਝ ਰਿਹਾ ਤਾਂ ਸਰ ਫਿਰ ਅਲੱਗ ਮੈਥਡ ਨਾਲ ਉਹਨੂੰ ਪੜ੍ਹਾਉਣਾ ਪੈਂਦਾ ਕੰਸੈਪਟ ਨਹੀਂ ਸਮਝ ਰਿਹਾ ਉਹਨੂੰ ਇਕੱਲੇ ਨੂੰ ਬੈਠ ਕੇ ਸਮਝਾਓ ਹੋ ਸਕਦਾ ਬੱਚਾ ਸਾਰੇ ਬੱਚਿਆਂ 'ਚ ਪੁੱਛਣ 'ਚ ਸ਼ਰਮ ਮੰਨਦਾ ਹੋਵੇ ਕਿ ਮੈਂ ਕਿਵੇਂ ਪੁੱਛ

0: ਕੇ ਫਿਰ ਲੋਅਰ ਪਾਰਟ ਤੋਂ ਚੱਕ ਕੇ ਉਹਨੂੰ ਹੌਲੀ ਹੌਲੀ ਹੌਲੀ ਹੌਲੀ ਦੂਜੇ ਬੱਚਿਆਂ ਨਾਲ ਰਲਾਉਣਾ, ਇਹ ਇੱਕ ਅਧਿਆਪਕ ਦਾ ਮੇਰੇ ਖਿਆਲ ਸੇ ਕਰਤੱਵ ਬਣਦਾ ਹੈ, ਜਾਂ ਆਪਾਂ ਕਹੀਏ ਕਿ ਉਹਦੀ ਡਿਊਟੀ ਹੈ, ਮੋਰਲ ਡਿਊਟੀ ਹੈ ਕਿ ਬੱਚੇ ਨੂੰ ਦੂਸਰਿਆਂ ਦੇ ਨਾਲ ਬਰਾਬਰ ਖੜਾ ਕਰ ਸਕੇ।
1: ਜੀ, ਤੇ ਅੱਜ ਕੱਲ੍ਹ ਟੈਕਨੋਲੋਜੀ ਨੇ ਗਣਿਤ ਸਿਖਾਉਣ ਦੇ ਤਰੀਕੇ ਵਿੱਚ ਵੀ ਕਈ ਬਦਲਾਵ ਕੀਤੇ ਨੇ, ਤੇ ਇਸ ਦੇ ਬਾਰੇ ਫਿਰ ਤੁਸੀਂ ਕੀ ਕਹਿਣਾ ਚਾਹੋਗੇ ਕਿ ਪਹਿਲਾਂ ਦਾ ਜਿਹੜਾ ਗਣਿਤ ਸਿਖਾਉਣ ਦਾ ਤਰੀਕਾ ਕੁਝ ਹੋਰ ਸੀ ਤੇ ਅੱਜ ਕੱਲ੍ਹ ਗਣਿਤ ਸਿੱਖਣ ਦੇ ਸਿਖਾਉਣ ਦਾ ਤਰੀਕਾ ਵੀ ਕੁਝ ਹੋਰ ਹੋ ਚੁੱਕਿਆ?
0: ਬਿਲਕੁਲ ਸਰ ਜੀ, ਆਪਾਂ ਗੱਲ ਕਰੀਏ, ਆਪਣੇ ਸਮੇਂ ਤੇ ਸਿਖਾਉਂਦੇ ਸੀ ਕਿ ਬੇਟਾ 1+1=2 ਹੁੰਦੇ ਨੇ, 1+1=2, 2+2=4। ਅੱਜ ਕੱਲ ਬੱਚਿਆਂ ਨੂੰ ਪੜ੍ਹਾਉਣ ਦਾ ਮੈਥਡ ਹੈ ਕਿ ਉਹ ਐਕਟੀਵਿਟੀ ਦੇ ਬੇਸ ਨਾਲ ਪੜ੍ਹਦੇ ਆ। ਫੋਰ ਐਗਜ਼ਾਮਪਲ, ਉਹਨਾਂ ਨੂੰ ਦੱਸਿਆ ਜਾਂਦਾ, ਸਪੋਜ਼ ਤੁਹਾਡੇ ਪਿਤਾ ਜੀ 2 ਟੋਫੀਆਂ ਲਿਆਏ, 2 ਤੁਹਾਡੇ ਭਰਾ ਨੂੰ ਦਿੱਤੀਆਂ, 2 ਤੁਹਾਨੂੰ ਦਿੱਤੀਆਂ, ਤਾਂ ਕਿੰਨੀਆਂ ਲਿਆਏ ਟੋਟਲ। ਇਸ ਹਿਸਾਬ ਨਾਲ ਜਦੋਂ ਆਪਾਂ ਬੱਚੇ ਦੀ, ਸਭ ਤੋਂ ਵੱਡੀ ਗੱਲ ਸਰ, ਜੇ ਬੱਚੇ ਨੂੰ ਆਪਾਂ ਕੁਛ ਵੀ ਪੜ੍ਹਾਉਣਾ ਚਾਹੁੰਦੇ ਹਾਂ ਜਾਂ ਸਮਝਾਉਣਾ ਚਾਹੁੰਦੇ ਹਾਂ, ਜੇ ਉਸਨੂੰ ਉਹਦੀ ਰੀਅਲ ਲਾਈਫ ਨਾਲ ਆਪਾਂ ਅਸਲ ਜ਼ਿੰਦਗੀ ਨਾਲ ਜੋੜ ਦਾਂਗੇ ਨਾ, ਤਾਂ ਮੈਨੂੰ ਲੱਗਦਾ ਹੈ ਕਿ ਉਹ ਪੜ੍ਹਾਉਣਾ ਜ਼ਿਆਦਾ ਕਾਰਗਰ ਹੋਏਗਾ, ਕਿਉਂਕਿ ਉਹ ਉਸਨੂੰ ਆਪਦੀ ਜ਼ਿੰਦਗੀ ਨਾਲ ਜੋੜ ਕੇ ਉਸਨੂੰ ਆਪਦੀ ਜ਼ਿੰਦਗੀ 'ਚ ਢਾਲ ਲੈਂਦਾ ਹੈ। ਬੱਚੇ ਨੂੰ ਜੇ ਆਪਾਂ ਜੋੜ ਸਿਖਾਉਣਾ ਹੈ ਜਾਂ ਘਟਾਓ ਸਿਖਾਉਣੀ ਹੈ, ਮੇਰਾ ਇਹ ਮੰਨਣਾ ਹੈ ਐਜ਼ ਅ ਟੀਚਰ ਕਿ ਉਹਨੂੰ ਬਲੈਕ ਬੋਰਡ ਤੇ ਕਰਾਉਣ ਨਾਲੋਂ ਚੰਗਾ ਹੈ ਉਹਨੂੰ 10 ਰੁਪਏ ਦੇ ਕੇ ਦੁਕਾਨ ਤੇ ਭੇਜਿਆ ਜਾਵੇ, ਕਿਹਾ ਜਾਵੇ ਕਿ 5 ਰੁਪਏ ਜਾਂ 2 ਰੁਪਏ ਦੀ ਚੀਜ਼ ਲੈ ਕੇ ਆ, ਤੇ ਐਂ ਦੱਸ ਤੈਨੂੰ ਦੁਕਾਨ ਵਾਲੇ ਭਾਈ ਨੇ ਕਿੰਨੇ ਪੈਸੇ ਵਾਪਸ ਕੀਤੇ, ਤੇ ਘਰੇ ਆ ਕੇ ਜੇ ਉਹ ਬੱਚਾ ਆਪਦਾ ਐਕਸਪੀਰੀਅੰਸ ਤੁਹਾਨੂੰ ਦੱਸੇਗਾ ਨਾ, ਤਾਂ ਇਹ ਮੈਨੂੰ ਲੱਗਦਾ ਕਿ ਬੱਚਾ ਸਾਰੀ ਜ਼ਿੰਦਗੀ ਉਹ ਚੀਜ਼ ਨਹੀਂ ਭੁੱਲ ਸਕਦਾ।
1: ਜੀ,
0: ਤੇ ਮੈਨੂੰ ਲੱਗਦਾ ਕਿ ਆਪਾਂ ਨੂੰ ਬੱਚੇ ਨੂੰ ਬਲੈਕ ਬੋਰਡ ਤੇ ਜਾਂ ਬੱਚੇ ਨੂੰ ਕਿਤਾਬੀ ਸਿੱਖਿਆ ਦੇਣ ਨਾਲੋਂ ਉਸ ਚੀਜ਼ ਦੀ ਪ੍ਰੈਕਟਿਸ ਕਰਵਾਉਣੀ ਚਾਹੀਦੀ ਹੈ ਰੀਅਲ ਜ਼ਿੰਦਗੀ ਚ, ਤਾਂ ਮੈਨੂੰ ਲੱਗਦਾ ਕਿ ਬੱਚਾ ਇਸ ਚੀਜ਼ ਤੋਂ ਸ਼ਾਇਦ ਡਰ ਤੋਂ ਵੀ ਉੱਭਰ ਸਕੇ ਤੇ ਉਹਨੂੰ ਜ਼ਿਆਦਾ ਚੰਗੀ ਤਰ੍ਹਾਂ ਆਪਦੇ ਜ਼ਿਹਨ ਚ ਵਸਾ ਵੀ ਸਕਦਾ ਹੈ।
1: ਜੀ, ਤੇ ਜੀ ਸਾਥੀਓ, ਪ੍ਰੋਗਰਾਮ ਦਾ ਸਿਲਸਿਲਾ ਅਸੀਂ ਇਸੇ ਤਰ੍ਹਾਂ ਬਰਕਰਾਰ ਰੱਖਾਂਗੇ, ਤੇ ਪ੍ਰੋਗਰਾਮ ਦੇ ਵਿੱਚ ਨਾ ਵੇਲਾ ਇੱਕ ਗੀਤ ਦਾ ਹੋ ਰਿਹਾ, ਤੇ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਮੌਜੂਦ ਨੇ ਮੈਡਮ ਮਨਦੀਪ ਸਿੱਧੂ ਜੀ, ਤੇ ਮੈਡਮ ਫਿਰ ਤੁਸੀਂ ਕਿਹੜਾ ਗੀਤ ਸੁਣਨਾ ਚਾਹੋਗੇ ਤੇ ਕਿਹੜਾ ਗੀਤ ਸਾਡੇ ਨੌਜਵਾਨ ਸਾਥੀਆਂ ਨੂੰ ਸੁਣਾਉਣਾ ਚਾਹੋਗੇ, ਇਸ ਦੇ ਬਾਰੇ ਵੀ ਦੱਸੋ।
0: ਸਰ ਦੇਖੋ, ਗੀਤ ਤਾਂ ਮੈਨੂੰ ਬਹੁਤ ਪਸੰਦ ਨੇ, ਪਰ ਅੱਜ ਕੱਲ ਮੈਨੂੰ ਗੁਲਾਬ ਸਿੱਧੂ ਦਾ ਲਾਹੌਰ ਸੌਂਗ ਬਹੁਤ ਪਸੰਦ ਹੈ, ਮੈਂ ਅਕਸਰ ਹੀ ਉਸਨੂੰ ਸੁਣਦੀ ਰਹਿੰਦੀ ਹਾਂ।
1: ਜੀ, ਤੇ ਸਾਥੀਓ, ਆਓ ਫਿਰ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਇਹ ਖੂਬਸੂਰਤ ਗੀਤ।

0: ਤੇ ਮੈਡਮ ਅਗਲਾ ਪ੍ਰਸ਼ਨ ਹੈ ਮੇਰਾ ਤੁਹਾਡੇ ਤੋਂ ਇਹ ਹੈ ਕਿ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਗਣਿਤ ਦੀ ਕੀ ਭੂਮਿਕਾ ਹੈ ਇਸ ਦੇ ਬਾਰੇ ਵੀ ਤੁਸੀਂ ਦੱਸੋ ਫਿਰ।
1: ਸਰ ਦੇਖੋ ਹਨਾ ਆਪਾਂ ਇਸ ਵਕਤ ਬੈਠੇ ਪ੍ਰੋਗਰਾਮ ਕਰ ਰਹੇ ਹਾਂ
0: ਜੀ,
1: ਇਹ ਸ਼ਾਮ ਦਾ ਵੇਲਾ ਹੈ, ਠੀਕ ਹੈ। ਜੇ ਆਪਾਂ ਬੱਚੇ ਨੂੰ ਲਿਖਤੀ ਰੂਪ ਚ ਸਿਖਾਉਣਾ ਹੋਵੇ ਕਿ ਸੁਬਹਾ ਜਾਂ ਸ਼ਾਮ ਹੈ, ਜਾਂ ਆਪਾਂ AM ਜਾਂ PM ਯੂਜ਼ ਕਰਦੇ ਹਾਂ ਜਿਹਦੇ ਨਾਲ ਲਿਖਿਆ ਜਾਂਦਾ ਹੈ ਕਿ ਬੱਚੇ ਨੂੰ ਪਤਾ ਲੱਗਦਾ ਕਿ ਆਪਾਂ ਸਵੇਰ ਦੀ ਗੱਲ ਕਰ ਰਹੇ ਹਾਂ ਜਾਂ ਸ਼ਾਮ ਦੀ ਗੱਲ ਕਰ ਰਹੇ ਹਾਂ, ਜੇ ਆਪਾਂ 12 ਘੰਟੇ ਦੇ ਕਲੋਕ ਦੀ ਗੱਲ ਕਰੀਏ। ਤਾਂ ਗਣਿਤ ਤਾਂ ਸਰ ਤੁਸੀਂ ਕਿਤੋਂ ਆ ਰਹੇ ਹੋ, ਤੁਸੀਂ ਪੈਟਰੋਲ ਭਰਵਾ ਰਹੇ ਹੋ, ਤੁਸੀਂ ਆਪਦੀ ਸਬਜ਼ੀ ਲੈ ਰਹੇ ਹੋ, ਤੁਸੀਂ ਆਪਦੇ ਘਰੇ ਖਾਣਾ ਬਣਾ ਰਹੇ ਹੋ, ਤੁਸੀਂ ਆਪਦੀਆਂ ਕਿਤਾਬਾਂ ਕਾਪੀਆਂ ਸੈੱਟ

0: ਰਹੇ ਹੋ, ਗਣਿਤ ਹਰ ਕਿਤੇ ਹੈ, ਚਾਹੇ ਤੁਸੀਂ ਟਿਕਟ ਕਰਵਾ ਲਓ, ਚਾਹੇ ਤੁਸੀਂ ਇੱਥੋਂ ਲੈ ਕੇ ਬੱਸ ਸਟੈਂਡ ਤੱਕ ਜਾਂਦੇ ਹੋ ਤਾਂ ਤੁਸੀਂ ਕਿਰਾਇਆ ਵੀ ਦਿਓਗੇ, ਉਹ ਤੁਹਾਨੂੰ ਪੈਸੇ ਖੁੱਲੇ ਪੈਸੇ ਵੀ ਵਾਪਸ ਦੇਗਾ, ਤਾਂ ਮੇਰੇ ਖਿਆਲ ਸੇ ਗਣਿਤ ਬਿਨਾਂ ਜ਼ਿੰਦਗੀ ਨਹੀਂ ਚੱਲ ਸਕਦੀ, ਚਾਹੇ ਆਪਾਂ ਪੜ੍ਹੇ ਲਿਖੇ ਹਾਂ, ਚਾਹੇ ਆਪਾਂ ਅਨਪੜ੍ਹ ਹਾਂ, ਪਰ ਆਪਾਂ ਗਣਿਤ ਨੂੰ ਰੋਜ਼ਮਰਾ ਦੀ ਜ਼ਿੰਦਗੀ 'ਚ ਬਹੁਤ ਹੀ ਜਗ੍ਹਾ 'ਤੇ ਵਰਤਦੇ ਹਾਂ
1: ਜੀ। ਅਤੇ ਨਾਲ ਹੀ ਫਿਰ ਮੈਂ ਤੁਹਾਡੇ ਤੋਂ ਇਹ ਵੀ ਪੁੱਛੂੰਗਾ ਕਿ ਜਦੋਂ ਬੱਚਾ ਦਸਵੀਂ ਦੇ ਵਿੱਚ ਜਾਂਦਾ ਹੈ ਨਾ, ਤਾਂ ਕਿਤਾਬ ਇੱਕ ਹੁੰਦੀ ਹੈ ਅਤੇ ਪੇਪਰ ਦੋ ਹੋ ਜਾਂਦੇ ਹੈ, ਇਸ ਦਾ ਕੀ ਮਤਲਬ ਹੈ ਅਤੇ ਇਸ ਦੇ ਬਾਰੇ ਵੀ ਤੁਸੀਂ ਵਿਸਥਾਰ ਨਾਲ ਦੱਸੋ, ਅਤੇ ਨਾਲੇ ਇਹ ਵੀ ਦੱਸੋ ਕਿ ਜੇਕਰ ਕੋਈ ਬੱਚਾ ਮੈਥ ਦੀ ਫੀਲਡ ਦੇ ਵਿੱਚ ਅੱਗੇ ਜਾਵੇ ਤੇ ਬਤੌਰ ਕੈਰੀਅਰ ਆਪਸ਼ਨ ਕੀ ਹੋ ਸਕਦਾ, ਜਿਸ ਤਰ੍ਹਾਂ ਤੁਸੀਂ ਇੱਕ ਅਧਿਆਪਕ ਬਣ ਚੁੱਕੇ ਹੋ, ਤੇ ਇਹਦੇ ਹੋਰ ਅਸੀਂ ਕੈਰੀਅਰ ਆਪਸ਼ਨਸ ਦੀ ਵੀ ਗੱਲ ਕਰਨਾ ਚਾਹਾਂਗੇ, ਇਸ ਦੇ ਬਾਰੇ ਵੀ ਤੁਸੀਂ ਵਿਸਥਾਰ ਪੂਰਵਕ ਸਾਡੇ ਨੌਜਵਾਨ ਸਾਥੀਆਂ ਨੂੰ ਦੱਸੋ।
0: ਥੈਂਕ ਯੂ ਸਰ, ਤੁਸੀਂ ਬਹੁਤ ਹੀ ਇੰਪੋਰਟੈਂਟ ਤੇ ਬਹੁਤ ਹੀ ਕਰੰਟ ਟੌਪਿਕ ਤੇ ਕੁਐਸਚਨ ਪੁੱਛਿਆ ਹੈ। ਅੱਜ ਕੱਲ ਦੇ ਬੱਚੇ ਨੂੰ ਲੱਗਦਾ ਹੈ ਕਿ ਜੇ ਸਾਨੂੰ ਮੈਥ ਘੱਟ ਆਉਂਦਾ ਹੈ ਜਾਂ ਅਸੀਂ ਗਣਿਤ ਅੱਗੇ ਨਹੀਂ ਪੜ੍ਹਨਾ ਤਾਂ ਅਸੀਂ 9ਵੀਂ ਤੋਂ ਬਾਅਦ 9ਵੀਂ 'ਚ ਹੀ ਬੇਸਿਕ ਮੈਥ ਲੈ ਲਾਂਗੇ। ਅੱਜ ਕੱਲ 10ਵੀਂ 'ਚ ਮੈਥ ਦੋ ਤਰ੍ਹਾਂ ਦਾ ਹੋ ਗਿਆ, ਇੱਕ ਬੇਸਿਕ ਮੈਥ, ਇੱਕ ਸਟੈਂਡਰਡ ਮੈਥ। ਬੇਸਿਕ ਮੈਥ ਉਹ ਬੱਚੇ ਚੂਜ਼ ਕਰਦੇ ਨੇ ਬੇਸਿਕਲੀ ਜਿਨ੍ਹਾਂ ਨੂੰ ਗਣਿਤ ਦਾ ਡਰ ਹੁੰਦਾ ਹੈ, ਉਹਨਾਂ ਲੱਗਦਾ ਹੈ ਕਿ ਅਸੀਂ ਹਿਸਾਬ ਅੱਗੇ 10ਵੀਂ ਤੋਂ ਬਾਅਦ ਨਹੀਂ ਲੈਣਾ, ਕੈਰੀਅਰ ਆਪਸ਼ਨ 'ਚ ਹੀ ਨਹੀਂ ਜਾਣਾ। ਅਤੇ ਸਰ ਕਈ ਸਟੈਂਡਰਡ ਮੈਥ ਜ਼ਿਆਦਾਤਰ ਉਹ ਬੱਚੇ ਆਪਟ ਕਰਦੇ ਨੇ ਜਿਹੜੇ ਬੱਚਿਆਂ ਨੇ ਸੋਚਣਾ ਹੁੰਦਾ, ਜਿਹੜੇ ਬੱਚਿਆਂ ਨੇ ਅੱਗੇ ਜਾ ਕੇ ਆਪਦਾ ਕੈਰੀਅਰ ਜਿਵੇਂ ਆਪਾਂ ਕਹੀਏ ਇੰਜੀਨੀਅਰ ਬਣਨਾ ਹੋਵੇ ਜਾਂ BSc ਕਰਨੀ ਹੋਵੇ, ਐਗਰੀਕਲਚਰ ਦੀ ਹੈ ਚਾਹੇ ਸਰ, ਚਾਹੇ BSc ਮੈਥਸ ਦੀ ਹੈ, ਆਪਦੇ ਕੈਰੀਅਰ 'ਚ ਜਿਨ੍ਹਾਂ ਨੇ ਅੱਗੇ ਮੈਥ ਨੂੰ ਆਪਟ ਕਰਨਾ ਹੈ ਉਹ ਸਟੈਂਡਰਡ ਲੈਂਦੇ ਹਨ। ਪਰ ਮੈਂ ਇੱਥੇ ਇੱਕ ਸੁਝਾਅ ਦੇਣਾ ਚਾਹੂੰਗੀ ਸਰ ਕਿ ਇਹ ਸਿਰਫ ਤੁਹਾਡੇ ਮਨ ਦਾ ਵਹਿਮ ਹੈ ਕਿ ਬੇਸਿਕ ਅਤੇ ਸਟੈਂਡਰਡ ਮੈਥ 'ਚ ਬਹੁਤ ਫਰਕ ਹੈ, ਬੇਸਿਕ ਆਸਾਨ ਹੈ, ਸਟੈਂਡਰਡ ਡਿਫੀਕਲਟ ਹੈ, ਪਰ ਮੇਰੇ ਹਿਸਾਬ ਨਾਲ ਦੋਨੇ ਹੀ ਬਰਾਬਰ ਹੀ ਨੇ, ਕਿਉਂਕਿ ਕਿਤਾਬ ਤਾਂ ਇੱਕ ਹੈ ਸਰ, ਪੇਪਰ ਉਸੇ 'ਚ ਆਉਣਾ ਹੈ। ਜੇ ਤੁਸੀਂ ਇੱਕ ਕਿਤਾਬ ਨੂੰ ਚੰਗੀ ਤਰ੍ਹਾਂ ਪੂਰੇ ਸਾਲ 'ਚ ਪੜ੍ਹ ਲੈਂਦੇ ਹੋ ਤਾਂ ਮੈਂ ਇਹੀ ਕਹਿਣਾ ਚਾਹਾਂਗੀ ਕਿ ਬੱਚੇ ਨੂੰ ਸਟੈਂਡਰਡ ਵਾਸਤੇ, ਸਟੈਂਡਰਡ ਮੈਥ ਵਾਸਤੇ ਜਾਣਾ ਚਾਹੁੰਦੇ, ਕਿਉਂਕਿ ਜੇ ਬੱਚਾ ਬੇਸਿਕ ਮੈਥ ਆਪਟ ਕਰੇਗਾ ਸਰ, ਕਈ ਸਕੂਲ ਨੇ ਜਿਹੜੇ 11ਵੀਂ 12ਵੀਂ 'ਚ ਉਹਨਾਂ ਨੂੰ ਫਿਰ ਮੈਥ ਦਾ ਵਿਸ਼ਾ ਨਹੀਂ ਦਿੰਦੇ, ਮਤਲਬ ਕਿ ਨੋਨ ਮੈਡੀਕਲ 'ਚ ਐਡਮਿਸ਼ਨ ਨਹੀਂ ਦਿੰਦੇ। ਇਹ ਸਕੂਲ 'ਤੇ ਡਿਪੈਂਡ ਹੁੰਦਾ ਕਿ ਐਡਮਿਸ਼ਨ ਦੇਣ ਨਾ ਦੇਣ, ਅਤੇ ਕਈ ਵਾਰ ਬੱਚੇ ਨੂੰ 10ਵੀਂ ਕਰਨ ਤੋਂ ਬਾਅਦ ਦੁਬਾਰਾ ਸਟੈਂਡਰਡ ਮੈਥ ਦਾ ਪੇਪਰ ਐਕਸਟਰਾ ਦੇਣਾ ਪੈਂਦਾ ਹੈ, ਕਿਉਂਕਿ ਉਸਨੂੰ ਉਦੋਂ ਸਮਝ ਆਉਂਦੀ ਹੈ ਕਿ ਮੈਂ ਬੇਸਿਕ ਮੈਥ ਦੀ ਜਗ੍ਹਾ ਤੇ ਸਟੈਂਡਰਡ ਮੈਥਸ ਕਰਨਾ ਸੀ, ਤਾਂ ਉਹਨੂੰ ਐਕਸਟਰਾ ਐਫਰਟਸ ਲਾਣੇ ਪੈਂਦੇ ਨੇ ਉਹਦੇ ਵਾਸਤੇ। ਤਾਂ ਮੈਂ ਇਹ ਸੁਜੈਸਟ ਕਰਨਾ ਚਾਹਾਂਗੀ ਕਿ ਆਪਾਂ ਸਟੈਂਡਰਡ ਮੈਥਸ ਲਈ ਆਪਟ ਕਰਨਾ ਚਾਹੀਦਾ, ਤੇ ਉਸ ਤੋਂ ਬਾਅਦ ਕਿਉਂਕਿ ਸਰ ਆਪਣੇ ਕੋਲ +1 +2 ਇੱਕ ਇਹੋ ਜਿਹਾ ਕਰੂਸ਼ਲ ਟਾਈਮ ਹੈ ਕਿ ਉਹਦੇ 'ਚ ਬੱਚੇ ਦਾ ਮਾਇੰਡ ਬਹੁਤ ਡਿਵੈਲਪ ਹੁੰਦਾ, ਉਹਨੂੰ ਪਤਾ ਲੱਗਦਾ ਹੈ ਕਿ ਮੈਂ ਕਿਹੜੇ ਕੈਰੀਅਰ 'ਚ ਜਾਣਾ ਹੈ, ਮੈਂ ਕੀ ਆਪਟ ਕਰਨਾ ਹੈ, ਮੈਂ ਅੱਗੇ ਜਾ ਕੇ ਆਪਦੀ ਜ਼ਿੰਦਗੀ 'ਚ ਕੀ ਬਣਨਾ ਚਾਹੁੰਦਾ ਹਾਂ। ਬਾਕੀ ਸਰ ਜੇ ਆਪਾਂ ਕਹੀਏ ਹਿਸਾਬ ਜਾਂ ਮੈਥਸ, ਮੈਥਸ ਆਪਣੇ ਹਰੇਕ ਕੰਪੀਟੀਟਿਵ ਐਗਜ਼ਾਮ 'ਚ ਜ਼ਰੂਰੀ ਹੈ, ਚਾਹੇ ਤੁਸੀਂ ਅਕਾਊਂਟੈਂਸੀ ਲੈ ਲਓ, ਬੈਂਕਿੰਗ ਲੈ ਲਓ, ਠੀਕ ਹੈ ਸਰ, ਤੁਸੀਂ ਕੋਈ ਵੀ ਨੋਰਮਲ ਪੇਪਰ ਵੀ ਜੇ ਦਿੰਦੇ ਹੋ ਤਾਂ ਉਹਦੇ 'ਚ ਮੈਥਸ ਦੀ ਕੁਛ ਪਰਸੈਂਟੇਜ ਆਉਂਦੀ ਹੀ ਹੈ। ਤਾਂ ਮੈਨੂੰ ਨਹੀਂ ਲੱਗਦਾ ਕਿ ਆਪਾਂ ਮੈਥਸ ਤੋਂ ਆਪਾਂ ਕਹੀਏ ਕਿ ਪਿੱਛਾ ਛੁੜਾ ਸਕਦੇ ਹਾਂ ਜ਼ਿੰਦਗੀ 'ਚ। ਮੈਥਸ ਤਾਂ ਆਪਾਂ ਨੂੰ ਆਪਦੀ ਜ਼ਿੰਦਗੀ ਦਾ ਅਜਿਹਾ ਅੰਗ ਬਣਾਉਣਾ ਚਾਹੀਦਾ ਹੈ ਜਿਹੜਾ ਕਿ ਹਮੇਸ਼ਾ ਸਾਡੇ ਨਾਲ ਚੱਲੇਗਾ
1: ਜੀ। ਤੇ ਨਾਲੇ ਫਿਰ ਮੈਂ ਤੁਹਾਡੇ ਤੋਂ ਇਹ ਵੀ ਜਾਣਨਾ ਚਾਹੂੰਗਾ ਕਿ ਇੱਕ ਚੰਗਾ ਮੈਥ ਸਟੂਡੈਂਟ ਬਣਨ ਲਈ ਕਿਹੜੀਆਂ ਆਦਤਾਂ ਫਿਰ ਜਿਹੜੇ ਸਾਡੇ ਬੱਚੇ ਆ ਉਹ ਅਪਣਾਉਣ।
0: ਦੇਖੋ ਸਰ, ਸਭ ਤੋਂ ਵੱਡੀ ਚੰਗੀ ਆਦਤ ਹੈ ਕਿ ਜੋ ਤੁਹਾਡੇ ਅਧਿਆਪਕ ਨੇ ਤੁਹਾਨੂੰ ਕਲਾਸ ਵਿੱਚ ਅੱਜ ਪੜ੍ਹਾਤਾ, 4 ਪ੍ਰਸ਼ਨ ਕਰਾਏ, 6 ਪ੍ਰਸ਼ਨ ਕਰਾਏ, ਉਹ ਘਰੇ ਜਾ ਕੇ ਇੱਕ ਵਾਰ ਤੁਸੀਂ ਦੁਹਰਾਈ ਜ਼ਰੂਰ ਕਰੋ। ਦੁਹਰਾਈ ਕਹਿਣ ਦਾ ਭਾਵ ਇਹ ਨਹੀਂ ਕਿ ਤੁਸੀਂ ਉਹਨੂੰ ਇੱਕ ਵਾਰ ਪੜ੍ਹ ਲਿਆ ਜਾਂ ਰੱਟਾ ਮਾਰ ਲਿਆ ਤਾਂ ਹੋ ਗਿਆ। ਉਸ ਕੰਸੈਪਟ ਨੂੰ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਕਿ ਟੀਚਰ ਨੇ ਉਹ ਤੁਹਾਨੂੰ ਕਰਵਾਇਆ ਕਿਸ ਤਰ੍ਹਾਂ ਹੈ, ਉਹਦਾ ਜ਼ਿੰਦਗੀ 'ਚ ਕੀ ਜ਼ਰੂਰਤ ਹੈ। ਜਦੋਂ ਤੁਸੀਂ ਉਸ ਕੰਸੈਪਟ ਨੂੰ ਇੱਕ ਵਾਰ ਚੰਗੀ ਤਰ੍ਹਾਂ ਪੜ੍ਹ ਲਿਆ, ਉਸ ਤੋਂ ਬਾਅਦ ਜੇ ਤੁਹਾਨੂੰ ਕੁਛ ਨਹੀਂ ਸਮਝ ਆਉਂਦਾ ਤਾਂ ਅਗਲੇ ਦਿਨ ਜਾ ਕੇ ਆਪਦੇ ਅਧਿਆਪਕ ਨੂੰ ਉਹ ਕੰਸੈਪਟ ਪੁੱਛੋ, ਕਿਉਂਕਿ ਜਦੋਂ ਤੁਸੀਂ ਅਧਿਆਪਕ ਤੋਂ ਪੁੱਛਦੇ ਹੋ ਤਾਂ ਮੈਨੂੰ ਲੱਗਦਾ ਹੈ ਤੁਹਾਡਾ ਅਧਿਆਪਕ ਤੁਹਾਨੂੰ ਉਹ ਚੀਜ਼ ਬਹੁਤ ਚੰਗੀ ਤਰ੍ਹਾਂ ਸਮਝਾ ਸਕਦਾ ਹੈ ਐਸ ਕੰਪੇਅਰ ਟੂ ਤੁਹਾਡੇ ਪੇਰੈਂਟਸ ਜਾਂ ਤੁਹਾਡੇ ਫਰੈਂਡਸ ਤੋਂ, ਕਿਉਂਕਿ ਟੀਚਰ ਨੂੰ ਐਕਸਪੀਰੀਅੰਸ ਬਹੁਤ ਹੁੰਦਾ ਇਹਨਾਂ ਚੀਜ਼ਾਂ ਦਾ ਪੜ੍ਹਾਉਣ ਦਾ। ਅਤੇ ਉਸ ਤੋਂ ਟੌਪਿਕ ਪੁੱਛੋ, ਕਦੇ ਵੀ ਇਹ ਨਾ ਸੋਚੋ ਕਿ ਟੀਚਰ ਨੇ ਅੱਜ ਟੌਪਿਕ ਕਰਵਾਇਆ ਕੱਲ੍ਹ ਨੂੰ ਕਰ ਲਾਂਗੇ, ਪਰਸੋਂ ਕਰ ਲਾਂਗੇ, ਕਿਉਂਕਿ ਇਹ ਇੱਕ ਇੱਦਾਂ ਦਾ ਵਿਸ਼ਾ ਹੈ ਜਦੋਂ ਤੁਸੀਂ ਇਹਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੰਦੇ ਹੋ ਨਾ, ਫਿਰ ਤੁਸੀਂ ਇਹਨੂੰ ਫੜ ਨਹੀਂ। ਮੇਰਾ ਮੰਨਣਾ ਇਹ ਹੈ ਕਿ ਮੈਥ ਨੂੰ ਨਾਲ ਦੀ ਨਾਲ ਹੀ ਸੋਲਵ ਕਰਨਾ ਚਾਹੀਦਾ, ਕਿਉਂਕਿ ਜਦੋਂ ਤੁਸੀਂ ਕੋਈ ਵੀ ਉੱਤਰ ਹੱਲ ਕਰਦੇ ਹੋ ਨਾ ਤਾਂ ਉਹਦਾ ਆਂਸਰ ਸਹੀ ਆਉਂਦਾ, ਜਿਹੜੀ ਮਨ ਦੀ ਖੁਸ਼ੀ ਹੈ ਉਹ ਬਹੁਤ ਅੱਛੀ ਹੁੰਦੀ ਹੈ
1: ਜੀ।
0: ਇੱਥੇ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੂੰਗੀ ਸਰ, ਮੈਂ ਖੁਦ ਮੈਥ ਦਾ ਇੱਦਾਂ ਦਾ ਸਟੂਡੈਂਟ ਸੀ ਕਿ ਮੈਂ ਬਹੁਤ ਘੱਟ ਨੰਬਰ ਲੈਂਦੀ ਸੀ, ਅਤੇ 10ਵੀਂ 'ਚ ਸਰ ਮੇਰੀ ਪ੍ਰੀ ਬੋਰਡ ਤੋਂ ਬਾਅਦ ਮੇਰੇ ਮਾਪਿਆਂ ਨਾਲ ਅਲੱਗ ਮਿਲਣੀ ਕੀਤੀ ਗਈ ਸੀ, ਅਤੇ ਸਾਡੇ ਮੈਥਸ ਵਾਲੇ ਸਰ ਨੇ ਇਹ ਕਿਹਾ ਸੀ ਕਿ ਤੁਹਾਡੀ ਬੇਟੀ ਮੇਰਾ ਰਿਜ਼ਲਟ ਖਰਾਬ ਕਰੇਗੀ, ਇਸ ਲਈ ਇਹਨੂੰ ਮੈਂ 10th 'ਚ ਚੰਗੀ ਤਰ੍ਹਾਂ ਜੇ ਨੇ ਮਾਰਕਸ ਨਾ ਲਏ ਤਾਂ ਇਹਨੂੰ 11th 'ਚ ਅਸੀਂ ਐਡਮਿਸ਼ਨ ਨਹੀਂ ਦੇਵਾਂਗੇ। ਤਾਂ ਸਰ ਉਹ ਗੱਲ ਮੈਨੂੰ ਉਸ ਟਾਈਮ ਬਹੁਤ ਬੁਰੀ ਵੀ ਲੱਗੀ, ਮੈਨੂੰ ਸਰ ਵੀ ਬੁਰੇ ਲੱਗੇ ਕਿ ਇਹਨਾਂ ਨੇ ਮੇਰੇ ਪੇਰੈਂਟਸ ਨੂੰ ਬੁਲਾਇਆ, ਮੈਨੂੰ ਇੰਨਾ ਬੁਰਾ ਬੋਲਿਆ। ਪਰ ਸਰ ਉਸ ਤੋਂ ਬਾਅਦ ਮੈਂ ਪੂਰੇ ਦਸੰਬਰ 'ਚ ਸਾਡੀ ਮੀਟਿੰਗ ਹੋਈ ਸੀ, ਮੈਂ ਪੂਰੇ 3 ਮਹੀਨੇ ਪ੍ਰੋਪਰਲੀ ਪੜ੍ਹੀ,

0: ਕਿਤਾਬ ਵਿੱਚ, ਗਣਿਤ ਦੀ ਕਿਤਾਬ ਵਿੱਚ ਜਿੰਨੀ ਵੀ ਐਗਜ਼ੈਂਪਲਸ ਦਿੱਤੀਆਂ ਹੁੰਦੀਆਂ ਉਹਨਾਂ ਨੂੰ ਛੱਡਣਾ ਨਹੀਂ ਚਾਹੀਦਾ, ਐਗਜ਼ੈਂਪਲਸ ਨੂੰ ਜ਼ਰੂਰ ਕਰੋ। ਅਤੇ ਸਰ ਉਸ ਤੋਂ ਬਾਅਦ ਮੇਰੇ 10th 'ਚੋਂ CBSE ਬੋਰਡ 'ਚੋਂ 98 ਮਾਰਕਸ ਆਏ ਸੀ ਆਊਟ ਆਫ 100। ਅਤੇ ਸਰ ਇੰਨੇ ਖੁਸ਼ ਸਨ ਅਤੇ ਮੈਂ ਵੀ ਖੁਸ਼ ਸੀ, ਅਤੇ ਸ਼ਾਇਦ ਸਰ ਦਾ ਡਾਂਟਣਾ ਬਹੁਤ ਕਾਰਗਰ ਸੀ ਮੇਰੇ ਲਈ। ਅਤੇ ਮੈਂ ਇਹੀ ਕਹਿਣਾ ਚਾਹਾਂਗੀ ਕਿ ਇੰਪੋਸੀਬਲ ਕੁਛ ਨਹੀਂ ਹੁੰਦਾ, ਤੁਸੀਂ ਖੁਦ ਕਰੋ। ਇੰਪੋਸੀਬਲ ਤਾਂ ਖੁਦ ਕਹਿੰਦਾ ਆਈ ਐਮ ਪੋਸੀਬਲ। ਸੋ ਬੇਸਿਕਲੀ ਤੁਹਾਨੂੰ ਆਪਦੇ ਦਿਮਾਗ ਤੇ, ਆਪਦੇ ਦਿਲ ਤੇ ਕਾਬੂ ਪਾ ਕੇ ਮੈਥਸ ਨੂੰ ਆਪਦਾ ਸਾਥੀ ਬਣਾ ਲੈਣਾ ਚਾਹੀਦਾ ਹੈ, ਤਾਂ ਜੋ ਤੁਸੀਂ ਆਪਦੀ ਜ਼ਿੰਦਗੀ 'ਚ, ਆਪਦੇ ਫਿਊਚਰ 'ਚ ਹੋਰ ਚੰਗਾ ਕਰ ਸਕੋ, ਅਤੇ ਆਪਦੇ ਮਾਪਿਆਂ ਨੂੰ ਇਸ ਗੱਲ ਦਾ ਗਰਵ ਮਹਿਸੂਸ ਕਰਵਾ ਸਕੋ ਕਿ ਤੁਸੀਂ ਉਹਨਾਂ ਦੀ ਮਿਹਨਤ ਦਾ ਮੁੱਲ ਮੋੜਿਆ।
1: ਅਤੇ ਇਸੇ ਦੇ ਨਾਲ ਅਸੀਂ ਜੇਕਰ ਕਮਜ਼ੋਰ ਵਿਦਿਆਰਥੀ ਦੀ ਵੀ ਗੱਲ ਕਰੀਏ, ਅਤੇ ਉਹਨਾਂ ਨੂੰ ਫਿਰ ਤੁਸੀਂ ਕੀ ਕਹਿਣਾ ਚਾਹੋਗੇ, ਉਹ ਕਿਹੜੇ ਐਕਸਰਸਾਈਜ਼ ਕਰੇ, ਕਿਸ ਤਰ੍ਹਾਂ ਦੇ ਸਵਾਲ ਜਿਹੜੇ, ਕਿਸ ਤਰ੍ਹਾਂ ਦੇ ਐਗਜ਼ਾਮਪਲ ਕਰੇ ਜਿਹਦੇ ਨਾਲ ਉਹ ਪਾਸ ਹੋ ਸਕਣ? ਫਿਰ
0: ਅੱਜ ਕੱਲ੍ਹ ਦਾ ਸਿਲੇਬਸ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਗਿਆ ਹੁੰਦਾ ਹੈ। ਸਾਨੂੰ ਸਾਲ ਦੇ ਸ਼ੁਰੂਆਤ ਵਿੱਚ ਇਹ ਦੱਸ ਦਿੱਤਾ ਜਾਂਦਾ ਹੈ ਕਿ ਕਿਹੜੇ ਚੈਪਟਰ ਚੋਂ ਕਿੰਨਾ ਪੇਪਰ ਆਵੇਗਾ, ਤਾਂ ਮਾਰਕਸ ਦੀ ਡਿਸਟ੍ਰੀਬਿਊਸ਼ਨ ਦੇ ਹਿਸਾਬ ਨਾਲ ਉਹਨਾਂ ਨੂੰ ਉਹ ਚੈਪਟਰ ਮਾਰਕ ਕਰ ਲੈਣੇ ਚਾਹੀਦੇ ਜਿਹੜੇ ਉਹਨਾਂ ਨੂੰ ਸੌਖੇ ਲੱਗ। ਪਹਿਲਾਂ ਉਹਨਾਂ ਨੂੰ ਉਹ ਚੰਗੀ ਤਰ੍ਹਾਂ ਪੱਕਾ ਕਰ ਲੈਣ, ਦੁਹਰਾਈ ਕਰ ਲੈਣ, ਤਾਂ ਕਿ ਕਮ ਸੇ ਕਮ ਉਹ ਆਪਦੇ 60%, 70% ਜਾਂ ਆਪਾਂ ਕਹੀਏ 40-50% ਮਾਰਕਸ ਨੂੰ ਇੱਕ ਵਾਰ ਸਿਕਿਓਰ ਕਰ ਸਕਣ। ਉਸ ਤੋਂ ਬਾਅਦ ਜਦੋਂ ਉਹ ਪੂਰੇ ਆਪਦੇ ਆਪ 'ਚ ਕੌਨਫੀਡੈਂਟ ਹੋਣ ਕਿ ਮੈਂ ਸਾਰਾ ਪੇਪਰ ਕਰ ਸਕਦਾ ਹਾਂ, ਉਸ ਤੋਂ ਬਾਅਦ ਹੀ ਉਹਨਾਂ ਨੂੰ ਬਾਕੀ ਚੈਪਟਰਸ ਨੂੰ ਪੜ੍ਹਨਾ ਚਾਹੀਦਾ ਹੈ।
1: ਜੀ, ਤੇ ਸਾਡੇ ਭਵਿੱਖ ਨੂੰ ਬਣਾਉਣ ਲਈ ਗਣਿਤ ਦੀ ਕੀ ਮਹੱਤਤਾ ਹੈ ਫਿਰ?
0: ਸਰ ਦੇਖੋ, ਅੱਜ ਕੱਲ੍ਹ ਜੇ ਤੁਸੀਂ ਕਹੋ ਆਪਾਂ ਜੇ ਜੋਬ ਲਈ ਜਾਂਦੇ ਹਾਂ, ਗਵਰਨਮੈਂਟ ਜੋਬ ਲਾ ਲਓ, ਪ੍ਰਾਈਵੇਟ ਜੋਬ ਲਾ ਲਓ, ਜੋਬ 'ਤੇ ਜਦੋਂ ਆਪਾਂ ਜਾਂਦੇ ਹਾਂ ਤਾਂ ਮੈਥਸ ਆਪਣੀ ਲਾਈਫ 'ਚ ਰੈਗੂਲਰ ਜ਼ਰੂਰੀ ਹੈ। ਜੇ ਤੁਸੀਂ ਬੈਂਕ 'ਚ ਜਾਂਦੇ ਹੋ ਜਾਂ ਜਾਂ ਤੁਸੀਂ ਟੀਚਿੰਗ 'ਚ ਜਾਂਦੇ ਹੋ, ਟੀਚਿੰਗ 'ਚ ਜੇ ਮੈਂ ਕਹਾਂ ਕਿ ਮੈਂ ਹਿੰਦੀ ਦਾ ਟੀਚਰ ਹਾਂ, ਮੈਨੂੰ ਮੈਥ ਦੀ ਜ਼ਰੂਰਤ ਨਹੀਂ ਹੈ, ਤੁਸੀਂ ਕਲਾਸ ਟੀਚਰ ਬਣਦੇ ਹੋ, ਤੁਸੀਂ ਰਿਪੋਰਟ ਕਾਰਡ ਵੀ ਪੂਰੇ ਕਰਨੇ ਨੇ, ਤੁਸੀਂ ਅਟੈਂਡੈਂਸ ਰਜਿਸਟਰ ਵੀ ਪੂਰਾ ਕਰਨਾ ਹੈ, ਐਂਡ 'ਤੇ ਜਾ ਕੇ ਤੁਸੀਂ ਸਾਰੀਆਂ ਕੈਲਕੂਲੇਸ਼ਨਸ ਕਰਕੇ ਰਜਿਸਟਰ ਪੂਰਾ ਵੀ ਕਰਨਾ ਹੈ, ਬੱਚਿਆਂ ਦੀ ਤੁਸੀਂ ਅਟੈਂਡੈਂਸ ਵੀ ਰੋਜ਼ ਲਗਾਉਣੀ ਹੈ, ਤਾਂ ਤੁਸੀਂ ਇਹ ਕਹਿ ਨਹੀਂ ਸਕਦੇ ਕਿ ਗਣਿਤ ਸਾਨੂੰ ਚਾਹੀਦਾ ਨਹੀਂ। ਚਾਹੇ ਤੁਸੀਂ ਪੰਜਾਬੀ ਦੇ ਅਧਿਆਪਕ ਹੋ, ਚਾਹੇ ਤੁਸੀਂ ਇੰਗਲਿਸ਼ ਦੇ, ਅਤੇ ਚਾਹੇ ਤੁਸੀਂ ਸਾਇੰਸ ਦੇ, ਗਣਿਤ ਤਾਂ ਆਪਾਂ ਨੂੰ ਜ਼ਰੂਰ ਅਤੇ ਜ਼ਰੂਰ ਇੱਕ ਲੋੜੀ ਦਾ ਅੰਗ ਬਣ ਚੁੱਕਿਆ ਹੈ ਜਿਹਨੂੰ ਆਪਾਂ ਛੱਡ ਨਹੀਂ ਸਕਦੇ।
1: ਜੀ, ਅਤੇ ਨਾਲ ਹੀ ਫਿਰ ਅਸੀਂ ਕੋਈ ਅਜਿਹਾ ਕਿੱਸਾ ਵੀ ਜਾਣਨਾ ਚਾਹਾਂਗੇ ਤੁਹਾਡੇ ਤੋਂ, ਜਿਹੜੇ ਤੁਹਾਡੇ ਅਧਿਆਪਕ ਦੌਰ ਦੇ ਵਿੱਚ ਤੁਹਾਡੇ ਨਾਲ ਕੋਈ ਵਾਪਰੀ ਹੋਈ, ਇਸ ਦੇ ਬਾਰੇ ਵੀ ਫਿਰ ਜ਼ਿਕਰ ਕਰੋ।
0: ਸਰ ਦੇਖੋ, ਸਭ ਤੋਂ ਵੱਡੀ ਚੀਜ਼ ਤਾਂ ਇਹ ਹੈ ਕਿ ਮੈਂ ਇਹ ਮੰਨਦੀ ਹਾਂ ਕਿ ਜਦੋਂ ਬੱਚਿਆਂ ਨੂੰ ਆਪਾਂ ਅੱਜ ਕੰਮ ਦਿੱਤਾ, ਤਾਂ ਅਗਲੇ ਦਿਨ ਬੱਚੇ ਨੂੰ ਕਲਾਸ ਜਾ ਕੇ ਪੁੱਛਣਾ ਵੀ ਤੁਸੀਂ ਕੰਮ ਕਰ ਲਿਆ, ਤਾਂ ਉਹ ਕਹਿਣਗੇ ਯੈਸ ਮੈਮ, ਉਹ ਤੁਹਾਨੂੰ ਕਦੇ ਨਹੀਂ ਕਹਿੰਦੇ ਕਿ ਅਸੀਂ ਕੰਮ ਨਹੀਂ ਕੀਤਾ। ਤਾਂ ਮੇਰਾ ਮੰਨਣਾ ਇਹ ਹੈ ਕਿ ਅਗਲਾ ਸਬਜੈਕਟ, ਅਗਲਾ ਟੋਪਿਕ ਕਰਾਉਣ ਤੋਂ ਪਹਿਲਾਂ ਮੈਂ ਸਾਰੇ ਬੱਚਿਆਂ ਨੂੰ ਖੜਾ ਕਰਕੇ ਪਹਿਲਾਂ ਉਹਨਾਂ ਦਾ ਹੋਮਵਰਕ ਚੈੱਕ ਕਰਦੀ ਹਾਂ, ਅਤੇ ਮੈਂ ਇਹ ਯਕੀਨੀ ਬਣਾਉਣੀ ਆ ਕਿ ਹਰ ਇੱਕ ਬੱਚੇ ਨੇ ਉਹ ਕੰਸੈਪਟ ਕੰਪਲੀਟ ਕੀਤਾ ਹੋਵੇ। ਅਤੇ ਅੱਜ ਕੱਲ੍ਹ ਦੇ ਬੱਚੇ ਬਹੁਤ ਸਿਆਣੇ ਨੇ, ਉਹ ਇੱਕ ਦੂਜੇ ਤੋਂ ਕਾਪੀ ਕਰ ਲੈਂਦੇ ਨੇ। ਅਕਸਰ ਇਹ ਹੁੰਦਾ ਹੈ ਕਿ ਜੇ ਇੱਕ ਬੱਚੇ ਨੇ 8 ਨੂੰ ਘੁਮਾ ਕੇ ਲਿਖਿਆ ਨਾ, ਸਰ ਦੂਸਰਾ ਵੀ ਇਸ ਤਰ੍ਹਾਂ ਹੀ ਲਿਖਦਾ ਹੈ। ਤਾਂ ਇੱਕ ਦਿਨ ਮੇਰੇ ਨਾਲ ਇਸੇ ਤਰ੍ਹਾਂ ਕਲਾਸ 'ਚ ਹੋਇਆ, ਇੱਕ ਬੱਚੇ ਨੇ ਪ੍ਰੋਪਰ ਕਾਪੀ ਕੀਤੀ ਵਰਕਸ਼ੀਟ ਕਿਸੇ ਦੂਸਰੇ ਬੱਚੇ ਤੋਂ, ਅਤੇ ਮੈਂ ਜਦੋਂ ਉਸ ਨੂੰ ਪੁੱਛਿਆ ਕਿ ਬੇਟਾ ਜੀ ਤੁਸੀਂ ਆਪ ਕੀਤੇ, ਕਹਿੰਦਾ ਯੈਸ ਮੈਮ ਮੈਨੂੰ ਸਾਰੇ ਕੰਸੈਪਟਸ ਆਉਂਦੇ ਨੇ। ਮੈਂ ਆਪਦੇ ਮਨ 'ਚ ਹੱਸੀ, ਫਿਰ ਮੈਂ ਸੋਚਿਆ ਕਿ ਦੇਖੋ ਅਸੀਂ ਵੀ ਸਟੂਡੈਂਟ ਸੀ, ਤਾਂ ਅਸੀਂ ਵੀ ਟੀਚਰ ਨੂੰ ਇਸ ਤਰ੍ਹਾਂ ਹੀ ਸਮਝਦੇ ਸੀ ਕਿ ਟੀਚਰ ਨੂੰ ਸਮਝ ਨਹੀਂ ਆਏਗੀ। ਤਾਂ ਫਿਰ ਸਰ ਮੈਂ ਬੱਚਿਆਂ ਨੂੰ ਸਮਝਾਇਆ, ਕਿਉਂਕਿ ਬੱਚਿਆਂ ਨੂੰ ਕਦੇ ਕਦੇ ਇਮੋਸ਼ਨਲੀ ਵੀ ਸਮਝਾਉਣੀਆਂ ਪੈਂਦੀਆਂ ਨੇ ਚੀਜ਼ਾਂ, ਕਿ ਜੇ ਤੁਸੀਂ ਅੱਜ ਇਸ ਤਰ੍ਹਾਂ ਦੀਆਂ ਕੰਮ ਕੰਪਲੀਟ ਕਰਨ ਵਾਸਤੇ ਛੋਟੀਆਂ ਛੋਟੀਆਂ ਆਦਤਾਂ ਆਪਦੀਆਂ ਸੁਧਾਰੋਂਗੇ ਨਹੀਂ, ਤਾਂ ਤੁਸੀਂ ਫਿਊਚਰ 'ਚ ਅੱਗੇ ਨਹੀਂ ਵੱਧ ਸਕਦੇ। ਤਾਂ ਮੇਰੀ ਇਹ ਸਭ ਨੂੰ ਰਿਕੁਐਸਟ ਹੈ ਕਿ ਮੈਥ ਅਜਿਹਾ ਸਬਜੈਕਟ ਹੈ ਜਿਸ ਦੀ ਕਾਪੀ ਤੁਸੀਂ ਕਿਸੇ ਦੀ ਕਾਪੀ ਲੈ ਕੇ ਪੂਰੀ ਨਾ ਕਰੋ। ਇਹ ਸਭ ਲਈ ਸੁਜੈਸ਼ਨ ਹੈ, ਤੁਸੀਂ ਖੁਦ ਉਸਨੂੰ ਚੰਗੀ ਤਰ੍ਹਾਂ ਪਹਿਲਾਂ ਸਮਝੋ, ਲਿਖੋ, ਉਹਦੀ ਦੁਹਰਾਈ ਕਰੋ, ਅਤੇ ਖੁਦ ਉਹ ਪ੍ਰਸ਼ਨ ਕਰਨ ਦੀ ਕੋਸ਼ਿਸ਼ ਕਰੋ, ਤਾਂ ਕਿ ਤੁਹਾਨੂੰ ਤੁਹਾਡੇ ਪੇਪਰ ਦੀ ਤਿਆਰੀ ਵੀ ਨਾਲ ਦੀ ਨਾਲ ਹੀ ਹੋ ਜਾਵੇ, ਅਤੇ ਤੁਹਾਡੇ ਵਾਸਤੇ ਇੱਕ ਬਹੁਤ ਵੱਡਾ ਹਊਆ ਨਾ ਬਣੇ ਕਿ ਤੁਹਾਡਾ ਗਣਿਤ ਦਾ ਪੇਪਰ ਆ ਰਿਹਾ ਹੈ ਅਤੇ ਤੁਸੀਂ ਉਸ 'ਚ ਪਾਸ ਨਹੀਂ ਹੋਣ ਵਾਲੇ।
1: ਜੀ, ਅਤੇ ਮੈਡਮ ਨਾਲ ਹੀ ਅਗਲਾ ਪ੍ਰਸ਼ਨ ਮੈਂ ਤੁਹਾਡੇ ਤੋਂ ਇਹ ਵੀ ਜਾਣਨਾ ਚਾਹੂੰਗਾ ਕਿ ਪੇਰੈਂਟਸ ਦੀ ਗੱਲ ਕਰੀਏ, ਅਧਿਕਤਰ ਪੇਰੈਂਟਸ ਦੇਖਦੇ ਹੈ ਜਿਹੜੇ ਕਿ ਪੜ੍ਹੇ ਲਿਖੇ ਵੀ ਹੁੰਦੇ ਹੈ ਅਤੇ ਪੜ੍ਹੇ ਲਿਖੇ ਨਹੀਂ ਵੀ ਹੁੰਦੇ ਹੈ, ਅਤੇ ਉਹ ਬੱਚਿਆਂ ਨੂੰ ਨਾ ਮੈਥ ਦੇ ਜਿਹੜੇ ਕਿ ਟਿਊਸ਼ਨਸ ਰਖਾ ਦਿੰਦੀ ਹੈ, ਇਸ ਦੇ ਬਾਰੇ ਫਿਰ ਤੁਸੀਂ ਕੀ ਕਹਿਣਾ ਚਾਹੋਗੇ?
0: ਸਰ ਦੇਖੋ, ਮੇਰੇ ਹਿਸਾਬ ਨਾਲ ਟਿਊਸ਼ਨ ਕਿਸੇ ਚੀਜ਼ ਦਾ ਹੱਲ ਨਹੀਂ ਹੈ। ਟਿਊਸ਼ਨ ਜ਼ਿਆਦਾਤਰ ਉਹ ਪੇਰੈਂਟਸ ਰਖਾਉਂਦੇ ਜਿਹੜੇ ਵਰਕਿੰਗ ਹੈ, ਉਹ ਆਪਦੇ ਬੱਚੇ ਨੂੰ ਨਹੀਂ ਦੇਖ ਸਕਦੇ, ਜਾਂ ਜਿਹੜੇ ਵਿਚਾਰੇ ਬਿਲਕੁਲ ਹੀ ਪੜ੍ਹੇ ਲਿਖੇ ਨਹੀਂ, ਉਹਨਾਂ ਨੂੰ ਕੁਛ ਵੀ ਸਮਝ ਨਹੀਂ ਆਉਂਦਾ, ਉਹਨਾਂ ਦਾ ਮੈਥਸ ਬੈਕਗ੍ਰਾਉਂਡ ਨਹੀਂ ਹੈਗਾ, ਤਾਂ ਉਹ ਕੀ ਕਰਦੇ ਆ, ਤਾਂ ਉਹ ਬੱਚੇ ਨੂੰ ਟਿਊਸ਼ਨ ਰਖਵਾ ਦਿੰਦੇ ਨੇ। ਪਰ ਟਿਊਸ਼ਨ 'ਤੇ ਵੀ ਸਰ ਡਿਪੈਂਡ ਕਰਦਾ, ਕਈ ਟਿਊਸ਼ਨਸ ਹੁੰਦੀਆਂ ਜਿਹੜੀਆਂ ਪਰਸਨਲ ਕੇਅਰ ਦਿੰਦੀਆਂ ਬੱਚਿਆਂ ਨੂੰ, ਉਹਨਾਂ ਕੋਲ 2 ਜਾਂ 4 ਵਿਦਿਆਰਥੀ ਹੁੰਦੇ ਆ, ਉਹਨਾਂ ਨੂੰ ਸਪੈਸ਼ਲੀ ਪੜ੍ਹਾਉਂਦੇ ਆ। ਕਈ ਹੁੰਦੇ ਆ ਕਿ ਕਲਾਸ 'ਚ 80-80 ਬੱਚੇ ਬਿਠਾ ਕੇ ਜਾਂ 50-50 ਬੱਚੇ ਬਿਠਾ ਕੇ ਆਪਾਂ ਉਹਨਾਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੰਦੇ ਹਾਂ। ਤਾਂ ਜਿਹੜੇ ਮਾਪੇ ਆਪਦੇ ਬੱਚਿਆਂ ਨੂੰ ਟਿਊਸ਼ਨਸ 'ਤੇ ਭੇਜਦੇ ਨੇ, ਮੈਂ ਉਹਨਾਂ ਨੂੰ ਇੱਕ ਰਿਕੁਐਸਟ ਕਰਨਾ ਚਾਹਾਂਗੀ ਕਿ ਤੁਸੀਂ ਚਾਹੇ ਤੁਹਾਨੂੰ ਸਬਜੈਕਟ ਦੀ ਸਮਝ ਨਹੀਂ ਹੈਗੀ, ਚਾਹੇ ਤੁਹਾਨੂੰ ਉਹ ਸਬਜੈਕਟ ਪ੍ਰੋਪਰਲੀ ਆਉਂਦਾ,

0: ਲੈ ਸਕਦੇ ਤਾਂ ਤੁਹਾਨੂੰ ਇੱਕ ਹਫ਼ਤੇ 'ਚ ਇੱਕ ਵਾਰੀ ਇੱਕ ਚੈਪਟਰ ਦਾ ਫੀਡਬੈਕ ਐਜ਼ ਆ ਐਜੂਕੇਟਡ ਪੇਰੈਂਟ ਲੈਣਾ ਚਾਹੀਦਾ ਹੈ, ਤੁਹਾਨੂੰ ਦੇਖਣਾ ਚਾਹੀਦਾ ਹੈ ਕਿ ਉਹ ਬੱਚਾ ਤੁਹਾਡੇ ਜਿਹੜੇ ਤੁਸੀਂ ਚਾਰ ਸਵਾਲ ਉਸਨੂੰ ਪੁੱਛਦੇ ਹੋ ਕੀ ਉਹ ਕਰ ਪਾਉਂਦਾ ਹੈ ਕਿ ਨਹੀਂ, ਕਿਉਂਕਿ ਟਿਊਸ਼ਨ 'ਤੇ ਭੇਜਣ ਨਾਲ ਆਪਣੀ ਜ਼ਿੰਮੇਵਾਰੀ ਖਤਮ ਨਹੀਂ ਹੁੰਦੀ। ਜੇ ਮਾਪੇ ਅਤੇ ਅਧਿਆਪਕ ਇਕੱਠੇ ਮਿਲ ਕੇ ਹੀ ਕੋਸ਼ਿਸ਼ ਕਰਨਗੇ ਬੱਚੇ ਨੂੰ ਅੱਗੇ ਵਧਾਉਣ ਦੀ, ਤਾਂ ਹੀ ਬੱਚਾ ਅੱਗੇ ਵੱਧ ਸਕਦਾ ਹੈ। ਇਕੱਲਾ ਟੀਚਰ ਵੀ ਕੁਛ ਨਹੀਂ ਕਰ ਸਕਦਾ ਅਤੇ ਇਕੱਲੇ ਮਾਪੇ ਵੀ ਬੱਚੇ ਨੂੰ ਉਹ ਕਨਸੈਪਟ ਜਾਂ ਉਹ ਆਪਾਂ ਅੱਗੇ ਪੜ੍ਹਾਈ ਵਿੱਚ ਅੱਗੇ ਨਹੀਂ ਜਾ ਸਕਦੇ। ਜਿਹੜੇ ਮਾਂ ਬਾਪ ਮੈਥ ਨੂੰ ਨਹੀਂ ਸਮਝਦੇ, ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਇਹ ਸਬਜੈਕਟ ਕੀ ਹੈ, ਕਮ ਸੇ ਕਮ ਉਹ ਬੱਚਾ ਟਿਊਸ਼ਨ ਤੋਂ ਕੀ ਕਰਕੇ ਆਉਂਦਾ, ਕੀ ਲਿਖ ਕੇ ਆਉਂਦਾ, ਉਹਦੀ ਫੀਡਬੈਕ ਉਹਨਾਂ ਨੂੰ ਲੈਣੀ ਚਾਹੀਦੀ ਹੈ। ਉਹਨਾਂ ਨੂੰ ਕੰਟੈਕਟ 'ਚ ਰਹਿਣਾ ਚਾਹੀਦਾ ਟੀਚਰ ਦੇ ਵੀ, ਟਿਊਸ਼ਨ ਟੀਚਰ ਦੇ ਵੀ, ਸਕੂਲ 'ਚ ਵੀ, ਉਹਦੀ ਪ੍ਰੋਪਰ ਰਿਵਿਊ ਲੈਂਦਾ ਲੈਣਾ ਚਾਹੀਦਾ 15-15 ਦਿਨ ਬਾਅਦ, ਮਹੀਨੇ ਮਹੀਨੇ ਬਾਅਦ, ਕਿਉਂਕਿ ਐ ਨਾ ਹੋਵੇ ਕਿ ਜਦੋਂ ਇੱਕੀਦਮ ਪੇਪਰਾਂ ਦਾ ਰਿਜ਼ਲਟ ਆਉਂਦਾ ਹੈ ਤਾਂ ਪੇਰੈਂਟਸ 'ਤੇ ਬਹੁਤ ਵੱਡਾ ਬੋਝ ਪੈ ਜਾਂਦਾ ਹੈ ਕਿ ਸਾਡੇ ਬੱਚੇ ਤਾਂ ਨੰਬਰ ਬਹੁਤ ਘੱਟ ਆਏ ਨੇ। ਜੇ ਆਪਾਂ ਰੈਗੂਲਰ ਪੇਰੈਂਟਸ ਅਤੇ ਟੀਚਰ ਤਾਲਮੇਲ ਰੱਖਾਂਗੇ ਤਾਂ ਮੈਨੂੰ ਲੱਗਦਾ ਹੈ ਕਿ ਜਿਹੜਾ ਇਹ ਇੱਕ ਬ੍ਰਿਜ ਬਣ ਜਾਂਦਾ ਹੈ ਬੱਚੇ ਦੀ ਗਰੋਥ ਵਾਸਤੇ, ਅਤੇ ਮਾਪੇ ਅਤੇ ਅਧਿਆਪਕ ਮਿਲ ਕੇ ਹੀ ਇਸ ਬ੍ਰਿਜ ਨੂੰ ਪੂਰਾ ਕਰਕੇ ਬੱਚੇ ਨੂੰ ਕਾਮਯਾਬੀ ਦੀ ਸੀੜੀ 'ਤੇ ਅੱਗੇ ਵਧਾ ਸਕਦੇ ਨੇ।
1: ਜੀ, ਅਤੇ ਨਾਲ ਹੀ ਮੈਂ ਤੁਹਾਡੇ ਤੋਂ ਇਹ ਵੀ ਜਾਣਨਾ ਚਾਹੂੰਗਾ ਕਿ ਅੱਜ ਕੱਲ੍ਹ ਅਸੀਂ ਵੇਖਦੇ ਹਾਂ ਕਿ ਜਿਹੜੇ ਪਹਾੜੇ ਹੁੰਦੇ ਆ ਨਾ, ਉਹ ਬੱਚਿਆਂ ਨੂੰ ਨਾ ਕਿਤੇ ਯਾਦ ਨਹੀਂ ਹੁੰਦਾ, ਅਤੇ ਇਸ ਬਾਰੇ ਫਿਰ ਤੁਸੀਂ ਕੀ ਨੁਕਤਾ ਦਿਓਗੇ ਕਿ ਬੱਚੇ ਪਹਾੜੇ ਕਿਸ ਤਰ੍ਹਾਂ ਯਾਦ ਕਰੇ?
0: ਸਰ, ਤੁਸੀਂ ਬਹੁਤ ਹੀ ਦਿਲਚਸਪ ਪ੍ਰਸ਼ਨ ਪੁੱਛਿਆ ਹੈ। ਐਕਚੁਅਲੀ ਅੱਜ ਕੱਲ੍ਹ ਮੈਂ ਬੱਚਿਆਂ ਨੂੰ, ਈਵਨ ਮੈਂ 10ਵੀਂ ਦੇ ਬੱਚਿਆਂ 'ਚ ਵੀ ਇਹ ਚੀਜ਼ ਦੇਖੀ ਹੈ ਕਿ 3 3s ਆ ਉਹ 6 ਕਰ ਦਿੰਦੇ ਨੇ 9 ਦੀ ਜਗ੍ਹਾ 'ਤੇ, ਅਤੇ ਇਹਦਾ ਰੌਲਾ ਕੀ ਹੈ ਸਰ? ਇੱਕ ਤਾਂ ਹੁੰਦਾ ਲੈਕ ਆਫ ਕੰਸਨਟ੍ਰੇਸ਼ਨ ਕਿ ਬੱਚੇ ਉਸ ਚੀਜ਼ ਨੂੰ ਪੜ੍ਹ ਕੇ ਨਹੀਂ, ਉਸ ਚੀਜ਼ ਦੀ ਦੁਹਰਾਈ ਨਹੀਂ ਕਰਦੇ, ਕਿਉਂਕਿ ਟੇਬਲ ਅੱਜ ਕੱਲ੍ਹ ਦੇ ਪੇਰੈਂਟਸ ਦਾ ਸਭ ਤੋਂ ਵੱਡਾ ਕੰਸਰਨ ਹੈ ਕਿ ਟੇਬਲਸ ਆਪਾਂ ਕਿਵੇਂ ਰਿਵਾਈਜ਼ ਕਰਵਾਈਏ। ਬੱਚੇ ਟੇਬਲ ਭੁੱਲ ਜਾਂਦੇ ਨੇ, ਜੇ ਆਪਾਂ ਉਹਨਾਂ ਨੂੰ ਕਹੀਏ 12 4s ਦਾ ਲਿਖੋ ਤਾਂ ਪਹਿਲਾਂ 12 ਨੂੰ 4 ਨਾਲ ਮਲਟੀਪਲਾਈ ਕਰਕੇ ਦੇਖਦੇ ਹੈ। ਤਾਂ ਅੱਜ ਕੱਲ੍ਹ ਸਰ ਇੱਕ ਬਹੁਤ ਵਧੀਆ ਚੀਜ਼ ਹੈ ਅਬੈਕਸ, ਆਪਾਂ ਨੂੰ ਅਬੈਕਸ ਕਰਨਾ ਚਾਹੀਦਾ ਹੈ। ਅਬੈਕਸ ਦੀਆਂ ਜੇ ਟ੍ਰਿਪਸ ਨੇ, ਤੁਸੀਂ ਯੂਟਿਊਬ ਤੋਂ ਵੀ ਸਿੱਖ ਸਕਦੇ ਹੋ, ਤੁਸੀਂ ਉਹਦੇ ਕਲਾਸਿਸ ਵੀ ਲੈ ਸਕਦੇ ਹੋ, ਉਹ ਕਰ ਲਓ ਤੁਸੀਂ। ਜੇ ਤੁਸੀਂ ਉਹ ਨਹੀਂ ਕਰ ਸਕਦੇ ਸਰ, ਅੱਜ ਕੱਲ੍ਹ ਸ਼ਾਰਟਕੱਟਸ ਬਹੁਤ ਆਉਂਦੇ ਹੈ ਕੈਲਕੂਲੇਸ਼ਨਸ ਕਰਨ ਦੇ, ਤੁਸੀਂ ਉਹ ਸ਼ਾਰਟਕੱਟ ਸਿੱਖ ਸਕਦੇ ਹੋ ਉਹ ਵੀ। ਅਤੇ ਸਭ ਤੋਂ ਮੇਰਾ ਇਹ ਮੰਨਣਾ ਹੈ ਸਰ, ਬੱਚਾ ਭਾਵੇਂ ਇੰਗਲਿਸ਼ ਸਕੂਲ 'ਚ ਪੜ੍ਹਦਾ ਹੈ, ਭਾਵੇਂ ਪੰਜਾਬੀ ਸਕੂਲ 'ਚ ਪੜ੍ਹਦਾ ਹੈ, ਜੇ ਬੱਚਾ ਆਪਦੀ ਮਾਤ ਭਾਸ਼ਾ ਵਿੱਚ ਪਹਾੜੇ ਯਾਦ ਕਰੂਗਾ ਨਾ ਸਰ, ਤਾਂ ਉਹ ਮੇਰੇ ਖਿਆਲ 'ਚ ਉਹ ਕਦੇ ਨਹੀਂ ਭੁੱਲ ਸਕਦਾ। ਕਿਉਂਕਿ ਮੈਂ ਖੁਦ ਕੋਨਵੈਂਟ 'ਚ ਪੜ੍ਹੀ ਹਾਂ, ਨਵੋਦਿਆ ਵਿਦਿਆਲਿਆ 'ਚ ਪੜ੍ਹੀ ਹਾਂ ਸਰ, ਫਿਰ ਵੀ ਮੈਨੂੰ ਅੱਜ ਟੇਬਲ ਮੈਂ ਬੱਚਿਆਂ ਨੂੰ ਚਾਹੇ ਇੰਗਲਿਸ਼ 'ਚ ਕਰਾ ਦਾਂ ਪਰ ਮੈਂ ਖੁਦ ਪੰਜਾਬੀ 'ਚ ਕਰਦੀ ਹਾਂ, ਕਿਉਂਕਿ ਮੈਨੂੰ ਵੀ ਇਹ ਪ੍ਰੋਬਲਮ ਫੇਸ ਹੁੰਦੀ ਸੀ ਕਿ ਮੈਂ ਟੇਬਲ ਭੁੱਲਦੀ ਸੀ। ਤਾਂ ਮੇਰੇ ਅਧਿਆਪਕ ਨੇ ਮੈਨੂੰ ਇਹ ਗੱਲ ਕਹੀ ਸੀ ਕਿ ਕਹਿੰਦੇ ਜੀ ਆਪਦੀ ਮਾਤ ਭਾਸ਼ਾ 'ਚ ਆਪਾਂ ਕੋਈ ਚੀਜ਼ ਯਾਦ ਕਰ ਲਈਏ ਨਾ ਸਰ, ਆਪਾਂ ਭੁੱਲਦੇ ਨਹੀਂ, ਚਾਹੇ ਆਪਾਂ ਹਿੰਦੀ 'ਚ, ਪੰਜਾਬੀ 'ਚ, ਇੰਗਲਿਸ਼, ਤਮਿਲ, ਮਰਾਠੀ, ਜਿਹੜੀ ਤੁਸੀਂ ਮਾਤ ਭਾਸ਼ਾ ਤੁਸੀਂ ਉਹਦੇ 'ਚ ਇੱਕ ਵਾਰ ਟੇਬਲ ਯਾਦ ਕਰਨ ਦੀ ਕੋਸ਼ਿਸ਼ ਕਰੋ ਪਹਾੜੇ। ਮੈਂ ਉਮੀਦ ਕਰਦੀ ਹਾਂ ਕਿ ਆਪਾਂ ਉਸ ਚੀਜ਼ ਨੂੰ ਨਹੀਂ ਭੁੱਲ ਸਕਦੇ।
1: ਜੀ
0: ਜੀ।
2: दीदी
3: हाँ?
2: देखो,
3: हैप्पी सिल्वर बर्थडे।
2: दिखा, वाह, मेरा फेवरेट कलर।
3: हमेशा शॉपिंग।
2: जानदा हमा, खर्चे करन दी यही उम्र है, राइट?
4: सेविंग करन दी भी यही उम्र है।
5: पता है बापू, सेव करो, सही थां पे निवेश करो, मूल रकम पे ब्याज मिलेगा, जिसनु दोबारा निवेश करन पे ब्याज मिलता रहेगा।
6: मैनू पता है ना।
5: और ये कहता है,
7: करो सही शुरुआत, बनो वित्तीय तौर पे स्मार्ट। पेश है सबका फेवरेट
8: अर्क गुलाब, अर्क केवड़ा, चंदन तेल एवं खस तेल से निर्मित हर्बल शरबत मौज बहार, तन मन को ताजा कर जाए।
9: CAPF NCGHS मुलाजमा दे लई हुन कैशलेस मेडिकल सुविधावां मौजूद ने, पर किथे?
10: मालवादा प्रमाणित हॉस्पिटल, मैक्स सुपर स्पेशलिटी हॉस्पिटल, बठिंडा। बधेरी जानकारी लई कॉल करो 0164-521-2000।
11: FM ਬਠਿੰਡਾ ਦੇ ਪਿਆਰੇ ਸਰੋਤਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 23 ਮਈ ਦਿਨ ਸ਼ਨੀਵਾਰ ਸ਼ਾਮ 5:30 ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਤੁਸੀਂ ਸੁਣੋਗੇ ਹਫਤਾਵਾਰੀ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ।

0: ਹੁਣੇ ਤੁਸੀਂ ਸੁਣ ਰਹੇ ਸੀ ਨੌਜਵਾਨ ਸਰੋਤਿਆਂ ਦਾ ਪ੍ਰੋਗਰਾਮ ਯੁਵਾਨੀ। ਪ੍ਰੋਗਰਾਮ 'ਚ ਮੁਲਾਕਾਤ ਨਿਤੀਸ਼ ਠਾਕੁਰ ਨੇ ਮਨਦੀਪ ਸਿੱਧੂ ਮੈਮ ਦੇ ਨਾਲ ਹਿਸਾਬ ਵਿਸ਼ੇ 'ਤੇ ਕੀਤੀ। FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਓਨ AIR ਰਾਹੀਂ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸ਼ਾਮ ਦੇ 7:01 ਹੋ ਰਹੇ ਨੇ। ਹੁਣ ਪੇਸ਼ ਹੈ ਸਰੋਤਿਆਂ ਦੀਆਂ ਫਰਮਾਇਸ਼ੀ ਫੋਨ ਕਾਲਸ ਤੇ ਫਰਮਾਇਸ਼ੀ ਗੀਤ ਸੰਗੀਤ ਦਾ ਪ੍ਰੋਗਰਾਮ ਸ਼ਾਮ ਸੁਹਾਨੀ। ਪ੍ਰੋਗਰਾਮ ਲਾਈਵ ਫੋਨ ਇਨ ਰਹੇਗਾ।
1: प्रोग्राम शाम सुहानी।
0: जी श्रोतियो नमस्कार। प्रोग्राम शाम सुहानी लेके हाजिर हाँ मैं यानी के सुधा। तुहाडियां फोन कॉल्स, तुहाडे पसंदीदा गीत, तुहाडे मन दियां गल्लां, जो भी तुसी होर स्रोतियां नाल FM परिवार दे नाल सांझियां करनियां चाहुंदे हो, ਤਾਂ ਦੇਰ ਕਿਸ ਗੱਲ ਦੀ। ਪ੍ਰੋਗਰਾਮ 'ਚ ਸ਼ਿਰਕਤ ਕਰਨ ਲਈ ਤੁਸੀਂ ਮਿਲਾਉਣਾ ਹੈ ਸਟੂਡੀਓ ਦਾ ਫੋਨ ਨੰਬਰ 0164-2240-331 ਜੀ। ਜਦੋਂ ਤੱਕ ਤੁਹਾਡੀ ਕੋਈ ਵੀ ਕਾਲ ਸਾਡੇ ਤੱਕ ਪਹੁੰਚਦੀ ਹੈ, ਆਨੰਦ ਮਾਣਦੇ ਹਾਂ ਇਸ ਖੂਬਸੂਰਤ ਗੀਤ ਦਾ।

0: ਕਰਦੇ ਹਾਂ ਸਵਾਗਤ। ਹੈਲੋ,
1: ਸ੍ਰੀਕਾਲ ਭੈਣ ਜੀ।
0: ਸਤਿ ਸ੍ਰੀ ਅਕਾਲ ਜੀ, ਨਮਸਕਾਰ ਜੀ। ਰੇਡੀਓ ਸੈੱਟ ਤੋਂ ਥੋੜਾ ਜਿਹਾ ਉਰਾਂ ਪਰਾਂ ਹੋ ਜਾਓ।
1: ਹਾਂਜੀ ਹਾਂਜੀ,
0: ਆਪਣੇ ਇੱਧਰ ਆਵਾਜ਼ ਗੂੰਜਣ ਲੱਗ ਜਾਂਦੀ ਹੈ। ਜੀ ਤਾਂ ਬਹੁਤ ਕਰਦੇ ਆਪਦੀ ਆਵਾਜ਼ ਰੇਡੀਓ ਤੇ ਸੁਣਨ ਦੀ, ਹੈ ਨਾ?
1: ਹਾਂਜੀ ਹਾਂਜੀ
0: ਜੀ। ਹੁਣ ਆਪਣੀ ਜਾਣ ਪਛਾਣ ਕਰਵਾ ਦੋ ਬਾਕੀ ਸਰੋਤਿਆਂ ਨਾਲ।
1: ਮੈਂ ਜੀ ਬੰਤ ਸਿੰਘ ਦੇਵਲ ਬੋਲ ਰਿਹਾ, ਪਿੰਡ ਰੋਲਾ ਜ਼ਿਲ੍ਹਾ ਮਾਨਸਾ ਜੀ।
0: ਜੀ ਸਾਡਾ ਹੈ ਜ਼ਿਲ੍ਹਾ ਮਾਨਸਾ।
1: ਹਾਂਜੀ,
0: ਤੇ ਫੋਨ ਪਹਿਲੀ ਵਾਰ ਮਿਲਿਆ ਲੱਗਦਾ?
1: ਹਾਂਜੀ ਹਾਂਜੀ
0: ਹਾਂਜੀ,
1: ਫੋਨ ਪਹਿਲੀ ਵਾਰ ਜੀ।
0: ਆਵਾਜ਼ ਤੋਂ ਨਾ ਖੁਸ਼ੀ ਟਪਕਣ ਲੱਗ ਰਹੀ ਹੈ।
1: ਬਹੁਤ ਖੁਸ਼ੀ ਹੋਈ ਹੈ ਜੀ,
0: ਬਹੁਤ ਖੁਸ਼ੀ ਹੋਈ ਹੈ। ਪ੍ਰੋਗਰਾਮ ਕਦੋਂ ਕਦੇ ਸੁਣਦੇ ਹੋ ਤੁਸੀਂ ਐਫ ਐਮ ਬਠਿੰਡਾ ਦੇ?
1: ਬੇਸਲਾ 1970 ਤੋਂ ਲੈ ਕੇ ਜੀ, ਤੁਹਾਡਾ ਪ੍ਰੋਗਰਾਮ 1995 ਤੋਂ ਜੀ।
0: ਜੀ ਜੀ ਜੀ, ਤੇ ਹੁਣ ਮੈਂ ਐ ਪੁੱਛ ਲਾਂ ਵੀ ਪਹਿਲਾਂ ਕੋਈ ਨਾਰਾਜ਼ਗੀ ਸੀ ਕਿ ਫੋਨ ਹੀ ਨਹੀਂ ਮਿਲਿਆ ਕਿ ਕਦੇ ਮਿਲਾਇਆ ਹੀ
1: ਨਹੀਂ? ਪਹਿਲਾਂ ਮਿਲੇ ਨਹੀਂ ਜੀ, ਬਿਜੀ ਹੋ ਜਾਂਦੇ ਸੀ ਕਾਫੀ ਦੇਰ ਦੀ, ਇਸ ਕਰਕੇ ਬਿਜੀ ਆ ਰਿਹਾ ਹੁੰਦਾ ਸੀ। ਵੈਸੇ ਪ੍ਰੋਗਰਾਮ ਸਾਰਾ ਸੁਣਦੇ ਹਾਂ।
0: ਮੈਨੂੰ ਖੁਸ਼ੀ ਹੋ ਰਹੀ ਹੈ ਵੀ ਤੁਹਾਡਾ ਫੋਨ ਪਹਿਲੀ ਵਾਰ ਮਿਲਿਆ ਤੇ ਮੇਰੇ ਨਾਲ ਗੱਲ ਕਰਦੇ ਹੋਏ ਹੀ ਮਿਲਿਆ। ਆਪਾਂ ਕੰਮ ਕੀ ਕਰਦੇ ਆ? ਠੀਕ ਹੈ ਜੀ। ਗੀਤ ਕਿਹੜਾ ਸੁਣੋਗੇ? ਬਸ ਤੁਸੀਂ ਖੁਸ਼ੀ ਚ ਸਾਰਾ ਖੁਸ਼ੀ ਭੁੱਲ ਗਏ ਕੀ ਕਹਿਣਾ ਸੀ। ਸਰੋਤਿਆਂ ਨੂੰ ਕੁਛ ਕਹਿਣਾ ਚਾਹੁੰਦੇ ਹੋ? ਪਹਿਲੀ ਵਾਰ ਫੋਨ ਮਿਲਿਆ ਤੁਹਾਡਾ?
1: ਹਾਂ, ਬਸ ਸਰੋਤੇ ਜੀ ਚੜ੍ਹਦੀ ਕਲਾ ਚ ਰਹਿਣ।
0: ਅੱਛਾ,
1: ਪ੍ਰੋਗਰਾਮ ਸੁਣਦੇ ਰਹਿਣ, ਤੁਹਾਨੂੰ ਕੋਈ ਸੁਝਾਅ ਦੇਣਾ ਚਾਹੁੰਣ।
0: ਅੱਛਾ,
1: ਤੁਹਾਡੇ ਧਾਰਮਿਕ ਪ੍ਰੋਗਰਾਮ ਵਧੀਆ ਚੱਲ ਰਹੇ ਨੇ ਜੀ, ਅਕਾਲ ਸਿੱਖ ਹਰੀ
0: ਹੋਰ
1: ਜਿਉਣਾ ਮੋੜ ਸਾਰਾ ਜੀ, 1970 ਸਾਰੇ ਪ੍ਰੋਗਰਾਮ ਸੁਣੇ
0: ਤੁਹਾਡੇ ਕੋਲ ਜਾ ਕੇ ਖੜ ਗਏ।
1: ਹਾਂਜੀ,
0: ਤੁਸੀਂ ਫੇਰ ਰੇਡੀਓ ਕੋਲ ਖੜ ਗਏ ਜਾ ਕੇ, ਥੋੜੀ ਜੀ ਇੱਧਰ ਉੱਧਰ ਹੋ ਜਾਓ।
1: ਹਾਂਜੀ ਹਾਂਜੀ
0: ਤੁਸੀਂ ਚਾਹੁੰਦੇ ਹੋ ਕਿ ਕੁਝ ਚੇਂਜ ਕੀਤਾ ਜਾਵੇ, ਕੋਈ ਸੁਜੈਸ਼ਨ ਹੈ, ਕੋਈ ਸੁਝਾਅ ਹੈ, ਤੁਸੀਂ ਉਹ ਵੀ ਸਾਨੂੰ ਦੱਸਿਆ ਕਰੋ ਪ੍ਰੋਗਰਾਮ ਸਰੋਤਾ ਮੰਚ ਚ।
1: ਗੁਰੂ ਗੋਬਿੰਦ ਸਿੰਘ ਜੀ ਬਾਰੇ ਤੁਸੀਂ ਦੱਸ ਰਹੇ ਹੋ ਕਾਲ ਸਰੋਤ ਜੀ,
0: ਹਾਂਜੀ,
1: ਵਧੀਆ ਕੋਈ ਰਿਸਰਚ ਹੋਵੇ ਨਾ ਉਹ ਜ਼ਰੂਰ ਸੁਣਾਇਆ ਕਰੋ ਰਿਸਰਚ ਕਰਕੇ।
0: ਤੁਸੀਂ ਇਹ ਸਾਰੇ ਸੁਝਾਅ ਨਾ ਸਰੋਤਾ ਮੰਚ ਚ ਕਰੋ ਤੇ ਗੱਲ ਇਹਨਾਂ ਦੇ ਬਾਰੇ। ਠੀਕ ਹੈ, ਮੈਂ ਮੰਨਦੀ ਹਾਂ ਕਈ ਵਾਰ ਫੋਨ ਨਹੀਂ ਵੀ ਮਿਲਦਾ, ਤੁਸੀਂ ਇੱਕ ਕਾਗਜ਼ ਤੇ ਲਿਖ ਲਓ, ਉਹਦੀ ਫੋਟੋ ਖਿੱਚ ਲਓ ਤੇ ਜਿਹੜਾ ਸਰੋਤਾ ਮੰਚ ਚ ਫੋਨ ਨੰਬਰ ਬੋਲਿਆ ਜਾਂਦਾ ਉਸ ਤੇ ਸੈਂਡ ਕਰ ਦਿਓ। ਵਟਸਐਪ ਤੇ ਅਸੀਂ ਸੁਨੇਹੇ ਤਾਂ ਹੀ ਲੈਣੇ ਸ਼ੁਰੂ ਕੀਤੇ ਨੇ, ਕਈ ਵਾਰ ਸਰੋਤਿਆਂ ਦਾ ਫੋਨ ਨਹੀਂ ਮਿਲਦਾ ਤੇ ਜ਼ਰੂਰੀ ਗੱਲ ਰਹਿ ਜਾਂਦੀ ਹੈ। ਠੀਕ ਹੈ ਜੀ, ਹੁਣ ਆਪਾਂ ਸੁਣਦੇ ਹਾਂ ਬਹੁਤ ਬਹੁਤ ਸੋਹਣਾ ਗੀਤ ਆਪਣੇ ਇਲਾਕੇ ਦਾ, ਤੇ ਫੋਨ ਕਰਨ ਦੇ ਲਈ ਸ਼ੁਕਰੀਆ ਜੀ।
1: ਵਾਹਿਗੁਰੂ।

0: ਹੈਲੋ ਜੀ ਸਰੋਤਾ, ਸਾਡੇ ਪ੍ਰੋਗਰਾਮ 'ਚ ਪਹਿਲੀ ਵਾਰ ਆਏ ਸੀ ਪਰ ਬਹੁਤ ਪੁਰਾਣੇ ਨਿਯਮਿਤ ਸਰੋਤਾ ਸੀ। ਗੀਤ ਜ਼ਰੂਰ ਸੁਣਾ ਗਏ ਵੀ ਅਸੀਂ ਮਾਲਵੇ ਦੇ ਹਾਂ। ਠੀਕ ਹੈ ਜੀ, ਸ਼ੁਕਰੀਆ ਜੀ। ਜਦੋਂ ਸਰੋਤਿਆਂ ਦੀ ਕਾਲ ਪਹਿਲੀ ਵਾਰ ਮਿਲਦੀ ਹੈ ਨਾ, ਪਹਿਲੀ ਵਾਰ ਉਹ ਬਾਕੀ ਪਰਿਵਾਰ ਦੇ ਨਾਲ ਗੱਲਾਂ ਬਾਤਾਂ ਕਰਦੇ ਨੇ, ਖੁਸ਼ੀ ਨਹੀਂ ਸੰਭਲਦੀ। ਔਫਲਾਈਨ ਕਹਿੰਦੇ ਆ ਜੀ ਮੈਂ ਆਹ ਗੱਲ ਕਰੂੰ, ਮੈਂ ਆਹ ਗੱਲ ਕਰੂੰ, ਅਤੇ ਜਦੋਂ ਕਹਿੰਦੇ ਨਾ ਤੁਹਾਡੀ ਆਵਾਜ਼ ਆ ਗਈ ਰੇਡੀਓ 'ਤੇ, ਖੁਸ਼ੀ 'ਚ ਸਾਰਾ ਕੁਝ ਹੀ ਭੁੱਲ ਜਾਂਦੇ ਆ। ਚਲੋ ਲਓ ਜੀ, ਗੱਲ ਕਰਦੇ ਕਰਦੇ ਸਾਡੇ ਕੋਲ ਅਗਲੇ ਸਰੋਤਾ ਅਗਲੀ ਫਰਮਾਇਸ਼ ਪਹੁੰਚ ਗਏ ਨੇ। ਹੈਲੋ
1: ਹੈਲੋ
0: ਜੀ, ਨਮਸਕਾਰ ਜੀ।
1: ਨਮਸਕਾਰ ਭੈਣ ਸੁਗਲ।
0: ਹਾਂਜੀ
1: ਹਾਂਜੀ ਭੈਣ, ਮੇਰਾ ਨਾਮ ਹਰਦਾਸ ਸਿੰਘ ਹੈ, ਪਿੰਡ ਸਿੰਘਪੁਰਾ ਜ਼ਿਲ੍ਹਾ ਸਰਸਾ ਤੋਂ ਬੋਲਦਾ ਭੈਣ
0: ਜੀ। ਆ ਜਾਓ ਜੀ ਬਠਿੰਡੇ ਆ ਜਾਓ, ਅੱਜ ਸਾਡੇ ਬੱਦਲ ਹੋ ਰੱਖੇ ਆ, ਮੌਸਮ ਲੱਗਦਾ ਸੋਹਣਾ ਹੋਊਗਾ।
1: ਹਾਂਜੀ ਹੋ ਹੀ ਗਿਆ ਭੈਣ, ਤਕਰੀਬਨ ਹਵਾ ਠੰਡੀ ਚੱਲ ਪਈ।
0: ਅੱਛਾ ਤੁਹਾਡੇ ਬੰਨੇ ਵੀ ਚੱਲ ਪਈ?
1: ਹਾਂ ਹਾਂ ਚੱਲ ਪਈ ਹਵਾ।
0: ਨੇੜੇ ਹੀ ਆ ਕਿਹੜਾ, ਆਪਾਂ ਬਹੁਤੀ ਦੂਰ ਆ ਬਠਿੰਡਾ ਹੋਇਆ ਕਿ ਸਰਸਾ ਹੋਇਆ।
1: ਹਾਂ ਹਾਂ ਇੱਥੇ ਹੀ ਆ ਜੀ।
0: ਹਾਂਜੀ ਹਾਂ। ਅੱਛਾ ਬਾਹਰ ਲੱਗਦੇ ਹੋ ਖੇਤਾਂ ਚ ਕੇ ਗੁਰੂ ਘਰ ਕੋਲ ਬੈਠੇ ਹੋ ਕਿਤੇ?
1: ਗੁਰੂ ਘਰ ਕੋਲੇ ਘਰ ਹੈ ਜੀ ਆਪਣਾ ਜੀ।
0: ਅੱਛਾ ਲੈ ਵਧੀਆ ਫੇਰ ਤਾਂ।
1: ਹਾਂਜੀ
0: ਤੇ ਕੀ ਹਾਲ ਚਾਲ ਨੇ ਸਾਰੇ ਪਰਿਵਾਰ ਦੇ? ਠੀਕ ਹੈ
1: ਵਧੀਆ ਭੈਣਾ, ਤੁਸੀਂ ਦੱਸੋ ਆਪਣੇ ਪਰਿਵਾਰ ਚ?
0: ਬਸ ਵਧੀਆ ਜੀ, ਸਾਰੇ ਪਰਿਵਾਰ ਦੇ ਮੈਂਬਰਾਂ ਨਾਲ ਗੱਲ ਹੋਈ ਜਾਂਦੀ ਹੈ। ਤੇ ਗੀਤ ਦੱਸੋ ਕਿਹੜਾ ਸੁਣੋਗੇ?
1: ਹੈਲੋ
0: ਹਾਂਜੀ ਗੀਤ ਦੱਸੋ ਜੀ, ਗੀਤ
1: ਗੁਰਵਿੰਦਰ ਗਰਾਰ ਦਾ ਸੁਣਾ ਦਿਓ।
0: ਲਓ ਜੀ ਪਹੁੰਚ ਗਿਆ ਤੁਹਾਡੇ ਕੋਲ, ਅਸੀਂ ਤੋਰਤਾ ਜੀ ਬੱਦਲਾਂ ਦੇ ਨਾਲ ਹੀ ਆ ਗਿਆ। ਸ਼ੁਕਰੀਆ ਜੀ।

0: ਜਿਸ ਰੁੱਤਿਓ ਸਮਾਂ ਹੋ ਚੁੱਕਿਆ ਸ਼ਾਮ ਦੇ 7:20 ਤੇ 20 ਸਕਿੰਟ। ਜਾਰੀ ਹੈ ਪ੍ਰੋਗਰਾਮ ਸ਼ਾਮ ਸੁਹਾਨੀ, ਅਗਲੀ ਫਰਮਾਇਸ਼, ਅਗਲੇ ਸਰੋਤਾ। ਹੈਲੋ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਨਮਸਕਾਰ ਜੀ, ਕੀ ਹਾਲ ਚਾਲ ਨੇ?
1: ਠੀਕ ਠਾਕ ਹੈ ਜੀ।
0: ਹਾਂਜੀ ਹਾਂਜੀ, ਬਹੁਤ ਵਧੀਆ। ਬਾਕੀ ਸਰੋਤਿਆਂ ਨਾਲ ਜਾਣ ਪਛਾਣ ਕਰਾ ਦੋ ਬਾਈ ਜੀ।
1: ਹਾਂਜੀ,
0: ਬਾਕੀਆਂ ਨੂੰ ਦੱਸ ਦੋ ਜੀ, ਸਾਰੇ ਸਰੋਤਿਆਂ ਨੂੰ, ਤੁਹਾਡਾ ਕੀ ਨਾਮ ਹੈ, ਕਿੱਥੋਂ ਗੱਲ ਕਰ ਰਹੇ ਹੋ?
1: ਮੈਂ ਹਰਜੀਤ ਸਿੰਘ ਜੀ, ਮੈਸੇਜ ਬਲਾੜਵੇ ਮੈਂ ਤੋਂ।
0: ਜੀ ਜੀ ਜੀ, ਤੁਹਾਡਾ ਫੋਨ ਤਾਂ ਪਹਿਲਾਂ ਵੀ ਮਿਲਦਾ ਹੀ ਰਹਿੰਦਾ।

0: ਲੱਗ ਜਾਂਦਾ ਜੀ ਕਈ ਵਾਰੀ ਚੱਕਦੇ ਨੀ ਤੁਸੀਂ।
1: ਅੱਛਾ ਜੀ, ਸਾਨੂੰ ਪਤਾ ਚੱਲ ਜਾਂਦਾ। ਦੱਸ, ਕਈ ਵਾਰ ਕੀ ਹੁੰਦਾ ਨਾ, ਸਾਰਿਆਂ ਨੂੰ ਮੌਕਾ ਮਿਲਣਾ ਚਾਹੀਦਾ।
0: ਨਹੀਂ ਮਿਲਣਾ ਨੀ, ਉਹ ਘੜੀ ਖਾ ਜਾਂਦਾ ਜਿਹੜਾ ਗੁੰਜਣ ਮੰਡੀ ਵਾਲਾ, ਉਹਦੇ ਉਹਦੇ ਕੋਲ ਕੋਰਸ ਕਰਕੇ ਆਇਆ ਮੈਂ
1: ਫੋਨ ਮਿਲਾਉਣ ਦਾ। ਠੀਕ ਹੈ ਠੀਕ ਹੈ। ਦੇਖੋ ਇਹ ਵੀ ਹੈ ਨਾ, ਇੱਕ ਵਧੀਆ ਗੱਲ ਹੈ, ਨਾਲੇ ਤਾਂ ਆਪਾਂ ਗੀਤ ਸੁਣਦੇ ਹਾਂ, ਨਾਲੇ ਜਾਣਕਾਰੀਆਂ ਮਿਲਦੀਆਂ ਨੇ, ਨਾਲੇ ਬਠਿੰਡਾ ਦੇ ਨਾਲ ਕਿੰਨੇ ਦੋਸਤ ਮਿੱਤਰ ਤੁਹਾਡਾ ਸਾਰਾ ਸਰਕਲ ਵੱਧਦਾ ਹੈ, ਪਰਿਵਾਰ ਵੱਧਦਾ ਹੈ।
0: ਅਸੀਂ ਤਾਂ ਖੁਸ਼ ਹੁੰਦੇ ਹਾਂ। ਗਾਣੇ ਸਾਡੇ ਕੋਲ ਉਦੋਂ ਪੁਰਾਣੇ ਹੈਗੇ 100 ਸਾਲ ਦੇ ਮੇਰੇ ਕੋਲ, ਜਿਹੜੇ ਇੱਥੇ ਸੁਣਨੇ ਕਹੇਗੇ ਉਹਦਾ ਫਰਕ ਹੁੰਦਾ,
1: ਉਹਦਾ ਮਜ਼ਾ ਹੀ ਆ ਜਾਂਦਾ।
0: ਬਾਕੀ ਗਾਣਾ ਨੀ ਮਾੜਾ ਹੁੰਦੇ ਸੀ, ਉਮਰ ਦੇ ਹਿਸਾਬ ਨਾਲ ਹੋ ਜਾਵੇ ਗਾਣਾ ਦਵਾਈ ਦਾ।
1: ਨਹੀਂ ਨਹੀਂ ਵਧੀਆ ਗੱਲ ਹੈ, ਮੈਨੂੰ ਤਾਂ ਸਗੋਂ ਦੇ ਕਦੇ ਕਦੇ ਐਂ ਲੱਗਦਾ ਕਿ ਕਈ ਸਰੋਤਿਆਂ ਦੀ ਚੁਆਇਸ ਇੰਨੀ ਵਧੀਆ, ਜੇ ਮੈਂ ਆਪਦੀ ਮਰਜ਼ੀ ਨਾਲ ਚਲਾਵਾਂ ਸ਼ਾਇਦ ਇੰਨੇ ਵਧੀਆ ਗੀਤ ਚੱਲਣ ਵੀ ਨਾ।
0: ਨਹੀਂ ਤੁਸੀਂ ਆਪਦੀ ਮਰਜ਼ੀ ਨਾਲ ਹੋਏ ਸਾਡੇ ਵਰਗੇ ਹੋਏ ਧਾਰਮਿਕ।
1: ਠੀਕ ਹੈ ਠੀਕ ਹੈ ਠੀਕ ਹੈ, ਮੰਨ ਲਿਆ ਜੀ ਮੰਨ ਲਿਆ, ਗੱਲਬਾਤ ਚ ਲੰਬਾ ਪਹੁੰਚ ਗਿਆ। ਚਲੋ ਹੁਣ ਅੱਜ ਤੁਹਾਡੀ ਮਰਜ਼ੀ ਦਾ ਸੁਣਾਈਏ, ਕਿਹੜਾ ਗੀਤ ਸੁਣੋਗੇ?
0: ਗਾਣਾ ਹੋਏਗਾ ਕੁੰਡਲਾ ਸ਼ੀਰ ਜੋੜੀਆਂ, ਕਰਮਜੀਤ ਧੂਰੀ ਦਾ।
1: ਪਹੁੰਚ ਗਿਆ ਜੀ ਤੁਹਾਡੇ ਤੱਕ, ਸ਼ੁਕਰੀਆ ਜੀ।

0: ਫੇਰ ਸੁਣਾਵਾਂਗੇ ਅਸੀਂ।
1: ਹਾਂਜੀ,
0: ਤੁਹਾਡੇ ਵੰਨੀ ਬੱਦਲ ਹੋਏ ਆ ਕਿ ਨਾ?
1: ਬੱਦਲਵਾਈ ਤਾਂ ਹੈ ਨੀ, ਇੱਥੇ ਤਾਂ ਸਾਫ਼ ਆ ਜੀ ਮੌਸਮ,
0: ਇੱਥੇ ਸਾਫ਼ ਆ। ਚਲੋ ਕੋਈ ਨਾ, ਫੇਰ ਅਸੀਂ ਬਠਿੰਡੇ ਤੋਂ
1: ਭੇਜਦੇ ਹਾਂ। ਜੈਤੋ ਦੇ ਲੱਗ ਗਈ ਹੈ ਜੀ ਪਿੰਡ ਮੱਤਾ।
0: ਹਾਂ, ਫੇਰ ਅਸੀਂ ਬਠਿੰਡੇ ਤੋਂ ਭੇਜਦੇ ਹਾਂ।
1: ਭੇਜ ਦਿਓ ਜੀ, ਭੇਜ ਦਿਓ।
0: ਠੀਕ ਹੈ ਜੀ, ਲਓ ਜੀ ਪਹਿਲਾਂ ਸੰਗੀਤ ਭੇਜਤਾ ਹੈ, ਸੁਣੋ।
1: ਧੰਨਵਾਦ ਜੀ।

0: ਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਰਾਇਲ ਚੈਲੈਂਜਰਸ ਬੈਂਗਲੁਰੂ ਨਾਲ ਹੋ ਰਿਹਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਅਤੇ ਸਾਈਪ੍ਰਸ ਨੇ ਅੱਜ ਵੱਖ ਵੱਖ ਖੇਤਰਾਂ ਵਿਚ ਕਈ ਸਮਝੌਤਿਆਂ ਤੇ ਦਸਤਖਤ ਕੀਤੇ ਨੇ, ਜਿਨ੍ਹਾਂ ਵਿਚ ਦਹਿਸ਼ਤਗਰਦੀ ਦਾ ਮੁਕਾਬਲਾ, ਨਵੀਨਤਾ ਤੇ ਤਕਨਾਲੋਜੀ, ਉੱਚ ਸਿੱਖਿਆ ਤੇ ਖੋਜ ਅਤੇ ਸਭਿਆਚਾਰਕ ਸਹਿਯੋਗ ਬਾਰੇ ਇਕ ਸੰਯੁਕਤ ਕਾਰਜ ਸਮੂਹ ਦੀ ਸਥਾਪਨਾ ਸ਼ਾਮਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਵਿਚ ਸਾਈਪ੍ਰਸ ਦੇ ਰਾਸ਼ਟਰਪਤੀ ਨਿਕੋਸ ਕ੍ਰਿਸਟੋਡੋਲਾਈਟਸ ਨਾਲ ਵੱਖ ਵੱਖ ਖੇਤਰਾਂ ਵਿਚ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ। ਦੋਹਾਂ ਨੇਤਾਵਾਂ ਨੇ ਬਹੁ ਪੱਖੀ ਮੰਚਾਂ ਤੇ ਸਹਿਯੋਗ ਸਮੇਤ ਖੇਤਰੀ ਅਤੇ ਆਲਮੀ ਮਹੱਤਵ ਦੇ ਮੁੱਦਿਆਂ ਤੇ ਵੀ ਵਿਚਾਰ ਵਟਾਂਦਰਾ ਕੀਤਾ। ਸਾਂਝੇ ਬਿਆਨ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਸਾਈਪ੍ਰਸ ਵਿਚਕਾਰ ਦੋਸਤੀ ਨਾ ਸਿਰਫ਼ ਮਜ਼ਬੂਤ ਹੈ ਸਗੋਂ ਭਵਿੱਖ ਮੁਖੀ ਵੀ ਹੈ। ਉਨਾਂ ਕਿਹਾ ਕਿ ਪਿਛਲੇ ਦਹਾਕੇ ਵਿਚ ਸਾਈਪ੍ਰਸ ਤੋਂ ਭਾਰਤ ਵਿਚ ਨਿਵੇਸ਼ ਲਗਭਗ ਦੁੱਗਣਾ ਹੋ ਗਿਆ। ਉਨਾਂ ਕਿਹਾ ਕਿ ਭਾਰਤ ਯੂਰਪੀ ਸੰਘ ਮੁਕਤ ਵਪਾਰ ਸਮਝੌਤੇ ਨੇ ਨਵੇਂ ਮੌਕੇ ਖੋਲੇ ਨੇ ਅਤੇ ਦੋਹਾਂ ਦੇਸ਼ਾਂ ਵਿਚਕਾਰ ਵਿਸ਼ਵਾਸ ਵਧਾਇਆ ਹੈ।
1: ਸਾਈਪ੍ਰਸ ਭਾਰਤ ਕੇ ਟੌਪ 10 ਇਨਵੈਸਟਰਸ ਮੈਂ ਸੇ ਏਕ ਹੈ। ਪਿਛਲੇ ਏਕ ਦਸ਼ਕ ਮੈਂ ਸਾਈਪ੍ਰਸ ਸੇ ਭਾਰਤ ਮੈਂ ਨਿਵੇਸ਼ ਲਗਭਗ ਡਬਲ ਹੁਆ ਹੈ। ਦੋਨੋ ਦੇਸ਼ੋ ਕੇ ਬੀਚ ਟ੍ਰਸਟ ਬੜਾ ਹੈ। ਭਾਰਤ ਯੂਰੋਪੀਅਨ ਯੂਨੀਅਨ ਫ੍ਰੀ ਟ੍ਰੇਡ ਐਗਰੀਮੈਂਟ ਸੇ ਤਮਾਮ ਨਈ ਸੰਭਾਵਨਾਏ ਬਨੀ ਹੈ। ਇਸਕਾ ਲਾਭ ਉਠਾਤੇ ਹੋਏ ਹਮ ਅਗਲੇ 5 ਵਰਸੋ ਮੈਂ ਇਸ ਇਨਵੈਸਟਮੈਂਟ ਕੋ ਫਿਰ ਸੇ ਡਬਲ ਕਰਨੇ ਕਾ ਲਕਸ਼ ਰੱਖ ਰਹੇ ਹੈ।
0: ਉਨਾਂ ਕਿਹਾ ਕਿ ਸਾਈਪ੍ਰਸ ਨਾਲ ਰੱਖਿਆ ਸਹਿਯੋਗ ਵਧਿਆ ਤੇ ਦੋਹਾਂ ਦੇਸ਼ਾਂ ਨੇ ਸਾਈਬਰ ਸੁਰੱਖਿਆ, ਸਮੁੰਦਰੀ ਸੁਰੱਖਿਆ ਤੇ ਦਹਿਸ਼ਤਗਰਦੀ ਵਿਰੋਧੀ ਸਹਿਯੋਗ ਵਧਾਉਣ ਦਾ ਵੀ ਫੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਅੰਤਰਰਾਸ਼ਟਰੀ ਮੁੱਦਿਆਂ ਤੇ ਵੀ ਚਰਚਾ ਕੀਤੀ।
1: ਅੱਜ ਹਮਨੇ ਗਲੋਬਲ ਇਸ਼ੂਜ਼ ਪਰ ਵੀ ਚਰਚਾ ਕੀ, ਯੂਕਰੇਨ ਹੋ ਜਾਂ ਵੈਸਟ ਏਸ਼ੀਆ, ਹਮ ਸੰਘਰਸ਼ ਕੀ ਸ਼ੀਘ੍ਰ ਸਮਾਪਤੀ ਔਰ ਸ਼ਾਂਤੀ ਕੇ ਪ੍ਰਯਾਸੋਂ ਕਾ ਸਮਰਥਨ ਕਰਤੇ ਰਹੇਂਗੇ। ਹਮ ਇਸ ਬਾਤ ਪਰ ਵੀ ਏਕਮਤ ਹੈ कि बढ़ते हुए ग्लोबल चैलेंजेस के समाधान के लिए ग्लोबल इंस्टीट्यूशन का रिफॉर्म अर्जेंट और इम्पोर्टेंट हो है।
0: पहला सवेरे विदेश मंत्री डॉक्टर एस जयशंकर ने साइप्रस के राष्ट्रपति नाल मुलाकात की थी। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਡਾਕਟਰ ਜੈਸ਼ੰਕਰ ਨੇ ਕਿਹਾ ਕਿ ਉਹ ਦੋਵਾਂ ਦੇਸ਼ਾਂ ਵਿਚਕਾਰ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਭਾਰਤ ਯੂਰਪੀ ਸੰਘ ਸਹਿਯੋਗ ਬਾਰੇ ਰਾਸ਼ਟਰਪਤੀ ਕ੍ਰਿਸਟੋਡੋਲਾਈਟਸ ਦੇ ਵਿਚਾਰਾਂ ਤੇ ਮਾਰਗ ਦਰਸ਼ਨ ਦੀ ਸ਼ਲਾਘਾ ਕਰਦੇ ਨੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਰਕਾਰ ਦੇਸ਼ ਦੀਆਂ ਸਰਹੱਦਾਂ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਸਮਾਰਟ ਬਾਰਡਰ ਪ੍ਰੋਜੈਕਟ ਸ਼ੁਰੂ ਕਰੇਗੀ। ਅੱਜ ਨਵੀਂ ਦਿੱਲੀ ਵਿਚ ਸੀਮਾ ਸੁਰੱਖਿਆ ਬਲ ਦੇ ਸਨਮਾਨ ਸਮਾਰੋਹ ਵਿਚ ਬੋਲਦਿਆਂ ਸ੍ਰੀ ਸ਼ਾਹ ਨੇ ਕਿਹਾ ਕਿ ਇਸ ਪ੍ਰੋਜੈਕਟ ਵਿਚ ਡਰੋਨ, ਰਾਡਾਰ, ਕੈਮਰੇ ਤੇ ਹੋਰ ਤਕਨੀਕੀ ਸਰੋਤ ਸ਼ਾਮਲ ਹੋਣਗੇ। ਉਨਾਂ ਕਿਹਾ ਕਿ ਸਮਾਰਟ ਬਾਰਡਰ ਸੰਕਲਪ ਤਹਿਤ BSF ਦੀ ਸੁਰੱਖਿਆ ਪ੍ਰਣਾਲੀ ਵਿਚ ਤਕਨਾਲੋਜੀ ਨੂੰ ਏਕੀਕ੍ਰਿਤ ਕਰਕੇ ਅਗਲੇ 1 ਸਾਲ ਅੰਦਰ ਇਕ ਅਭੇਦ ਸੁਰੱਖਿਆ ਬੁਨਿਆਦੀ ਢਾਂਚਾ ਵਿਕਸਿਤ ਕਰਨ ਲਈ ਕੰਮ ਚੱਲ ਰਿਹਾ ਹੈ।
2: आने वाले 1 साल के अंदर ही स्मार्ट बॉर्डर कंसेप्ट के साथ सीमा सुरक्षा बल की सुरक्षा में सभी प्रकार की तकनीक को लैस कर एक अभेद्य बॉर्डर की हम सुरक्षा की ग्रिड बनाने का काम आगे बढ़ रहा है और बहुत कम समय में गृह मंत्रालय, ड्रोन, रडार, आधुनिक कैमराज और बाकी सारी तकनीक के साथ ਇੱਕ ਸਮਾਰਟ ਬਾਰਡਰ ਕੇ ਪ੍ਰੋਜੈਕਟ ਕੋ ਲੇਕਰ ਦੇਸ਼ ਕੇ ਸਾਹਮਣੇ ਆਏਗਾ।
0: ਗ੍ਰਹਿ ਮੰਤਰੀ ਨੇ ਕਿਹਾ ਕਿ ਅੰਤਰਰਾਸ਼ਟਰੀ ਸਰਹੱਦਾਂ ਦੀ ਸੁਰੱਖਿਆ ਨਾਲ ਜੁੜੀਆਂ ਚੁਣੌਤੀਆਂ ਨੂੰ ਇੱਕ ਵਿਆਪਕ ਖੇਤਰੀ ਜ਼ਿੰਮੇਵਾਰੀ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਸ੍ਰੀ ਸ਼ਾਹ ਨੇ ਕਿਹਾ ਕਿ ਬਹੁਤ ਸਾਰੀਆਂ ਚੁਣੌਤੀਆਂ ਦੇ ਬਾਵਜੂਦ BSF ਨੇ ਲਗਾਤਾਰ ਦੇਸ਼ ਤੇ ਮਾਣ ਨੂੰ ਬਣਾਈ ਰੱਖਿਆ। ਉਨ੍ਹਾਂ ਨੇ ਉਭਰੇ ਸੁਰੱਖਿਆ ਖਤਰਿਆਂ ਦਾ ਜ਼ਿਕਰ ਕਰਤਾ, ਜਿਨ੍ਹਾਂ ਵਿਚ ਗੈਰ ਕਾਨੂੰਨੀ ਘੁਸਪੈਠ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਜਾਲੀ ਕਰੰਸੀ ਅਤੇ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਸ਼ਾਮਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ 19ਵੇਂ ਰੋਜ਼ਗਾਰ ਮੇਲੇ ਵਿਚ ਵੀਡੀਓ ਕਾਨਫਰੰਸ ਰਾਹੀਂ ਵੱਖ ਵੱਖ ਸਰਕਾਰੀ ਵਿਭਾਗਾਂ ਤੇ ਸੰਗਠਨਾਂ ਵਿਚ 51,000 ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ। ਸ੍ਰੀ ਮੋਦੀ ਇਸ ਮੌਕੇ ਸੰਬੋਧਨ ਵੀ ਕਰਨਗੇ। ਇਹ ਰੋਜ਼ਗਾਰ ਮੇਲਾ ਦੇਸ਼ ਭਰ ਵਿਚ 47 ਥਾਵਾਂ ਤੇ ਆਯੋਜਿਤ ਕੀਤਾ ਜਾਏਗਾ। ਦੇਸ਼ ਦੇ ਸਾਰੇ ਹਿੱਸਿਆਂ ਤੋਂ ਚੁਣੇ ਗਏ ਇਹ ਨੌਜਵਾਨ ਭਾਰਤ ਸਰਕਾਰ ਦੇ ਵੱਖ ਵੱਖ ਮੰਤਰਾਲਿਆਂ ਤੇ ਵਿਭਾਗਾਂ ਵਿਚ ਅਹੁਦੇ ਸੰਭਾਲਣਗੇ, ਜਿਨ੍ਹਾਂ ਵਿਚ ਰੇਲਵੇ, ਗ੍ਰਹਿ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਵਿੱਤੀ ਸੇਵਾਵਾਂ ਵਿਭਾਗ ਅਤੇ ਉੱਚ ਸਿੱਖਿਆ ਵਿਭਾਗ ਸ਼ਾਮਲ ਨੇ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਟ ਹੈ @AIRRNU ਜਲੰਧਰ ਤੇ ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ। ਚੋਣ ਕਮਿਸ਼ਨ ਨੇ 10 ਰਾਜਾਂ ਵਿਚ 24 ਰਾਜ ਸਭਾ ਸੀਟਾਂ ਲਈ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਸਾਬਕ ਪ੍ਰਧਾਨ ਮੰਤਰੀ HD ਦੇਵਗੌੜਾ, ਕੇਂਦਰੀ ਮੰਤਰੀ ਜਾਰਜ ਕੁਰੀਨ ਅਤੇ ਰਵਨੀਤ ਸਿੰਘ ਸਮੇਤ ਕਈ ਮੈਂਬਰਾਂ ਦਾ ਕਾਰਜਕਾਲ ਅਗਲੇ ਮਹੀਨੇ ਖਤਮ ਹੋ ਰਿਹਾ ਹੈ। ਆਂਧਰਾ ਪ੍ਰਦੇਸ਼, ਗੁਜਰਾਤ ਅਤੇ ਕਰਨਾਟਕਾ ਵਿਚ 4-4, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿਚ 3-3, ਝਾਰਖੰਡ ਵਿਚ 2 ਅਤੇ ਮਣੀਪੁਰ, ਮੇਘਾਲਿਆ, ਅਰੁਣਾਚਲ ਪ੍ਰਦੇਸ਼ ਅਤੇ

ਸਰੋਂ ਵਿਚ ਇਕ ਇਕ ਸੀਟ ਲਈ ਚੋਣਾਂ ਹੋਣਗੀਆਂ। ਨੋਟੀਫਿਕੇਸ਼ਨ 1 ਜੂਨ ਨੂੰ ਜਾਰੀ ਕੀਤਾ ਜਾਏਗਾ ਅਤੇ ਵੋਟਿੰਗ 18 ਜੂਨ ਨੂੰ ਹੋਏਗੀ। ਵੋਟਾਂ ਦੀ ਗਿਣਤੀ ਵੀ ਉਸੇ ਦਿਨ ਹੋਏਗੀ। ਕਮਿਸ਼ਨ ਨੇ ਮਹਾਰਾਸ਼ਟਰ ਅਤੇ ਤਾਮਿਲਨਾਡੂ ਵਿਚ ਇਕ ਇਕ ਰਾਜ ਸਭਾ ਸੀਟ ਲਈ ਜ਼ਿਮਨੀ ਚੋਣ ਦਾ ਵੀ ਐਲਾਨ ਕੀਤਾ ਹੈ। ਰਾਜਸਥਾਨ ਹਾਈ ਕੋਰਟ ਨੇ ਅੱਜ ਰਾਜ ਸਰਕਾਰ ਅਤੇ ਰਾਜ ਦੇ ਚੋਣ ਕਮਿਸ਼ਨ ਨੂੰ 31 ਜੁਲਾਈ ਤੱਕ ਪੰਚਾਇਤ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਕਰਾਉਣ ਦਾ ਨਿਰਦੇਸ਼ ਦਿੱਤਾ ਹੈ। ਅਦਾਲਤ ਨੇ ਇਨ੍ਹਾਂ ਚੋਣਾਂ ਨੂੰ ਦਸੰਬਰ ਤੱਕ ਮੁਲਤਵੀ ਕਰਨ ਦੀ ਸਰਕਾਰ ਦੀ ਬੇਨਤੀ ਨੂੰ ਰੱਦ ਕਰ ਦਿੱਤਾ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਨੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆ ਦੀਆਂ ਉੱਤਰ ਪੁਸਤਿਕਾਵਾਂ ਦੀ ਸਕੈਨ ਕੀਤੀਆਂ ਕਾਪੀਆਂ ਹਾਸਲ ਕਰਨ ਦੀ ਆਖਰੀ ਤਰੀਕ 1 ਦਿਨ ਵਧਾ ਕੇ 24 ਮਈ ਕਰ ਦਿੱਤੀ ਹੈ। CBSE ਨੇ ਫੈਸਲਾ ਅਰਜ਼ੀਆਂ ਵਿਚ ਵਾਧੇ ਅਤੇ ਵੈਬਸਾਈਟ ਵਿਚ ਵਿਘਨ ਪੈਣ ਦੀਆਂ ਰਿਪੋਰਟਾਂ ਤੋਂ ਬਾਅਦ ਲਿਆ ਹੈ। ਸਰਕਾਰ ਨੇ ਅੱਜ ਸੂਚਿਤ ਕੀਤਾ ਕਿ ਈਦ ਉਲ ਅਧਾ ਬਕਰੀਦ ਦੇ ਮੌਕੇ ਤੇ ਦਿੱਲੀ ਚ ਕੇਂਦਰ ਸਰਕਾਰ ਦੇ ਸਾਰੇ ਦਫ਼ਤਰ 28 ਮਈ ਨੂੰ ਬੰਦ ਰਹਿਣਗੇ। ਪਹਿਲਾਂ ਛੁੱਟੀ 27 ਮਈ ਨੂੰ ਨਿਰਧਾਰਿਤ ਕੀਤੀ ਗਈ ਸੀ। ਯੁਵਾ ਸੰਗਮ ਪਹਿਲਕਦਮੀ ਤਹਿਤ ਪੰਜਾਬ ਲਈ ਨੋਡਲ ਸੰਸਥਾ IIT ਰੋਪੜ ਨੇ ਅੱਜ ਯੁਵਾ ਸੰਗਮ ਦੇ 6ਵੇਂ ਪੜਾਅ ਦੇ ਹਿੱਸੇ ਵਜੋਂ ਬਿਹਾਰ ਲਈ ਪੰਜਾਬ ਦੇ ਇੱਕ ਵਫਦ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਹ ਏਕ ਭਾਰਤ ਸ੍ਰੇਸ਼ਟ ਭਾਰਤ ਮੁਹੰਮਦੀਨ ਸਿੱਖਿਆ ਮੰਤਰਾਲੇ ਦਾ ਇੱਕ ਮੁੱਖ ਪ੍ਰੋਗਰਾਮ ਹੈ। ਆਪਣੇ 10 ਦਿਨਾਂ ਦੇ ਦੌਰੇ ਦੌਰਾਨ ਡੈਲੀਗੇਟ ਇੱਕ ਅਮੀਰ ਸੱਭਿਆਚਾਰਕ ਅਤੇ ਵਿਦਿਅਕ ਯਾਤਰਾ ਸ਼ੁਰੂ ਕਰਨਗੇ। ਉਹ ਪਟਨਾ ਦੇ ਵੱਖ ਵੱਖ ਸੱਭਿਆਚਾਰਕ ਅਤੇ ਇਤਿਹਾਸਕ ਸਥਾਨਾਂ ਤੇ ਜਾਣਗੇ। ਉਹ ਵਿਸ਼ਵ ਸ਼ਾਂਤੀ ਸਪੂਤ ਵੇਣੂ ਵਨਰਮ ਅਤੇ ਪਹਾੜੀ ਗੁਫਾਵਾਂ ਦਾ ਵੀ ਦੌਰਾ ਕਰਨਗੇ, ਜਿੱਥੇ ਭਗਵਾਨ ਬੁੱਧ ਨੇ ਆਪਣੇ ਉਪਦੇਸ਼ ਦਿੱਤੇ ਸਨ। ਇਹ ਦੌਰਾ ਯੂਨੈਸਕੋ ਵਿਸ਼ਵ ਵਿਰਾਸਤ ਸਥਾਨ ਬੌਧ ਗਯਾ ਵਿੱਚ ਖਤਮ ਹੋਏਗਾ, ਜਿੱਥੇ ਵਫਦ ਪਵਿੱਤਰ ਮਹਾਬੋਧੀ ਮੰਦਰ ਅਤੇ ਬੋਧੀ ਰੁੱਖ ਦੇ ਦਰਸ਼ਨ ਕਰੇਗਾ। ਦੋ ਭਾਰਤੀ ਪਰਵਤਾਰੋਹੀਆਂ ਅਰੁਣ ਕੁਮਾਰ ਤਿਵਾੜੀ ਅਤੇ ਸੰਦੀਪ ਅਰੇ ਦੀ ਮਾਊਂਟ ਐਵਰੈਸਟ ਤੋਂ ਉਤਰਦੇ ਸਮੇਂ ਮੌਤ ਹੋ ਗਈ ਹੈ। ਨੇਪਾਲ ਦੇ ਸੈਰ ਸਪਾਟਾ ਵਿਭਾਗ ਨੇ ਦੱਸਿਆ ਕਿ ਪਰਵਤਾਰੋਹੀ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਨੂੰ ਫਤਿਹ ਕਰਨ ਤੋਂ ਬਾਅਦ ਉਤਰਦੇ ਸਮੇਂ ਬਿਮਾਰ ਹੋ ਗਏ ਅਤੇ ਹਰ ਸੰਭਵ ਕੋਸ਼ਿਸ਼ ਦੇ ਬਾਵਜੂਦ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਕੇਂਦਰੀ ਜਾਂਚ ਬਿਊਰੋ ਭੋਪਾਲ ਵਿਚ ਮਾਡਲ ਟਵੀਸ਼ਾ ਸ਼ਰਮਾ ਦੀ ਛੱਕੀ ਮੌਤ ਦੀ ਜਾਂਚ ਕਰੇਗੀ। ਟਵੀਸ਼ਾ 12 ਮਈ ਨੂੰ ਕਟਾਰਾ ਹਿਲਸ ਵਿਚ ਆਪਣੇ ਘਰ ਵਿਚ ਮ੍ਰਿਤਕ ਪਾਈ ਗਈ ਸੀ। ਮੱਧ ਪ੍ਰਦੇਸ਼ ਦੇ ਗ੍ਰਹਿ ਵਿਭਾਗ ਨੇ ਜਾਂਚ CBI ਨੂੰ ਸੌਂਪਣ ਲਈ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਪੁਲਿਸ ਨੇ ਟਵੀਸ਼ਾ ਦੇ ਪਤੀ ਸਮਰਤ ਸਿੰਘ ਅਤੇ ਸੱਸ ਗਿਰੀਵਾਲਾ ਵਿਰੁੱਧ ਡੌਰੀ ਡੈਥ ਦੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਹੈ। ਸੇਵਾ ਮੁਕਤ ਜੱਜ ਗਿਰੀਵਾਲਾ ਸਿੰਘ ਨੂੰ ਅਦਾਲਤ ਨੇ ਅਗਾਊਂ ਜ਼ਮਾਨਤ ਦੇ ਦਿੱਤੀ ਹੈ, ਜਦੋਂ ਕਿ ਸਮਰਤ ਸਿੰਘ ਦੀ ਜ਼ਮਾਨਤ ਦੀ ਅਰਜ਼ੀ ਰੱਦ ਹੋ ਗਈ ਹੈ। IPL ਕ੍ਰਿਕਟ ਵਿਚ ਅੱਜ ਹੈਦਰਾਬਾਦ ਵਿਚ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਰਾਇਲ ਚੈਲੇਂਜਰਸ ਬੰਗਲੁਰੂ ਨਾਲ ਹੋ ਰਿਹਾ ਹੈ। ਸਨਰਾਈਜ਼ਰਸ ਹੈਦਰਾਬਾਦ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਦਿੱਲੀ ਦੀ ਇਕ ਅਦਾਲਤ ਨੇ IRCTC ਹੋਟਲ ਘੁਟਾਲੇ ਨਾਲ ਸਬੰਧਤ ਕਥਿਤ ਮਨੀ ਲਾਂਡਰਿੰਗ ਮਾਮਲੇ ਵਿਚ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਹੋਰਨਾਂ ਵਿਰੁੱਧ ਦੋਸ਼ ਤੈਅ ਕਰਨ ਦੀ ਪ੍ਰਕਿਰਿਆ 9 ਜੂਨ ਤੱਕ ਮੁਲਤਵੀ ਕਰ ਦਿੱਤੀ ਹੈ। ਇਸ ਮਾਮਲੇ ਦੀ ਜਾਂਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕੀਤੀ ਜਾ ਰਹੀ ਹੈ ਅਤੇ ਇਹ ਕੇਂਦਰੀ ਜਾਂਚ ਬਿਊਰੋ ਵੱਲੋਂ ਦਰਜ ਕੀਤੇ ਗਏ ਇੱਕ ਮੂਲ ਅਪਰਾਧ ਤੇ ਆਧਾਰਿਤ ਹੈ। ਅੰਤ ਵਿਚ ਚੋਣਵੀਆਂ ਖ਼ਬਰਾਂ ਇੱਕ ਵਾਰ ਫੇਰ ਸੁਣ ਲਓ। ਭਾਰਤ ਅਤੇ ਸਾਈਪ੍ਰਸ ਨੇ ਅੱਜ ਦਹਿਸ਼ਤਗਰਦੀ ਦੇ ਮੁਕਾਬਲੇ ਲਈ ਇੱਕ ਸਾਂਝਾ ਕਾਰਜ ਸਮੂਹ ਸਥਾਪਿਤ ਕਰਨ ਅਤੇ ਉੱਚ ਸਿੱਖਿਆ ਅਤੇ ਖੋਜ ਸਮੇਤ ਕਈ ਸਮਝੌਤਿਆਂ ਤੇ ਦਸਤਖਤ ਕੀਤੇ ਨੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਰਕਾਰ ਦੇਸ਼ ਦੀਆਂ ਸਰਹੱਦਾਂ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਸਮਾਰਟ ਬਾਰਡਰ ਪ੍ਰੋਜੈਕਟ ਸ਼ੁਰੂ ਕਰੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ 19ਵੇਂ ਰੋਜ਼ਗਾਰ ਮੇਲੇ ਵਿਚ ਵੀਡੀਓ ਕਾਨਫਰੰਸ ਰਾਹੀਂ ਵੱਖ ਵੱਖ ਸਰਕਾਰੀ ਵਿਭਾਗਾਂ ਅਤੇ ਸੰਗਠਨਾਂ ਵਿਚ 51,000 ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ ਅਤੇ ਚੋਣ ਕਮਿਸ਼ਨ ਨੇ ਅੱਜ 10 ਰਾਜਾਂ ਵਿਚ 24 ਰਾਜ ਸਭਾ ਸੀਟਾਂ ਲਈ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਬੁਲੇਟਿਨ ਭਾਲ ਕੇ ਸਵੇਰੇ 8:30 ਤੇ ਹੋਏਗਾ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਚ ਖਬਰਾਂ। ਖਬਰਾਂ ਦਾ ਇਹ ਬੁਲੇਟਿਨ ਰਿਲੇਅ ਕੀਤਾ ਜਾ ਰਿਹਾ ਸੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਰਾਹੀਂ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸ਼ਾਮ ਦੇ 7:40 ਤੇ 50 ਸਕਿੰਟ ਹੋ ਰਹੇ ਨੇ। ਪ੍ਰੋਗਰਾਮ

0: ਸ਼ਾਮ ਸੁਹਾਣੀ ਜਾਰੀ ਹੈ ਜਾਰੀ ਹੈ ਤੁਹਾਡੀਆਂ ਫਰਮਾਇਸ਼ਾਂ ਤੁਹਾਡੀਆਂ ਗੱਲਾਂ ਬਾਤਾਂ ਤੁਹਾਡੇ ਪਸੰਦੀਦਾ ਗੀਤ ਸਾਡੇ ਤੱਕ ਪਹੁੰਚਣ ਦਾ ਸਿਲਸਿਲਾ 0164-22-40-331 ਨੰਬਰ ਮਿਲਾ ਕੇ ਅਗਲੇ ਸਰੋਤਾ ਪ੍ਰੋਗਰਾਮ ਚ ਆਣ ਪਹੁੰਚੇ ਨੇ। ਹੈਲੋ
1: ਹੈਲੋ ਮੈਡਮ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਨਮਸਕਾਰ ਜੀ, ਕੌਣ ਗੱਲ ਕਰ ਰਹੇ ਹੋ?
1: ਹਾਂਜੀ, ਮੈਂ ਪਿੰਡ ਚਨਾਰਥਲ ਤੋਂ ਵਿਕਰਮਜੀਤ ਬੋਲ ਰਿਹਾ ਜੀ।
0: ਜੀ ਬੋਲੋ ਜੀ, ਕੀ ਹਾਲ ਚਾਲ ਨੇ ਤੁਹਾਡੇ ਤੁਹਾਡੇ ਪਿੰਡ ਦੇ? ਤੁਹਾਡੇ ਪਿੰਡ ਬੱਦਲ ਹੋਏ, ਮੌਸਮ
1: ਪੂਰਾ ਵਧੀਆ ਜੀ? ਪੂਰਾ ਪੂਰਾ ਵਧੀਆ, ਸਾਰੇ ਵਧੀਆ ਜੀ, ਕਿਰਪਾ ਪਰਮਾਤਮਾ ਦੀ ਕਿਰਪਾ ਜੀ। ਚਲੋ ਗਰਮੀ ਤਾਂ ਆਉਂਦੀ ਜਾਂਦੀ ਰਹਿੰਦੀ ਹੈ, ਤਾਂ ਮੌਸਮ ਹਨਾ ਜੀ। ਹਾਂਜੀ ਹਾਂਜੀ, ਪੂਰਾ ਵਧੀਆ ਜੀ, ਬਸ ਭਗਵਾਨ ਦੀ ਕਿਰਪਾ ਇਸ ਟਾਈਮ।
0: ਠੀਕ ਹੈ, ਹੁਣ ਅਸਲੀ ਗੱਲ ਦੱਸੋ, ਖੁਸ਼ੀ ਜੀ ਆਵਾਜ਼ ਚ ਕਿਸ ਚੀਜ਼ ਦੀ ਹੈ?
1: ਖੁਸ਼ੀ ਇਸ ਤਰ੍ਹਾਂ ਜੀ, ਕੱਲ ਨੂੰ ਬੇਟੇ ਨੇ ਛੁੱਟੀ ਆਉਣਾ ਜੀ।
0: ਹੈਲੋ,
1: ਹਾਂਜੀ ਬੇਟੇ ਨੇ ਛੁੱਟੀ ਆਉਣਾ ਕੱਲ ਨੂੰ, ਖੁਸ਼ੀ ਇਸ ਚੀਜ਼ ਦੀ ਹੈ ਜੀ।
0: ਹੈਲੋ ਹੈਲੋ,
1: ਹਾਂਜੀ ਕੱਲ ਨੂੰ ਬੇਟੇ ਨੇ ਛੁੱਟੀ ਆਉਣਾ ਜੀ, ਖੁਸ਼ੀ ਇਸ ਚੀਜ਼ ਦੀ ਹੈ ਜੀ।
0: ਅੱਛਾ ਜੀ,
1: ਹਾਂਜੀ ਹਾਂਜੀ,
0: ਬਹੁਤ ਬਹੁਤ ਮੁਬਾਰਕਾਂ ਜੀ, ਬਹੁਤ ਖੁਸ਼ੀ ਦੀ ਗੱਲ ਹੈ,
1: ਧੰਨਵਾਦ ਜੀ।
0: ਇੱਕ ਨਾ ਇੱਕ ਸੁਣਿਆ ਅਕਸਰ, ਕਹਿੰਦੇ ਵੀ ਖੁਸ਼ੀ ਦੀ ਰਾਤ ਨੀਂਦ ਨਹੀਂ ਆਉਂਦੀ ਹੁੰਦੀ। ਲੱਗਦਾ ਕੋਈ ਐਵੇਂ ਜੇ ਵੀ ਮੈਂ ਕੀ ਕਰਾਂ, ਕੀ ਕਹੂੰਗਾ, ਕਿਵੇਂ ਗੱਲ ਹੋਊਗੀ, ਮੈਂ ਕੀ ਚੀਜ਼ ਲਿਆ ਕੇ ਰੱਖਾਂ, ਚੱਲ ਰਿਹਾ ਮਨ ਚ?
1: ਹਾਂਜੀ ਹਾਂਜੀ, ਚੱਲੀ ਜਾਂਦਾ ਜੀ,
0: ਚੱਲੀ ਜਾਂਦਾ,
1: ਜਲਦੀ ਤੋਂ ਜਲਦੀ ਚੜ੍ਹ ਜੇ ਜੀ।
0: ਅੱਛਾ ਜੀ,
1: ਹਾਂਜੀ ਹਾਂਜੀ, ਬਾਹਰ ਨਹੀਂ
0: ਲੱਗਦਾ ਵੀ ਅੱਜ ਦੀ ਰਾਤ ਲੰਘਣੀ ਹੋਈ ਨੀ।
1: ਹਾਂਜੀ ਹਾਂਜੀ, ਬਹੁਤ ਲੰਬੀ ਹੋ ਜੀ ਰਾਤ ਜੀ, ਅੱਜ
0: ਲੰਬੀ ਹੋ ਜੂਗੀ।
1: ਹਾਂਜੀ ਹਾਂਜੀ ਹਾਂਜੀ
0: ਹਾਂਜੀ ਹਾਂਜੀ ਹਾਂਜੀ, ਫੌਜੀ ਵੀਰ ਦਾ ਗਾਣਾ ਨਾ ਲਾ ਲਈਏ ਫਿਰ ਆਪਾਂ?
1: ਹਾਂਜੀ ਫੌਜੀ ਵੀਰ ਦੇ ਗਾਣੇ ਸੁਣਾ ਦੋ ਜੀ,
0: ਫੌਜੀ ਵੀਰ ਦਾ ਸੁਣਾ ਦਿੰਦੇ ਆ।
1: ਹਾਂਜੀ ਹਾਂਜੀ, ਥੈਂਕ ਯੂ ਜੀ ਭੈਣੇ।
0: ਅੱਛਾ ਗੀਤ ਤਾਂ ਸੁਣਾ ਦਾਂਗੇ।
1: ਹਾਂਜੀ ਹਾਂਜੀ,
0: ਤੇ ਥੋੜਾ ਜਿਹਾ ਚਾਨਣਾ ਤਾਂ ਪਾ ਜੋ, ਗਰਮੀਆਂ ਦੇ ਮੌਸਮ ਚ ਤੁਹਾਡਾ ਸੀਜ਼ਨ ਕਿਵੇਂ ਲੱਗਿਆ ਹੋਇਆ ਹੈ?
1: ਮੈਡਮ ਜੀ, ਪਹਿਲਾਂ ਤਾਂ ਕੰਮ ਹੈ ਨੀ ਸੀ, ਹੁਣ ਚੱਲਿਆ, ਹੁਣ ਹੁੰਦਾ ਨੀ ਗਰਮੀ ਕਾਰਨ ਜੀ।
0: ਹਾਂ ਇਹ ਸਹੀ ਹੈ ਨਾ, ਬਹੁਤ ਵਾਰ ਲਾਈਟ ਦੀ ਵੀ ਪ੍ਰੋਬਲਮ ਆਉਂਦੀ ਹੈ ਤੇ ਹੱਥਾਂ ਨੂੰ ਵੀ ਪਸੀਨਾ ਹੀ ਆਉਂਦਾ ਰਹਿੰਦਾ।
1: ਹਾਂਜੀ ਹਾਂਜੀ, ਬਾਕੀ ਇਲੈਕਸ਼ਨ ਚੱਲ ਰਹੇ ਆ ਜੀ, ਪਰ ਉਹ ਕੰਮ ਹੈ ਨੀ ਪਹਿਲਾਂ ਵਾਲੇ, ਇਲੈਕਸ਼ਨਾਂ ਵਿੱਚ ਵਧੀਆ ਹੁੰਦੇ ਸੀਗੇ ਚਿੱਟੇ।
0: ਹਾਂ ਸਹੀ ਹੈ ਸਹੀ।
1: ਹਾਂਜੀ ਹਾਂਜੀ ਹਾਂਜੀ,
0: ਚਲੋ ਠੀਕ ਹੈ, ਆਪਾਂ ਗੀਤ ਸੁਣਦੇ ਆ ਤੁਹਾਡੀ ਪਸੰਦ ਤੇ। ਲਾਭ ਹੀਰੇ ਦੀ ਆਵਾਜ਼ ਚ ਕਹਿ ਰਹੇ ਸੀ ਤੁਸੀਂ?
1: ਹਾਂਜੀ ਲਾਭ ਹੀਰੇ ਗਾਣਾ ਸੁਣਾ ਦਿਓ,
0: ਫੌਜੀ ਵੀਰੇ। ਠੀਕ ਹੈ,
1: ਹਾਂਜੀ ਥੈਂਕ ਯੂ ਜੀ,
0: ਓਕੇ ਜੀ।
2: ਮਿਲਣ ਦੀ ਤਾਂਘ ਹਮੇਸ਼ਾ ਦਿਲ ਵਿੱਚ ਰਹਿਣੀ, ਇਹ ਵੀ ਕਹਾਣੀ ਇੱਕ ਇਸ ਤਰ੍ਹਾਂ ਹੈ। ਪਰਦੇਸੀ ਵੀਰ ਦੇ ਪਿਆਰ ਵਿੱਚ ਡੁੱਬੀ ਹੋਈ ਇੱਕ ਭੋਲੀ ਭੈਣ ਆਪਣੇ ਫੌਜੀ ਵੀਰ ਨੂੰ ਚਿੱਠੀ ਲਿਖਦੀ ਹੈ, ਤੈਨੂੰ ਕਿੰਨਾ ਚਿਰ ਹੋ ਗਿਆ ਗਏ ਨੂੰ, ਤੂੰ ਕਦੇ ਪਿੰਡ ਗੇੜਾ ਵੀ ਨਹੀਂ ਮਾਰਿਆ।

0: ਸਮਾਂ ਹੋ ਚੁੱਕਿਆ ਹੈ ਸ਼ਾਮ ਦੇ 7:48 ਜੀ। ਅਗਲੇ ਸਰੋਤਾ 01064240331 ਨੰਬਰ ਡਾਇਲ ਕਰਕੇ ਪ੍ਰੋਗਰਾਮ 'ਚ ਹਿੱਸਾ ਲੈਣ ਪਹੁੰਚ ਚੁੱਕੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਨਮਸਕਾਰ ਜੀ, ਕੌਣ ਗੱਲ ਕਰ ਰਹੇ ਹੋ? ਤੁਹਾਡੇ ਖਤ ਤੇ ਮੈਸੇਜਸ ਵਗੈਰਾ ਵੀ ਪ੍ਰੋਗਰਾਮਾਂ 'ਚ ਆਉਂਦੇ ਰਹਿੰਦੇ ਨੇ? ਚਲੋ, ਚੰਗੀ ਗੱਲ ਹੈ ਜੀ। ਤੁਹਾਡਾ ਆਪਣਾ ਚੈਨਲ ਹੈ, ਤੁਹਾਡੇ ਆਪਣੇ ਪ੍ਰੋਗਰਾਮ ਹੈ, ਆਪਣਾ ਸਾਰਿਆਂ ਦਾ ਹੀ ਰਲ ਮਿਲ ਕੇ FM ਪਰਿਵਾਰ ਬਣਦਾ ਹੈ। ਸ਼ੁਕਰੀਆ ਜੀ। ਅੱਜ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
1: ਚਾਂਦੀ ਰਾਮ ਤੇ ਸ਼ਾਂਤੀ ਦੇਵੀ ਦੇ ਦੋ ਗੀਤ ਨੇ ਜੀ। ਇੱਕ ਤਾਂ ਬੱਗੀ ਬੱਗੀ ਕਣਕ ਦੇ ਮੁੰਡਿਆਂ ਪਕਾਨੀਆਂ, ਇਹ ਗੱਲ ਇਹ ਲਾਵੇ ਜੀ, ਨਹੀਂ ਦੋਤੀ ਖੀਰਾਂ ਪਕਾਈ ਉਤਖਾ ਮੁੰਡਾ ਇਹ ਲਾਵੇ ਜੀ।
0: ਆਪਾਂ ਕਣਕ ਤੋਂ ਸ਼ੁਰੂ ਕਰ ਲੈਨੇ ਆ, ਮਿੱਠੇ ਦੀ ਗੱਲ ਬਾਅਦ ਕਰ ਲਾਂਗੇ।
1: ਇਹ ਤਾਂ ਦੋਵੇਂ ਚੰਗਾ ਜੀ ਫਿਰ।
0: ਪਹੁੰਚ ਗਿਆ ਜੀ ਤੁਹਾਡੇ ਤੱਕ ਗੀਤ।

0: ਸਾਵਣ ਦਾ ਮਹੀਨਾ ਭਾਗੀ ਬੋਲਦੇ ਨੇ ਮੋਰਨੀ ਸਾਵਣ ਦਾ ਮਹੀਨਾ ਭਾਗੀ ਬੋਲਦੇ ਨੇ ਮੋਰਨੀ ਤੋਰੀ ਚਾਲੀ ਨਾ ਚੋਰੋ ਨਾ ਗੱਡੀ ਚਾਲੀ ਮੋਰਨੀ ਤੋਰੀ ਚਾਲੀ ਨਾ ਚੋਰੋ ਨਾ ਗੱਡੀ ਚਾਲੀ ਮੋਰਨੀ ਪਿੰਡਾਂ ਚੱਲ ਕੇ ਚੱਲ ਕੇ ਪਾਵਾਂ ਗਣੀ ਤੇਰਾ ਲੱਗ ਮਤਲਾਵਾ ਜਾਵਾਂ।
1: CAPF NCGHS ਮੁਲਾਜ਼ਮਾਂ ਦੇ ਲਈ ਹੁਣ ਕੈਸ਼ਲੈਸ ਮੈਡੀਕਲ ਸੁਵਿਧਾਵਾਂ ਮੌਜੂਦ ਨੇ, ਪਰ ਕਿੱਥੇ?
2: ਮਾਲਵਾ ਦਾ ਪ੍ਰਮਾਣਿਤ ਹਸਪੀਟਲ ਮੈਕਸ ਸੁਪਰ ਸਪੈਸ਼ਲਿਟੀ ਹਸਪੀਟਲ ਬਠਿੰਡਾ। ਵਧੇਰੀ ਜਾਣਕਾਰੀ ਲਈ ਕਾਲ ਕਰੋ 0164521200।
3: ਸਰੋਤੇ ਹੋ ਆਕਾਸ਼ਵਾਣੀ FM ਬਠਿੰਡਾ ਤੋਂ। ਹਰ ਸ਼ਨੀਵਾਰ ਸਵੇਰੇ 10:30 ਵਜੇ ਤੁਸੀਂ ਸੁਣਦੇ ਹੋ ਸਾਹਿਤਕ ਅਦਬੀ ਪ੍ਰੋਗਰਾਮ ਸੁਖਨ ਦੇ ਵਾਰਿਸ, ਅਤੇ ਇਸ ਵਾਰ ਯਾਨੀ ਕਿ 23 ਮਈ ਦਿਨ ਸ਼ਨੀਵਾਰ ਨੂੰ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਰੂਬਰੂ ਹੋਵੇਗੀ ਕਹਾਣੀ, ਰੰਗਮੰਚ ਅਤੇ ਸ਼ਾਇਰੀ ਨੂੰ ਪਰਨਾਈ ਇੱਕ ਸ਼ਖਸੀਅਤ ਸਿਮਰਨ ਅਕਸ।
4: ਮੁਹੱਬਤ ਲਿਖਾਂਗੀ, ਬਗਾਵਤ ਲਿਖਾਂਗੀ, ਮੈਂ ਦੋਹਾਂ ਨੂੰ ਰੂਹ ਦੀ ਜ਼ਰੂਰਤ ਲਿਖਾਂਗੀ। ਲਿਖਾਂਗੀ ਕਿ ਲਿਖਣਾ ਨਾ ਲਿਖਣੇ ਦੀ ਖਾਤਰ, ਲਿਖਾਂਗੀ ਕਿ ਲਿਖਣਾ ਨਾ ਲਿਖਣੇ ਦੀ ਖਾਤਰ, ਮੈਂ ਲਿਖਣੇ ਨੂੰ ਕਲਮੀ ਇਬਾਦਤ ਕਹਾਂਗੀ।
3: ਮੁਲਾਕਾਤੀ ਰਹਾਂਗਾ ਮੈਂ ਮਨਦੀਪ ਰਜੌਰਾ। ਸੋ ਸੁਣਨਾ ਜ਼ਰੂਰ ਦਿਨ ਸ਼ਨੀਵਾਰ ਸਵੇਰੇ 10:30 ਵਜੇ ਆਕਾਸ਼ਵਾਣੀ FM ਬਠਿੰਡਾ ਤੋਂ ਪ੍ਰੋਗਰਾਮ ਸੁਖਨ ਦੇ ਵਾਰਿਸ।
5: ਜਾਰੀ ਹੈ ਪ੍ਰੋਗਰਾਮ ਸ਼ਾਮ ਸੁਹਾਨੀ, ਕਰਦੇ ਹਾਂ ਸਵਾਗਤ ਅਗਲੇ ਸਰੋਤਾ ਦਾ। ਹੈਲੋ ਜੀ, ਨਮਸਕਾਰ ਜੀ। ਹੈਲੋ
6: ਹੈਲੋ
5: ਹਾਂਜੀ, ਨਮਸਕਾਰ ਜੀ।
6: ਨਮਸਕਾਰ ਜੀ, ਨਮਸਕਾਰ
5: ਜੀ। ਗਿਆਨ ਸਿੰਘ ਬਾਈ ਜੀ, ਬਾਕੀ ਸਰੋਤਿਆਂ ਨਾਲ ਜਾਣ ਪਛਾਣ ਕਰਾ ਦੋ, ਨਾਮ, ਕਿੱਥੋਂ ਗੱਲ ਕਰ ਰਹੇ ਹੋ?
6: ਗਿਆਨ ਸਿੰਘ ਢਿੱਲੋਂ, ਪਿੰਡ ਡੇ, ਜ਼ਿਲ੍ਹਾ ਬਠਿੰਡਾ ਜੀ।
5: ਜੀ, ਫਰਮਾਇਸ਼ ਵੀ ਦੱਸ ਦੋ।
6: ਕੁਲਦੀਪ ਮਾਨਕ ਦਾ ਜੀ ਦੁਨੀਆ ਧੋਖੇ ਵੱਜ ਜਾਏ ਜੀ,
5: ਪਹੁੰਚ ਗਿਆ ਜੀ।
6: ਠੀਕ ਹੈ ਜੀ।

ਇਸ ਦੇ ਨਾਲ ਹੀ ਮੈਨੂੰ ਸੁਧਾ ਨੂੰ ਸਾਡੀ ਟੈਕਨੀਕਲ ਟੀਮ ਦਾ ਧੰਨਵਾਦ ਕਰਦੇ ਹੋਏ ਪ੍ਰੋਗਰਾਮ ਸ਼ਾਮ ਸੁਹਾਨੀ ਇੱਥੇ ਹੀ ਖਤਮ ਕਰਨ ਦੀ ਦੋ ਇਜਾਜ਼ਤ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ NCERT CIET ਦੁਆਰਾ ਤਿਆਰ ਕੀਤਾ ਗਿਆ, ਸਪੋਂਸਰ ਕੀਤਾ ਗਿਆ ਸਿੱਖਿਆ ਦਾ ਇੱਕ ਪ੍ਰੋਗਰਾਮ ਉਮੰਗ। ਅੱਜ ਤੁਸੀਂ ਇਸ ਪ੍ਰੋਗਰਾਮ ਦੀ 1290ਵੀਂ ਕਿਸ਼ਤ ਸੁਣ ਰਹੇ ਸੀ। FM ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਓਨ AIR ਰਾਹੀਂ ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਨਾਂ ਨਾਲ। ਇਸ ਵੇਲੇ ਸ਼ਾਮ ਦੇ 8:29 ਤੇ 20 ਸਕਿੰਟ ਹੋ ਰਹੇ ਨੇ। ਕੁਝ ਹੀ ਪਲ ਬਾਅਦ ਸੁਣਦੇ ਹਾਂ ਫਰਮਾਇਸ਼ੀ ਪੰਜਾਬੀ ਗੀਤ ਸੰਗੀਤ ਦਾ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ। ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਤੁਹਾਡੇ ਦੁਆਰਾ ਭੇਜੀ ਗਈਆਂ ਫਰਮਾਇਸ਼ਾਂ ਤੇ ਸੁਨੇਹਿਆਂ ਤੇ ਆਧਾਰਿਤ ਰਹੇਗਾ। ਫਰਮਾਇਸ਼ੀ ਪੰਜਾਬੀ ਗੀਤ ਸੰਗੀਤ ਸੁਣਾਇਆ ਜਾਵੇਗਾ ਤੇ ਤੁਸੀਂ ਵਟਸਐਪ ਮੈਸੇਂਜਰ ਰਾਹੀਂ ਫਰਮਾਇਸ਼ਾਂ ਭੇਜ ਸਕਦੇ ਹੋ। ਪੰਜ ਪਾਣੀਆਂ ਦੇ ਗੀਤ।

0: ਬੇਦੀ, ਬਲਕੌਰ ਸਿੰਘ ਸਿੱਧੂ, ਦਰਸ਼ਨ ਸਿੰਘ ਕੌਲਤਰ, ਜੀ ਸਿੰਘ ਕੌਲਤਰ, ਭੋਲਾ ਸਿੰਘ ਬੈਨੀਵਾਲ ਤੇ ਨਾਲ ਹੀ ਇਹਨਾਂ ਦੇ ਮਿੱਤਰ ਰਾਮ ਸਿੰਘ ਗੈਰੀ ਬੁੱਟਰ ਤੋਂ ਇਹ ਵੀ ਕੋਈ ਵੀ ਪੰਜਾਬੀ ਸੁਰੀਲਾ ਗੀਤ ਸੁਣਨਾ ਚਾਹੁੰਦੇ ਨੇ। ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ, ਜੱਸੀ, ਸੀਤਾ, ਗੀਤਾ ਤੇ ਨਾਲ ਹੀ ਪਿੰਡ ਹਰ ਰਾਏਪੁਰ ਤੋਂ ਇਕੱਤਰ ਸਿੰਘ, ਗੁਰਚਰਨ ਸਿੰਘ, ਜਗਜੀਤ ਤੇ ਸੁਖਰਾਜ ਤੱਗੜ। ਉਮੀਦ ਹੈ ਜੀ ਸਾਰਿਆਂ ਦੀ ਫਰਮਾਇਸ਼ ਹੈ ਜਿਹੜੀ ਇਹ ਖੂਬਸੂਰਤ ਤੇ ਸੁਰੀਲੀ ਆਵਾਜ਼ ਪੂਰੀ ਕਰ ਚੁੱਕੀ ਹੈ। ਅਗਲਾ ਗੀਤ ਲਖਵਿੰਦਰ ਵਡਾਲੀ ਦੀ ਆਵਾਜ਼ 'ਚ।
1: Yeah.

ਜੀ ਸਰੋਤਿਓ, ਲਖਵਿੰਦਰ ਵਡਾਲੀ ਦੀ ਆਵਾਜ਼ 'ਚ ਗਾਇਆ ਹੋਇਆ ਇਹ ਗੀਤ ਆਪ ਸਭ ਨੇ ਸੁਣਿਆ, ਉਮੀਦ ਹੈ ਆਨੰਦ ਮਾਣਿਆ ਹੋਏਗਾ। ਅਤੇ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ ਹਰਬੰਸ ਸਿੰਘ, ਗੁਰਤੇਜ ਕੌਰ, ਅਰਸ਼ਪ੍ਰੀਤ ਸਿੰਘ, ਸ਼ਹਿਨਵਾਜ਼ ਪ੍ਰੀਤ, ਰੁਪਿੰਦਰ ਕੌਰ, ਸੱਦਾ ਸਿੰਘ ਵਾਲਾ ਜੀ, ਇਹਨਾਂ ਨੇ ਸੇਦਾ ਸਿੰਘ ਵਾਲਾ ਲਿਖਿਆ, ਜ਼ਿਲ੍ਹਾ ਫਰੀਦਕੋਟ ਤੋਂ। ਇਸ ਦੇ ਨਾਲ ਹੀ ਮਲਕੀਤ ਸਿੰਘ ਗੁਨਿਆਣਾ ਮੰਡੀ, ਨਿਹਾਲ ਸਿੰਘ ਛੋਟਾ ਗੁਨਿਆਣਾ ਮੰਡੀ, ਸਰਜੀਤ ਸਿੰਘ ਖੈਲੀਵਾਲਾ ਜੀ ਵੀ ਪ੍ਰੋਗਰਾਮ 'ਚ ਹਾਜ਼ਰੀ ਲਵਾਉਣ ਪਹੁੰਚ ਚੁੱਕੇ ਨੇ, ਪਿੰਡ ਜਗਾ ਰਾਮ ਤੀਰਥ ਤੋਂ ਬੱਗਾ ਸਿੰਘ ਦਿਲਵਰ, ਹਰਮਨ ਭਗਾਨੀਆ। ਕੋਈ ਵੀ ਸੋਹਣਾ ਜਿਹਾ ਪੰਜਾਬੀ ਗੀਤ ਪਹੁੰਚ ਗਿਆ ਜੀ ਤੁਹਾਡੇ ਤੱਕ, ਬੜਿੰਗ ਖੇੜਾ ਤੋਂ ਮਿੰਟੂ ਟੋਮਸ, ਪਿੰਕੀ ਲਵਲੀ, ਆਰਤੀ ਅਰੋੜਾ ਪ੍ਰੋਗਰਾਮ 'ਚ ਹਾਜ਼ਰੀ ਲਵਾ ਚੁੱਕੇ ਨੇ, ਹਰਜਿੰਦਰ ਸਿੰਘ ਬਰਾੜ, ਮੇਲਾ ਸਿੰਘ ਸਿੱਧੂ ਪਿੰਡ ਜੀਦਾ ਤੋਂ। ਇਸ ਦੇ ਨਾਲ ਹੀ ਜੀ ਫਰਮਾਇਸ਼ ਪਹੁੰਚ ਚੁੱਕੀ ਹੈ ਜੀ ਪਿੰਡ ਚੌਂਕੇ ਤੋਂ ਬਸੰਤ ਸਿੰਘ, ਲਵਦੀਪ ਸਿੰਘ ਜੱਸਲ, ਜੋਗਿੰਦਰ ਸਿੰਘ, ਅਰਪਣ ਸਿੰਘ ਜੱਸਲ, ਅਜਮੇਰ ਸਿੰਘ, ਰਵੀ ਪੂਰਬਾ। ਉਮੀਦ ਹੈ ਜੀ ਪੰਜਾਬੀ ਗੀਤ ਜੋ ਅਸੀਂ ਸੁਣਾ ਰਹੇ ਹਾਂ ਤੁਹਾਨੂੰ ਪਸੰਦ ਆ ਰਹੇ ਹੋਣਗੇ। ਸਾਰਿਆਂ ਨੇ ਹੀ ਲਗਭਗ ਬਹੁਤੇ ਸਰੋਤਿਆਂ ਨੇ ਲਿਖਿਆ ਕਿ ਸੋਹਣਾ ਪੰਜਾਬੀ ਗੀਤ, ਸੁਰੀਲਾ ਪੰਜਾਬੀ ਗੀਤ। ਚਰਨਜੀਤ ਕੌਰ ਚੀਮਾ, ਨਾਲ ਹੀ ਇਹਨਾਂ ਨੇ ਪਰਿਵਾਰਕ ਮੈਂਬਰਾਂ ਦੇ ਨਾਮ ਸ਼ਾਮਿਲ ਕੀਤੇ ਨੇ, ਸੁਖਜਿੰਦਰ ਸਿੰਘ ਜੀ, ਮਨਪ੍ਰੀਤ ਕੌਰ ਚੀਮਾ ਜੀ, ਸੁਖਵਿੰਦਰ ਸਿੰਘ ਚੀਮਾ, ਇਹਨਾਂ ਨੇ ਬੱਚਿਆਂ ਦੇ ਨਾਮ ਉਚੇਚੇ ਤੌਰ 'ਤੇ ਲਿਖੇ ਨੇ, ਯੁਵਰਾਜ ਸਿੰਘ ਚੀਮਾ ਪਿੰਡ ਕੌਣੀ ਸ਼੍ਰੀ ਮੁਕਤਸਰ ਸਾਹਿਬ ਤੋਂ। ਲਓ ਜੀ ਫਰਮਾਇਸ਼ਾਂ ਹੋਰ ਵੀ ਪਹੁੰਚ ਚੁੱਕੀਆਂ ਨੇ, ਵੱਧ ਤੋਂ ਵੱਧ ਸਰੋਤਿਆਂ ਦੇ ਨਾਮ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਪਿੰਡ ਭਗਵਾਨਗੜ੍ਹ ਭੁੱਖਿਆਂ ਵਾਲੀ ਤੋਂ ਬਲਦੇਵ ਸਿੰਘ ਜੀ, ਪਿੰਡ ਲਾਲਬਾਈ ਤੋਂ

ਛੱਤਰ ਸਿੰਘ ਜੀ ਪਿੰਡ ਗਦਰਾਣੇ ਤੋਂ, ਜੈਲਾ ਸਿੰਘ ਲੈਪੋ ਤੋਂ, ਗੁਰਮੇ ਸਿੰਘ ਪਿੰਡ ਢਿੱਲਵਾਂ ਤੋਂ, ਪ੍ਰਗਟ ਸਿੰਘ ਪਿੰਡ ਰਾਇਕੇ ਕਲਾਂ ਤੋਂ, ਸੁਖਦੇਵ ਸਿੰਘ, ਸਾਰੇ ਹੀ ਦੋਸਤਾਂ ਨੇ ਇਕੱਠੇ ਹੋ ਕੇ ਫਰਮਾਇਸ਼ ਭੇਜ ਦਿੱਤੀ ਹੈ। ਪਿੰਡ ਮੂਲਿਆਂ ਵਾਲੀ ਤੋਂ ਕਾਠਪਾਲ ਪਰਿਵਾਰ ਪਹੁੰਚ ਚੁੱਕਿਆ। ਵਿਨੋਦ ਕਾਠਪਾਲ, ਪ੍ਰਵੀਨ ਕਾਠਪਾਲ, ਹਨੀ ਕਾਠਪਾਲ, ਦੀਕਸ਼ਾ ਤੇ ਜੰਨਤ, ਗੁਰਸ਼ਰਨ ਸਿੰਘ ਪਿੰਡ ਕਿੱਲੀ ਨਿਹਾਲ ਸਿੰਘ ਵਾਲਾ ਤੋਂ, ਬਲਜਿੰਦਰ ਸਿੰਘ ਜੀ ਪਿੰਡ ਕਿੱਲੀ ਨਿਹਾਲ ਸਿੰਘ ਵਾਲਾ ਤੋਂ, ਸੁਖਦੇਵ ਭਲਾਈਆਣਾ, ਗੁਰਸ਼ਰਨ, ਗੁਰਵੀਰ, ਤਨਵੀਰ, ਮੀਨੂ ਤੇ ਗਰਲਾਲ ਮਾਹੀ ਨੰਗਲ ਜੀ, ਸਤਿ ਸ਼੍ਰੀ ਅਕਾਲ ਵੀ ਭੇਜ ਰਹੇ ਜੀ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਰਨੈਲ ਸਿੰਘ ਮਾਨ, ਬੱਬੂ ਜਸਵੀਰ ਮਾਹੀ, ਰਬਾਬ ਸਿੰਘ ਮਾਹੀ ਨੰਗਲ, ਜਰਨੈਲ ਸਿੰਘ ਮਾਨ, ਦੁਬਾਰਾ ਇਹ ਮੈਸੇਜ ਬਾਰ ਬਾਰ ਨਾ ਕਰੋ ਜੀ, ਦੋ ਦੋ ਵਾਰ ਪ੍ਰੋਗਰਾਮ ਹੈ ਜਿਹੜਾ ਉਸਦਾ ਸਮਾਂ ਜਾਇਆ ਹੁੰਦਾ। ਤਾਂ ਇਹਨਾਂ ਸਾਰੇ ਸਰੋਤਿਆਂ ਦੀ ਮਿਲੀ ਜੁਲੀ ਫਰਮਾਇਸ਼ 'ਤੇ ਪ੍ਰੋਗਰਾਮ 'ਚ ਆਖਰੀ ਗੀਤ।

ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਵਿਵਿਧ ਭਾਰਤੀ ਦੇ ਪ੍ਰਸਾਰਨਾ ਦਾ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਰਾਹੀਂ ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਨਾ ਨਾਲ। ਇਸ ਵੇਲੇ ਰਾਤ ਦੇ 11:00